ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਨ ਸਤਿਕਾਰਯੋਗ, ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਕਿਰਪਾ ਮਿਹਰਾਮਤ ਦਾ ਸਦਕਾ, ਦੁਨਿਆਵੀ ਕੰਮਾਂ ਕਾਰਾਂ ਚੋਂ ਸਮਾਂ ਕੱਢ ਕੇ ਦੂਰੋਂ ਨੇੜਿਓਂ ਚੱਲ ਕੇ ਪਾਵਨ ਅਸਥਾਨ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਜੀ ਦੇ ਪਾਵਨ ਅਸਥਾਨਾਂ ਤੇ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਪ੍ਰਤੱਖ ਤੇ ਸਮਰੱਥ ਸਤਿਗੁਰੂ ਗੁਰਤਾ ਗੱਦੀ ਤੇ ਵਿਰਾਜਮਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠ ਕਰਕੇ ਸੋਦਾ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਿਤਨੇਮ ਉਪਰੰਤ ਸਨਮਾਨਯੋਗ ਗੁਰੂ ਸਵਾਰੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਦਾ ਆਨੰਦ ਮਾਣੇ ਹੈ। ਸਮਾਂ ਹੋਇਆ ਪਾਵਨ ਬਾਣੀ ਦੀ ਕਥਾ ਵਿਚਾਰ ਦੇ ਨਾਲ ਜੁੜਨ ਦਾ। ਜਿਵੇਂ ਕਿ ਵੀਰ ਜੀ ਆਪ ਜੀ ਨੂੰ ਸੰਬੋਧਨ ਹੋ ਕੇ ਗਏ ਨੇ ਸਟੇਟ ਸੈਕਟਰੀ ਸਾਹਿਬ, ਉਹਨਾਂ ਨੇ ਆਪ ਜੀ ਦੇ ਧਿਆਨ ਵਿੱਚ ਲਿਆਂਦਾ ਕਿ ਪਿਛਲੇ ਤਕਰੀਬਨ 15 ਕੁ ਦਿਨਾਂ ਤੋਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਰਸਨਾ ਦੇ ਵਿੱਚੋਂ ਨਾਜ਼ਲ ਹੋਈ ਤਿੱਥਾਂ ਦੇ ਉੱਪਰ ਥਾਏ ਜੋ ਮਹਾਰਾਜ ਜੀ ਦੀ ਅਗੰਮੀ ਬਾਣੀ, ਜਿਹਦਾ ਨਾਮ ਹੀ ਥਿੱਤੀ ਬਾਣੀ ਹੈ, ਗੌੜੀ ਰਾਗ ਦੇ ਅੰਦਰ ਉਸ ਬਾਣੀ ਦੀ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਆਪਾਂ ਨੇ ਵਿਚਾਰ ਪ੍ਰਾਰੰਭ ਕੀਤੀ ਸੀ। ਏਕਮ ਤੋਂ ਲੈ ਕੇ ਦੂਜ, ਤੀਜ, ਚੌਥ, ਪੰਚਮੀ ਦੀ ਵਿਆਖਿਆ ਕਰਦੇ ਹੋਏ ਕੱਲ ਤੱਕ ਆਪਾਂ ਨੇ ਚੌਦੇ ਔਰ ਮੱਸਿਆ ਦੀ ਵਿਚਾਰ ਸਾਂਝੀ ਕੀਤੀ ਸੀ। ਅੱਜ ਗੁਰੂ ਸਾਹਿਬ ਜੀ ਨੇ ਇਸ ਪਾਵਨ ਬਾਣੀ ਦੀ ਸਮਾਪਤੀ ਵੀ ਕੀਤੀ ਹੈ ਔਰ ਪੂਰਨਮਾਸ਼ੀ ਜੋ ਚੰਦਰਮਾ ਨਾਲ ਸੰਬੰਧਿਤ ਇੱਕ ਅਹਿਮ ਦਿਹਾੜਾ ਹੈ ਔਰ ਅਖੀਰ ਦੇ ਵਿੱਚ ਜਿਹੜਾ 17ਵਾਂ ਬੰਦ ਸਾਰਾਂਸ਼ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰਮੁਖ ਪਿਆਰਿਓ, ਆਪਾਂ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਜੁੜੀਏ। ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਪ੍ਰੇਮ ਦੇ ਨਾਲ ਉਚਾਰਨ ਕਰੋ।

ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਔਰ ਇਸ ਪਾਵਨ ਪਵਿੱਤਰ ਸਲੋਕ ਦੇ ਅੰਦਰ ਬਚਨ ਕਰ ਰਹੇ ਨੇ। ਪਹਿਲਾਂ 15 ਤਿੱਥਾਂ ਦੀ ਮਾਂ 14 ਤਿੱਥਾਂ ਦੀ ਮਹਾਰਾਜ ਨੇ ਕਿਰਪਾ ਕੀਤੀ, ਫਿਰ 15ਵੇਂ ਨੰਬਰ ਤੇ ਮਹਾਰਾਜ ਨੇ ਮੱਸਿਆ ਦੇ ਬਾਰੇ ਬਖਸ਼ਿਸ਼ ਕੀਤੀ। ਅੱਜ ਪੂਰਨਮਾਸ਼ੀ, ਕਿਉਂਕਿ ਚੰਦਰਮਾ ਨਾਲ ਸੰਬੰਧਿਤ ਇਹ ਦੋ ਅਹਿਮ ਦਿਨ ਨੇ, ਪੂਰਨਮਾਸ਼ੀ ਔਰ ਮੱਸਿਆ। ਬਾਕੀ ਤਿੱਥਾਂ 14 ਨੇ, ਹਨੇਰੇ ਪੱਖ ਦੀਆਂ ਤੇ ਚਾਨਣੇ ਪੱਖ ਦੀਆਂ। ਪੂਰਨਮਾਸ਼ੀ ਨੂੰ ਵੀ ਹਿੰਦੂ ਧਾਰਮਿਕ ਵਿਸ਼ਵਾਸਾਂ ਮੁਤਾਬਕ ਬਹੁਤ ਪਵਿੱਤਰ ਦਿਨ ਮੰਨਿਆ ਗਿਆ, ਬਹੁਤ ਅਹਿਮ ਦਿਨ ਮੰਨਿਆ ਗਿਆ। ਇਸ ਦਿਨ ਦਾਨ ਪੁੰਨ ਸੇਵਾ ਸਿਮਰਨ ਕਥਾ ਕੀਰਤਨ ਇਤਿਆਦਿਕ ਦਾ ਬਹੁਤ ਵੱਡਾ ਮਹੱਤਵ ਦਰਸਾਇਆ ਗਿਆ। ਭਾਵੇਂ ਕਿ ਮੈਂ ਰੋਜ਼ ਆਪ ਜੀ ਦੇ ਸਨਮੁੱਖ ਇਹ ਬੇਨਤੀਆਂ ਕਰਦਾ ਵੀ ਗੁਰਮਤ ਦੇ ਮੁਤਾਬਕ ਸਾਰੇ ਦਿਨ ਸ਼ੁਭ ਨੇ, ਸਾਰੇ ਦਿਨ ਚੰਗੇ ਨੇ, ਸਾਰੇ ਦਿਨ ਹੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਚੜ੍ਹਦੇ ਨੇ। ਪੂਰਨਮਾਸ਼ੀ ਦੇ ਬਾਰੇ ਅਸੀਂ ਕਹਿੰਦੇ ਹਾਂ ਵੀ ਇਸ ਦਿਨ ਚੰਦਰਮਾ ਆਸਮਾਨ ਦੇ ਅੰਦਰ ਪੂਰਾ ਹੁੰਦਾ, ਫੁੱਲ ਮੂਨ ਜਿਹਨੂੰ ਕਹਿੰਦੇ ਆ, ਪੂਰੀ ਰਾਤ ਰੌਸ਼ਨੀ ਵਾਲੀ ਹੁੰਦੀ ਹੈ, ਪ੍ਰਕਾਸ਼ ਵਾਲੀ ਹੁੰਦੀ ਹੈ। ਹਾਲਾਂਕਿ ਮੱਸਿਆ ਵਾਲੇ ਦਿਨ ਬਿਲਕੁਲ ਮੂਨ ਨਜ਼ਰ ਨਹੀਂ ਆਉਂਦਾ, ਚੰਦਰਮਾ ਦੇ ਭਾਲਿਆਂ ਵੀ ਨਹੀਂ ਲੱਭਦਾ, ਪਰ ਪੂਰਨਮਾਸ਼ੀ ਵਾਲੇ ਦਿਨ ਸੂਰਜ ਵਾਂਗ ਚਮਕਦਾ, ਭਾਵੇਂ ਉਤਨੀ ਲਾਈਟ ਤੇ ਨਹੀਂ ਹੋ ਸਕਦੀ ਪਰ ਬਹੁਤ ਜ਼ਿਆਦਾ ਪ੍ਰਕਾਸ਼ ਹੁੰਦਾ ਇਹਦਾ। ਤੇ ਆਪਾਂ ਕਹਿੰਦੇ ਵੀ ਅੱਜ ਫੁੱਲ ਮੂਨ ਹੈ, ਅੱਜ ਪੂਰਾ ਚੰਦਰਮਾ। ਪਰ ਮਹਾਰਾਜ ਅੱਜ ਕੀ ਕਹਿ ਰਹੇ ਨੇ, ਕਹਿੰਦੇ ਜਿਹੜਾ ਪਰਮਾਤਮਾ ਨੇ ਜਿਸ ਮਨੁੱਖ ਨੂੰ ਪੂਰਾ ਕਰਤਾ, ਆਪਾਂ ਸਾਰੇ ਅਧੂਰੇ ਹਾਂ, ਆਪਣਾ ਜੀਵਨ ਪਰਪਜ ਪੂਰੇ ਹੋਣਾ ਹੈ, ਪੂਰਨਤਾ ਵੱਲ ਜਾਣਾ। ਕਹਿਣ ਲੱਗੇ ਪੂਰਨ ਕਵ ਹੋਣਾ ਡੋਲਤਾ, ਪੂਰਾ ਕੀ ਆ ਪ੍ਰਭ ਆਪ, ਜਿਸ ਨੂੰ ਪਰਮਾਤਮਾ ਨੇ ਪੂਰਾ ਕਰਤਾ ਹੈ, ਜਿਸ ਦੇ ਅੰਦਰ ਪਰਮਾਤਮਾ ਨੇ ਪੂਰੇ ਗੁਣ ਪੈਦਾ ਕਰਤੇ, ਜਿਸ ਦੇ ਉੱਪਰ ਪਰਮਾਤਮਾ ਨੇ ਪੂਰੀ ਕਿਰਪਾ ਕਰਤੀ। ਮਹਾਰਾਜ ਕਹਿੰਦੇ ਉਹ ਮਨੁੱਖ ਡੋਲਦਾ ਨਹੀਂ ਹੈ, ਕਦੇ ਥਿੜਕਦਾ ਨਹੀਂ ਹੈ, ਕਦੇ ਘਾਬਰਦਾ ਨਹੀਂ ਹੈ, ਔਰ ਉਹ ਫਿਰ ਕਦੇ ਛੋਟਾ ਵੀ ਨਹੀਂ ਹੁੰਦਾ। ਪਹਿਲਾਂ ਪੂਰਾ ਹੋ ਗਿਆ, ਇਹ ਨਹੀਂ ਵੀ ਫਿਰ ਅਧੂਰਾ ਹੋ ਜਾਏਗਾ ਦੁਬਾਰਾ, ਵੀ ਪਹਿਲਾਂ ਪੂਰਾ ਹੋ ਗਿਆ ਫਿਰ ਉਹ ਊਣਾ ਜਾਂ ਅੱਧਾ ਹੋ ਜਾਏਗਾ, ਐਸਾ ਨਹੀਂ ਹੈ। ਜਦੋਂ ਪਰਮਾਤਮਾ ਕਿਸੇ ਨੂੰ ਪੂਰਾ ਕਰਦਾ ਹੈ ਫਿਰ ਉਹ ਡੋਲਦਾ ਨਹੀਂ ਹੈ, ਉਹਨੂੰ ਕੋਈ ਜਿੰਨਾ ਮਰਜ਼ੀ ਡਰਾਵੇ, ਧਮਕੀਆਂ ਦੇਵੇ, ਉਹ ਸਥਿਰ ਰਹਿੰਦਾ, ਉਹ ਅਡੋਲ ਰਹਿੰਦਾ, ਉਹਦਾ ਵਿਸ਼ਵਾਸ ਹੁੰਦਾ ਉਸ ਪੂਰੇ ਪਰਮਾਤਮਾ ਦੇ ਉੱਪਰ। ਨਾਲ ਮਹਾਰਾਜ ਕਹਿੰਦੇ ਦਿਨ ਦਿਨ ਚੜ੍ਹੈ ਸਵਾਇਆ ਨਾਨਕ ਹੋਤ ਨ ਘਾਟ। ਉਹ ਪੂਰਾ ਹੋ ਕੇ ਫਿਰ ਦਿਨ ਦਿਨ ਹੋਰ ਵੱਧਦਾ, ਸਵਾਇਆ ਹੁੰਦਾ, ਕਦੇ ਵੀ ਘਾਟ ਨਹੀਂ ਪੈਂਦੀ। ਪਰ ਜੇ ਆਪਾਂ ਇੱਧਰ ਵੇਖਾਂਗੇ ਚੰਦਰਮਾ ਵਾਲੇ ਪਾਸੇ, ਚੰਦਰਮਾ ਤੇ ਪੂਰਨਮਾਸ਼ੀ ਵਾਲੇ ਦਿਨ ਪੂਰਾ ਹੋ ਜਾਂਦਾ ਹੈ, ਫੁੱਲ ਮੂਨ ਹੁੰਦਾ ਹੈ, ਪ੍ਰਕਾਸ਼ ਹੁੰਦਾ, ਰੌਸ਼ਨੀ ਹੁੰਦੀ ਹੈ, ਚਮਕਦਾ ਹੈ, ਪਰ ਅਗਲੇ ਦਿਨ ਕੀ ਹੋ ਜਾਂਦਾ ਹੈ, ਫਿਰ ਘਟਨਾ ਸ਼ੁਰੂ ਹੋ ਜਾਂਦੀ ਹੈ, ਉਹਦੀ ਕਲਾਮਾਂ ਘਟਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜੇ ਪੂਰਾ ਹੋ ਗਿਆ ਉਸ ਤੋਂ ਬਾਅਦ ਫਿਰ ਘਟਦਾ ਘਟਦਾ ਘਟਦਾ ਇੱਕ ਦਿਨ ਬਿਲਕੁਲ ਖਤਮ ਹੋ ਜਾਂਦਾ ਹੈ। ਪਰਮਾਤਮਾ ਨਹੀਂ ਏਦਾਂ, ਪਰਮੇਸ਼ਰ ਦੇ ਬਾਰੀ ਇਹ ਮਹਾਰਾਜ ਨੇ ਬਾਣੀ ਚ ਆਖਿਆ, ਉਹ ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਉਹ ਆਦ ਕਾਲ ਦੇ ਵਿੱਚ ਵੀ ਪੂਰਨ ਸੀ, ਜਦੋਂ ਕੁਝ ਵੀ ਨਹੀਂ ਸੀਗਾ, ਜਦੋਂ ਸੂਰਜ ਚੰਦਰਮਾ ਧਰਤੀ ਆਕਾਸ਼ ਪੌਣ ਪਾਣੀ ਹਵਾ ਇਹ ਕੁਝ ਵੀ ਨਹੀਂ ਸੀਗਾ, ਉਦੋਂ ਵੀ ਪਰਮਾਤਮਾ ਪੂਰਾ ਸੀ, ਹੁਣ ਵੀ ਪਰਮਾਤਮਾ ਪੂਰਾ ਹੈ, ਔਰ ਲਾਸਟ ਨੂੰ ਪਰਮਾਤਮਾ ਹੀ ਪੂਰਾ ਰਹੇਗਾ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਿਹੜਾ ਪੂਰੇ ਪਰਮਾਤਮਾ ਨਾਲ ਜੁੜ ਜਾਂਦਾ ਉਹ ਵੀ ਅਡੋਲ ਹੋ ਜਾਂਦਾ, ਮੁੜ ਕੇ ਡੋਲਦਾ ਨਹੀਂ ਹੈ, ਉਹਨੂੰ ਕੋਈ ਡਲਾਉਣ ਵਾਲਾ ਹੁੰਦਾ ਹੀ ਨਹੀਂ ਹੈ। ਉਹ ਤਾਂ ਬੇਨਤੀ ਵੀ ਉਸ ਪਰਮਾਤਮਾ ਦੇ ਚਰਨਾਂ 'ਚ

ਜਿਹਦੇ ਉੱਪਰ ਪਰਮਾਤਮਾ ਦਾ ਹੱਥ ਹੈ ਉਹ ਕਿਵੇਂ ਡੋਲੇਗਾ, ਕਿਵੇਂ ਥਿੜਕੇਗਾ, ਕਿਵੇਂ ਘਾਬਰੇਗਾ, ਕਿਵੇਂ ਘਬਰਾਏਗਾ। ਇਸ ਕਰਕੇ ਮਹਾਰਾਜ ਕਹਿੰਦੇ ਤੁਸੀਂ ਇਹਨਾਂ ਚੰਦਰਮਾ ਨਾਲ ਨਾ ਜੁੜੋ, ਇਹਨਾਂ ਮੱਸਿਆ ਪੂਰਨਮਾਸ਼ੀਆਂ ਦੇ ਨਾਲ ਨਾ ਜੁੜੋ। ਮਾਫੀ ਦੇਣੀ, ਮੈਂ ਕੱਲ ਵੀ ਬੇਨਤੀ ਕੀਤੀ ਸੀ, ਕਿਤੇ ਮੱਸਿਆ ਭਰਦੀ ਹੈ ਮੁਬਾਰਕ ਹੈ, ਕਿਤੇ ਪੂਰਨਮਾਸ਼ੀ ਦਾ ਦਿਨ ਮਨਾਇਆ ਜਾਂਦਾ, ਮੈਨੂੰ ਕੋਈ ਉਹਦਾ ਇਤਰਾਜ਼ ਨਹੀਂ ਹੈ। ਪੂਰਨਮਾਸ਼ੀ ਤੇ ਜੇ ਦੀਵਾਨ ਸਜਦੇ ਨੇ ਮੁਬਾਰਕ ਹੈ, ਜੇ ਲੰਗਰ ਚੱਲਦੇ ਨੇ ਅੱਛੀ ਗੱਲ ਹੈ, ਜੇ ਕਥਾ ਕੀਰਤਨ ਦਾ ਪ੍ਰਬੰਧ ਕੀਤਾ, ਢਾਡੀ ਵਾਰਾਂ ਲੱਗਦੀਆਂ ਨੇ, ਸੰਗਤ ਆਉਂਦੀ ਹੈ, ਸੇਵਾ ਕਰਦੀ ਹੈ, ਲਾਹੇ ਲੈਂਦੀ ਹੈ, ਵਧੀਆ ਗੱਲ ਹੈ। ਪਰ ਇਸ ਭਰਮ ਦੇ ਵਿੱਚ ਨਹੀਂ ਵੀ ਅੱਜ ਹੀ ਪਵਿੱਤਰ ਦਿਨ ਹੈ ਬਸ, ਵੀ ਪਤਾ ਨਹੀਂ ਕੱਲ ਵਾਲਾ ਦਿਨ ਕਿੰਨਾ ਕੁ ਮਾੜਾ ਹੋਊਗਾ, ਜਾਂ ਜਿਹੜਾ ਲੰਘ ਗਿਆ ਉਹ ਪਤਾ ਨਹੀਂ ਕਿੰਨਾ ਕੁ ਮਾੜਾ ਦਿਨ ਸੀ, ਐਸ ਭਰਮ ਦੇ ਵਿੱਚ ਨਹੀਂ ਪੈਣਾ। ਨਾਨਕ ਸੋਈ ਦਿਨ ਸੁਹਾਵੜਾ। ਜਿਹੜਾ ਬੰਦਾ ਪੂਰਨਮਾਸ਼ੀ ਵਾਲੇ ਦਿਨ ਵੀ ਪਾਠ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਚੰਗਾ ਕੰਮ ਨਹੀਂ ਕਰਦਾ, ਕੋਈ ਦਾਨ ਪੁੰਨ ਨਹੀਂ ਕਰਦਾ, ਉਹਦੇ ਲਈ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਦਿਨ ਬਹੁਤ ਸ਼ੁਭ ਹੈ? ਪੂਰਨਮਾਸ਼ੀ ਵਾਲੇ ਦਿਨ ਕਿਹੜਾ ਚੋਰੀਆਂ ਨਹੀਂ ਹੁੰਦੀਆਂ? ਪੂਰਨਮਾਸ਼ੀ ਜਿੱਥੇ ਮਨਾਈ ਜਾਂਦੀ ਉੱਥੇ ਵੀ ਬਹੁਤ ਸਾਰੇ ਚੋਰੀਆਂ ਕਰਨ ਆਉਂਦੇ ਨੇ, ਜਿੱਥੇ ਪੂਰਨਮਾਸ਼ੀਆਂ ਭਰਦੀਆਂ ਨੇ ਉੱਥੇ ਬਹੁਤ ਸਾਰੇ ਨੇ ਜੇਬਾਂ ਖੀਸੇ ਕੱਟੇ ਜਾਂਦੇ ਨੇ, ਔਰ ਉੱਥੇ ਬੜੇ ਬੜੇ ਕਹਿਣ ਤੋਂ ਭਾਵ ਲੜਾਈਆਂ ਹੁੰਦੀਆਂ ਨੇ। ਇਸ ਕਰਕੇ ਇੱਥੇ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਪੂਰਨ ਪਰਮਾਤਮਾ ਨਾਲ ਜੁੜ ਗਿਆ ਉਹ ਡੋਲਦਾ ਨਹੀਂ ਹੈ, ਕਦੇ ਥਿੜਕਦਾ ਨਹੀਂ ਹੈ, ਉਹ ਘਬਰਾਉਂਦਾ ਵੀ ਨਹੀਂ ਹੈ, ਸਗੋਂ ਦੇ ਆਤਮਕ ਜੀਵਨ ਦੇ ਵਿੱਚ ਵਾਧਾ ਹੀ ਹੁੰਦਾ, ਉਹ ਘਟਦਾ ਨਹੀਂ ਕਦੇ। ਨਾਨਕ ਹੋਤ ਨਾ ਘਾਟ। ਤੇ ਜੇ ਤੁਸੀਂ ਇਹਨੂੰ ਬਾਹਰੀ ਤੌਰ ਤੇ ਵੇਖੋਗੇ, ਇਸੇ ਕਰਕੇ ਮਹਾਰਾਜ ਨੇ ਆਖਿਆ ਤੁਸੀਂ ਚੰਦਰਮਾ ਨਾਲ ਜੁੜੋਗੇ, ਚੰਦਰਮਾ ਤੇ ਫਿਰ ਘਟ ਜਾਂਦਾ, ਫਿਰ ਛੋਟਾ ਹੋ ਜਾਂਦਾ, ਫਿਰ ਖਤਮ ਹੋ ਜਾਂਦਾ, ਦੁਬਾਰੇ ਫਿਰ ਇੱਕ ਦਿਨ, ਦੂਜੇ ਤੀਜੇ ਦਿਨ ਇੱਕਦਾਂ ਉਹਦੀਆਂ ਕਲਾਵਾਂ ਵਧਦੀਆਂ ਨੇ, ਕਦੇ ਕਲਾਵਾਂ ਘਟ ਜਾਂਦੀਆਂ ਨੇ, ਕਦੇ ਬਿਲਕੁਲ ਖਤਮ ਹੋ ਜਾਂਦੀਆਂ ਨੇ। ਤੁਸੀਂ ਇਹਨਾਂ ਗ੍ਰਹਿਾਂ ਨਛੱਤਰਾਂ ਨਾਲ ਨਾ ਜੁੜੋ, ਕਿਉਂਕਿ ਤੇ ਸਾਰੇ ਪਰਮਾਤਮਾ ਦੇ ਹੁਕਮ ਦੇ ਵਿੱਚ ਨੇ, ਪਰਮਾਤਮਾ ਦੇ ਭੈ ਵਿੱਚ ਨੇ, ਪਰਮਾਤਮਾ ਇਹਨਾਂ ਨੂੰ ਸਿਰਜਣਹਾਰ ਹੈ, ਪਰਮਾਤਮਾ ਹੀ ਇਹਨਾਂ ਦਾ ਕਰਤਾ ਹੈ, ਇਹ ਤਾਂ ਅੰਡ ਵਿਨਾਸੀ ਸੂਰ ਵਿਨਾਸੀ। ਮਹਾਰਾਜ ਕਹਿੰਦੇ ਸਭ ਕੁਝ ਨਾਸ਼ ਬਣਤਾ ਹੈ, ਸਭ ਕੁਝ ਬਿਨਸਨਹਾਰ ਹੈ। ਸਾਇੰਸ ਵੀ ਕੂਕ ਕੂਕ ਕੇ ਕਹਿ ਰਹੀ ਹੈ ਵੀ ਇਹ ਚੀਜ਼ਾਂ ਨਾਸ਼ ਹੋਣ ਵਾਲੀਆਂ ਨੇ, ਇਹਨਾਂ ਨੇ ਨਾਸ਼ ਹੋ ਜਾਣਾ, ਪਰ ਪਰਮਾਤਮਾ ਸਦੀਵੀ ਹੈ। ਉਸੇ ਲਈ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਮਹਾਰਾਜ ਸਲੋਕ ਦੇ ਵਿੱਚ ਬਚਨ ਕਰ ਰਹੇ ਨੇ, ਫਿਰ ਕਹਿਣ ਲੱਗੇ ਪੌੜੀ ਦੇ ਵਿੱਚ, ਪੂਰਨਮਾ ਪੂਰਨ ਪ੍ਰਭ ਏਕ ਕਰਨ ਕਰਨ ਸਮਰੱਥ। ਐ ਦੁਨੀਆਂ ਦੇ ਲੋਕੋ, ਐ ਗੁਰੂ ਕੀ ਸੰਗਤ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪੂਰਨਮਾ ਪੂਰਨਮਾਸ਼ੀ ਵਾਲਾ ਜਿਹੜਾ ਦਿਨ ਹੈ, ਜਿਹੜੀ ਪੂਰਨਮਾਸ਼ੀ ਵਾਲੀ ਰਾਤ ਕਹਿ ਲਓ ਜਾਂ ਜਿਹੜੀ ਪੂਰਨਮਾਸ਼ੀ ਹੈ, ਆਪਾਂ ਕਹਿੰਦੇ ਚੰਦਰਮਾ ਪੂਰਨ ਹੈ, ਪਰ ਮਹਾਰਾਜ ਕਹਿੰਦੇ ਨਹੀਂ, ਪੂਰਨ ਪ੍ਰਭ ਇੱਕੋ ਹੀ ਇੱਕ ਪਰਮਾਤਮਾ ਜਿਹੜਾ ਪੂਰਾ, ਬਸ ਪੂਰੇ ਕਿਆ ਕੀ ਆ, ਸਭ ਪੂਰਾ ਤੇ ਕਹਿ ਸਕਦੇ ਹਾਂ, ਪਰਮਾਤਮਾ ਪੂਰਾ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਪੂਰਨ ਮਾਂ ਪੂਰਨ ਪ੍ਰਭ ਏਕ, ਸਿਰਫ ਤੇ ਸਿਰਫ ਪਰਮਾਤਮਾ। ਅੱਗੇ ਕਹਿੰਦੇ ਕਾਰਨ ਕਾਰਨ ਸਮਰੱਥ, ਉਹ ਆਲ ਇਨ ਆਲ ਹੈ, ਪਾਵਰਫੁੱਲ ਹੈ, ਉਹ ਸਮਰੱਥ ਹੈ, ਕਰਨ ਵਾਲਾ ਵੀ ਉਹ ਹੈ, ਕਰਾਉਣ ਵਾਲਾ ਵੀ ਉਹ ਹੈ। ਔਰ ਉਹਨੇ ਚੰਦਰਮਾ ਸੂਰਜ ਪੈਦਾ ਕੀਤੇ ਨੇ, ਇਹਨਾਂ ਨੂੰ ਚਲਾ ਵੀ ਹੋ ਰਿਹਾ, ਇਹਨਾਂ ਨੂੰ ਕੰਮ ਤੇ ਵੀ ਉਹਨੇ ਲਾਇਆ। ਭਾਵੇਂ ਕੋਈ ਧਰਤੀ ਹੈ, ਸੂਰਜ ਹੈ, ਚੰਦਰਮਾ ਹੈ, ਜਿਵੇਂ ਵਰਕ ਕਰਦੇ ਨੇ, ਇਹ ਸਾਰਾ ਕੁਝ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ, ਜਿਹਨੂੰ ਕਹਿੰਦੇ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਜਿਹਦੇ ਭੈ ਵਿੱਚ ਚੰਦਰਮਾ, ਫਿਰ ਆਪਾਂ ਨੂੰ ਉਹਦਾ ਭੈ ਬੰਧਣਾ ਚਾਹੀਦਾ। ਆਪਾਂ ਨੂੰ ਚੰਦਰਮਾ ਦੀ ਕਾਹਦੀ ਕਹਿਣ ਤੋਂ ਭਾਵ ਪੂਜਾ, ਚੰਦਰਮਾ ਦੀ ਕਾਹਦੀ ਪਰਵਾਹ, ਇਹ ਤਾਂ ਰਾਸ਼ੀਆਂ ਵਾਲੇ ਲੋਕਾਂ ਨੇ ਦੱਸਤਾ ਵੀ ਤੁਹਾਡੀ ਰਾਸ਼ੀ ਚੰਦਰਮਾ ਬੈਠਾ, ਜੇ ਤੁਹਾਡੀ ਰਾਸ਼ੀ ਚ ਫਲਾਣਾ ਗ੍ਰਹਿ ਬੈਠਾ। ਜਦੋਂ ਪਰਮਾਤਮਾ ਦਾ ਸਿਰ ਤੇ ਹੱਥ ਹੋਵੇਗਾ, ਸਾਰੀਆਂ ਚੀਜ਼ਾਂ ਦਾ ਕੋਈ ਅਰਥ ਨਹੀਂ ਰਹੇਗਾ। ਮਹਾਰਾਜ ਕਹਿੰਦੇ ਉਹ ਕਰਨ ਕਾਰਨ ਸਮਰੱਥ ਹੈ, ਪੂਰਨਮਾਸ਼ੀ ਦੇ ਪਰਥਾਏ। ਕਹਿਣ ਲੱਗੇ ਉਸ ਪੂਰੇ ਪ੍ਰਭੂ ਦੇ ਨਾਲ ਜੁੜੋ, ਜਿਹੀ ਜੰਤ ਦਇਆਲ ਪੁਰਖ ਸਭ ਉੱਪਰ ਜਾ ਕਾ ਹੱਥ। ਜਿਹੜਾ ਸਾਰੇ ਜੀਵਾਂ ਜੰਤੂਆਂ ਤੇ ਦਇਆ ਕਰਨ ਵਾਲਾ, ਦਇਆਲੂ ਹੈ, ਪੁਰਖ ਹੈ, ਉਹ ਸਾਰਿਆਂ ਤੋਂ ਵੱਡਾ ਪੁਰਖ ਹੈ, ਸਾਰਿਆਂ ਦੇ ਉੱਪਰ ਉਹਦਾ ਹੀ ਹੱਥ ਹੈ, ਸਭ ਉੱਪਰ ਜਾ ਕਾ ਹੱਥ। ਮੈਨੂੰ ਮਾਫੀ ਦੇਣੀ ਜੇ ਚੰਦਰਮਾ ਵਾਲੇ ਪਾਸੇ ਜਾਓਗੇ, ਹਿੰਦੂ ਮਿਥਿਹਾਸ ਕੋਸ ਇੱਕ ਅੰਗਰੇਜ਼ ਨੇ ਲਿਖਿਆ, ਉਹਨੂੰ ਪੜ੍ਹੇ, ਉਹਦੇ ਵੀ ਚੰਦਰਮਾ ਦੇ ਹੇਠਾਂ ਕੀ ਕੁਝ ਲਿਖਿਆ, ਮੈਂ ਇੱਥੋਂ ਬਿਆਨ ਵੀ ਨਹੀਂ ਕਰ ਸਕਦਾ। ਚੰਦਰਮਾ ਕਲੰਕਿਤ ਕਿਉਂ ਹੈ, ਚੰਦਰਮਾ ਦਾਗੀ ਕਿਉਂ ਹੈ,
ਇਹਦੇ ਦਾਗ ਪਿਆ ਕਿਵੇਂ ਹੈ, ਇਹਨੇ ਇੰਦਰ ਨਾਲ ਰਲ ਕੇ ਦੁਰਵਾਸ਼ ਜਿਹੜਾ ਸੀਗਾ ਗੌਤਮ ਰਿਸ਼ੀ ਦੀ ਇਸਤਰੀ ਇਹਲਿਆ ਦੇ ਨਾਲ ਜਿਹੜਾ ਕੁਕਰਮ ਕੀਤਾ, ਕਥਾਵਾਂ ਨੇ, ਪੁਰਾਣਿਕ ਪ੍ਰਸੰਗ ਨੇ, ਉਹਨਾਂ ਨੂੰ ਕਿਵੇਂ ਝੁਠਲਾ ਸਕਦੇ ਹਾਂ। ਇੰਦਰ ਦਾ ਬਹੁਤ ਵੱਡਾ ਰੋਲ ਹੈ ਚੰਦਰਮਾਨ ਦਾ, ਇੰਦਰ ਦੇ ਨਾਲ ਰਲ ਕੇ ਇਹਨੇ ਕਹਿਣ ਤੋਂ ਭਾਵ ਗੌਤਮ ਰਿਸ਼ੀ ਦੀ ਇਸਤਰੀ ਦੇ ਨਾਲ ਜੋ ਕੁਝ ਹੋਇਆ ਕੀਤਾ, ਫਿਰ ਉਹਨੇ ਸਰਾਪ ਦਿੱਤਾ ਸੀ ਇਹ ਦਾਗੀ ਤਾਂ ਉਹਨਾਂ ਦੀਆਂ ਕਥਾਵਾਂ ਦੇ ਮੁਤਾਬਕ, ਦੇਖੋ ਮੈਂ ਬੇਨਤੀ ਕਰ ਰਿਹਾ, ਔਰ ਇਹਦਾ ਦਾਗ ਹਾਲੇ ਤੱਕ ਵੀ ਨਹੀਂ ਮਿਟਿਆ। ਮਹਾਰਾਜ ਨੇ ਸੰਕਰਾ ਮਸਤਕ ਵਸਤਾ ਸੁਰਸਰੀ ਇਸ਼ਨਾਨ ਰਹੇ ਹਨ, ਉਹ ਸ਼ਬਦ ਅੰਦਰ ਸਾਰਾ ਖੁੱਲ੍ਹ ਕੇ ਜ਼ਿਕਰ ਕੀਤਾ। ਇਸ ਕਰਕੇ ਇੱਥੇ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਉਹ ਪਰਮਾਤਮਾ ਨਾਲ ਜੁੜਨਾ, ਪਰਮੇਸ਼ਰ ਦੇ ਨਾਲ ਜੁੜਨਾ, ਜਿਹੜਾ ਕਰਨ ਕਰਨ ਵਾਲਾ ਹੈ, ਪੂਰਨ ਹੈ, ਜਿਹਦੇ ਉੱਪਰ ਸਾਰਿਆਂ ਦਾ ਹੱਥ, ਔਰ ਜਿਹਦੇ ਉੱਪਰ ਉਹਦਾ ਹੱਥ ਹੋ ਜਾਏ ਉਹਨੂੰ ਕਿਸੇ ਹੋਰ ਸਹਾਰੇ ਦੀ ਲੋੜ ਨਹੀਂ ਪੈਂਦੀ। ਜਾ ਤੂੰ ਮੇਰਾ ਬਲ ਹੈ ਤਾਂ ਕਿਆ ਮੋਛੰਦਾ। ਗੁਣ ਨਿਧਾਨ ਗੋਬਿੰਦ ਗੁਰ ਕੀਆ ਜਾ ਕਾ ਹੋਏ, ਉਹੀ ਗੁਣਾਂ ਦਾ ਨਿਧਾਨ ਹੈ, ਗੁਣਾਂ ਦਾ ਖਜ਼ਾਨਾ ਹੈ, ਉਹੀ ਗੋਬਿੰਦ ਕਹਿਣ ਤੋਂ ਭਾਵ ਉਹਦਾ ਹੀ ਕੀਤਾ ਹੋਇਆ ਸਾਰਾ ਕੁਝ ਹੈ, ਇਹ ਸਾਰਾ ਕੁਝ ਉਸੇ ਦਾ ਕੀਤਾ ਹੋਇਆ। ਮੈਂ ਪਹਿਲੀ ਅੱਜ ਕੀਤੀ ਸੀ ਵੀ ਉਹ ਵੀ ਵਕਤ ਸੀ ਜਦੋਂ ਚੰਦਰਮਾ ਹੈ ਨਹੀਂ ਸੀ, ਸੂਰਜ ਹੈ ਨਹੀਂ ਸੀ, ਧਰਤੀ ਵੀ ਨਹੀਂ ਸੀ, ਹਵਾ ਵੀ ਨਹੀਂ ਸੀਗੀ, ਅਰਬਦ ਨਰਬਦ ਧੁੰਦੂ ਕਾਰਾ ਸੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹਦਾ ਹੀ ਕੀਤਾ ਹੋਇਆ ਸਾਰਾ ਕੁਝ, ਉਹ ਆਪਣੇ ਆਪ ਤੋਂ ਪੈਦਾ ਹੋਇਆ, ਉਹਨੂੰ ਕਿਸੇ ਨੇ ਨਹੀਂ ਕੀਤਾ, ਉਹਨੂੰ ਕਿਸੇ ਨੇ ਨਹੀਂ ਸਿਰਜਿਆ, ਉਹਦੇ ਤੇ ਕੋਈ ਦਾਗ ਨਹੀਂ ਹੈ। ਚੰਦਰਮਾ ਤੇ ਦਾਗ ਹੈ, ਚੰਦਰਮਾ ਦੋਸ਼ੀ ਹੈ, ਚੰਦਰਮਾ ਗੁਨਾਹਗਾਰ ਹੈ, ਤੇ ਚੰਦਰਮਾ ਆਪਣੇ ਆਪ ਦੇ ਵਿੱਚ ਕੁਝ ਨਹੀਂ ਹੈ, ਇਹਦਾ ਆਪਣੀ ਲਾਈਟ ਵੀ ਨਹੀਂ ਇਹਦੀ ਤਾਂ। ਉਹ ਤਾਂ ਹੁਣ ਸਾਰਾ ਕੁਝ ਸਾਨੂੰ ਸਕੂਲਾਂ 'ਚ ਪੜ੍ਹਾ ਕੇ ਦੱਸਣ ਲੱਗ ਗਏ ਵੀ ਚੰਦਰਮਾ ਦੇ ਉੱਪਰ ਲਾਈਟ, ਸੂਰਜ ਦੀ ਕਿਵੇਂ ਪੈਂਦੀ ਹੈ, ਕਦੋਂ ਧਰਤੀ ਵਿਚਕਾਰ ਆ ਜਾਂਦੀ ਹੈ, ਕੀ ਹੋ ਜਾਂਦਾ, ਪਰ ਮਹਾਰਾਜ ਕਹਿੰਦੇ ਇਸ ਕਰਕੇ ਪਰਮਾਤਮਾ ਨਾਲ ਜੁੜਨਾ, ਇਕੱਲੇ ਚੰਦਰਮਾ ਦੀ ਪੂਜਾ ਨਹੀਂ ਕਰੀ ਜਾਣੀ। ਜਿਸ ਵਾਹਿਗੁਰੂ ਜੀ ਨੇ ਇਹਨਾਂ ਨੂੰ ਸਿਰਜਿਆ, ਜਿਸ ਵਾਹਿਗੁਰੂ ਨੇ ਇਹਨਾਂ ਨੂੰ ਹੁਕਮ ਦੇ ਵਿੱਚ ਚੱਲ ਰਹੇ ਨੇ, ਜਿਹਦੇ ਹੁਕਮ ਦੇ ਵਿੱਚ, ਔਰ ਉਸ ਪਰਮਾਤਮਾ ਦੇ ਨਾਲ ਜੁੜਨਾ, ਉਹਦੇ ਗੁਣ ਗਾਉਣੇ ਨੇ, ਉਹ ਗੁਣਾਂ ਦਾ ਖਜ਼ਾਨਾ, ਉਹਦਾ ਹੀ ਕੀਤਾ ਸਾਰਾ ਕੁਝ ਹੁੰਦਾ। ਔਰ ਚੰਦਰਮਾ ਤੇ ਵਿਚਾਰਾ ਉਹਨਾਂ ਦੀਆਂ ਕਥਾਵਾਂ ਦੇ ਮੁਤਾਬਕ ਹਾਲੇ ਤੱਕ ਆਪਣੇ ਮੱਥੇ ਦਾ ਦਾਗ ਨਹੀਂ ਮਿਟਾ ਸਕਿਆ। ਨਾਲੇ ਮਹਾਰਾਜ ਬਾਣੀ ਚ ਕਹਿੰਦੇ ਸ਼ਿਵ ਦੇ ਕੇਸਾਂ ਦੇ ਵਿੱਚ ਇਹਦਾ ਵਾਸਾ ਮੰਨਿਆ, ਜਿੱਥੇ ਗੰਗਾ ਹੈ ਫਿਰ ਵੀ ਨਹੀਂ ਇਹਦਾ ਕਲੰਕ ਦੂਰ ਹੋ ਸਕਿਆ। ਕਰਮ ਹਨਾ ਮਹਾਰਾਜ ਇੱਥੇ ਕਹਿੰਦੇ ਅੰਤਰ ਜਾਮੀ ਪ੍ਰਭ ਸੁਜਾਨ ਅਲਖ ਨਿਰੰਜਨ ਸੋਏ, ਉਹ ਪਰਮਾਤਮਾ ਅੰਤਰ ਜਾਮੀ ਹੈ, ਸਾਰਿਆਂ ਦੇ ਅੰਦਰ ਦੀਆਂ ਜਾਣਨ ਵਾਲਾ ਹੈ, ਉਹ ਪ੍ਰਭੂ ਬਹੁਤ ਸੁਜਾਨ ਹੈ, ਸਾਰਿਆਂ ਤੋਂ ਸੁਜਾਨ ਹੈ, ਅਲੱਖ ਹੈ, ਉਹਨੂੰ ਲੱਖਿਆ ਨਹੀਂ ਜਾ ਸਕਦਾ। ਨਿਰੰਜਨ ਉਹ ਕਾਲਖ ਰਹਿਤ ਹੈ, ਮੈਲ ਰਹਿਤ ਹੈ, ਉਹੀ ਹੈ ਪਰਮਾਤਮਾ। ਮੈਂ ਵਾਰ ਵਾਰ ਬੇਨਤੀ ਕਰ ਰਿਹਾ, ਇਹ ਰਿਪੀਟ ਵੀ ਹੋ ਰਿਹਾ, ਵਚਨ ਵਾਰ ਵਾਰ ਦੁਹਰਾਓ ਵੀ ਹੋ ਰਿਹਾ, ਨਿਰੰਜਨ ਦਾ ਅਰਥ ਹੁੰਦਾ ਜਿਹਨੂੰ ਕੋਈ ਕਾਲਖ ਨਾ ਲੱਗੀ ਹੋਵੇ, ਜਿਹਨੂੰ ਕੋਈ ਦਾਗ ਨਾ ਲੱਗਿਆ ਹੋਵੇ ਕਿਸੇ ਤਰ੍ਹਾਂ ਦਾ। ਪਰ ਇਹ ਤਾਂ ਸਾਰੀ ਦੁਨੀਆ ਜਾਣਦੀ ਹੈ, ਇਹ ਤਾਂ ਖਾਸ ਕਰਕੇ ਭਾਰਤ ਦੇ ਵਿੱਚ ਹਿੰਦੂਇਜ਼ਮ ਦੇ ਵਿੱਚ ਇਹ ਚੀਜ਼ ਤਾਂ ਪਹਿਲ ਦੇ ਆਧਾਰ ਤੇ ਸਾਰੇ ਲੋਕਾਂ ਨੂੰ ਪਤਾ ਵੀ ਚੰਦਰਮਾ ਦੇ ਉੱਪਰ ਇਹ ਸਾਰਾ ਕੁਝ ਬਣਿਆ ਕਿਵੇਂ ਹੈ, ਕੀ ਕਹਾਣੀਆਂ ਨੇ, ਹਨਾ। ਮਹਾਰਾਜ ਇੱਥੇ ਕਹਿੰਦੇ ਭਾਈ ਜਿਸ ਦੀ ਤੁਸੀਂ ਪੂਰਨਮਾਸ਼ੀ ਵਾਲੇ ਦਿਨ ਪੂਜਾ ਕਰਦੇ ਹੋ, ਉਹ ਦਾਗ ਰਹਿਤ ਨਹੀਂ ਹੈ, ਉਹ ਕਾਲਖ ਰਹਿਤ ਨਹੀਂ ਹੈ, ਜਿਹੜਾ ਕਾਲਖ ਰਹਿਤ ਪਰਮਾਤਮਾ ਅੰਤਰਜਾਮੀ ਹੈ, ਸੁਜਾਨ ਹੈ, ਉਸ ਪਰਮਾਤਮਾ ਨੂੰ ਸਿਮਰੋ, ਜਿਹੜਾ ਅਲੱਖ ਹੈ, ਜਿਹਨੂੰ ਲਿਖਿਆ ਨਹੀਂ ਜਾ ਸਕਦਾ। ਚੰਦਰਮਾ ਨੂੰ ਤਾਂ ਲਿਖਿਆ ਜਾ ਰਿਹਾ ਹੈ, ਦਾਅਵੇ ਕੀਤੇ ਜਾ ਰਹੇ ਨੇ ਵੀ ਚੰਦਰਮਾ ਤੇ ਪਹੁੰਚ ਗਏ, ਚੰਦਰਮਾ ਦੀਆਂ ਫੋਟੋਆਂ, ਚੰਦਰਮਾ ਦੀ ਤਸਵੀਰਾਂ, ਉੱਥੇ ਕੀ ਹੈ ਕੀ ਨਹੀਂ ਹੈ, ਕਿੰਨਾ ਕੁਝ ਆਪਾਂ ਦੇਖਦੇ ਹਾਂ, ਪਰ ਪਰਮਾਤਮਾ ਤੱਕ ਕੋਈ ਪਹੁੰਚਿਆ ਨਹੀਂ ਪਹੁੰਚਿਆ। ਪਰਮਾਤਮਾ ਦੀ ਕਿਸੇ ਨੇ ਫੋਟੋ ਲਿਆਂਦੀ ਹੈ, ਪਰਮਾਤਮਾ ਕਿੱਡਾ ਕੁ ਵੱਡਾ ਹੈ, ਕੀ ਉਹਦਾ ਆਕਾਰ ਹੈ, ਕਿਸੇ ਨੇ ਨਹੀਂ, ਉਸ ਉਹ ਸਰਗੁਣ ਨਿਰਗੁਣ ਨਿਰੰਕਾਰ ਹੈ। ਪਰ ਚੰਦਰਮਾ ਦੇ ਬਾਰੇ ਸਾਰਾ ਕੁਝ ਲਗਭਗ ਦਾਅਵਾ ਕੀਤਾ ਜਾ ਰਿਹਾ ਵੀ ਅਸੀਂ ਦੀ ਸਟੱਡੀ ਕਰ ਲਈ ਹੈ, ਅਸੀਂ ਇਹਨੂੰ ਚੰਗੀ ਤਰ੍ਹਾਂ, ਇੱਥੇ ਸਾਡੇ ਸਾਇੰਟਿਸਟ ਇਤਿਹਾਦਕ ਪਹੁੰਚ ਗਏ ਨੇ, ਉੱਥੇ ਉਹਨਾਂ ਨੇ ਯੰਤਰ ਲਏ ਗਏ ਨੇ, ਬਹੁਤ ਕੁਝ ਉਹਦੇ ਬਾਰੇ ਦਿਖਾਇਆ ਜਾ ਰਿਹਾ, ਪਰ ਪਰਮਾਤਮਾ ਹੀ ਹੈ ਜਿਹੜਾ ਅਲੱਖ ਹੈ, ਜਿਹੜਾ ਨਿਰੰਜਨ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਹਨਾਂ ਤਿੱਥਾਂ ਦੇ ਚੱਕਰਾਂ ਵਿੱਚੋਂ ਨਿਕਲੋ, ਇਹਨਾਂ ਤਿੱਥਾਂ ਤੇ ਵਾਰਾਂ ਦੇ ਵਿੱਚ ਨਹੀਂ ਪੈਣਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਰ ਬ੍ਰਹਮ ਪਰਮੇਸ਼ਰੋ ਸਭ ਵਿਦ ਜਾਣਨ ਹਾਰ, ਉਹ ਜਿਹੜਾ ਪਰਮੇਸ਼ਰ ਹੈ, ਜਿਹੜਾ ਪਾਰ ਬ੍ਰਹਮ ਹੈ,
ਉਹ ਸਾਰਿਆਂ ਦੇ ਹਿਰਦੇ ਦੀਆਂ ਜਾਣਨ ਵਾਲਾ, ਪਰਮਾਤਮਾ ਹੀ ਜਾਣਨ ਵਾਲਾ, ਅੰਤਰਜਾਮੀ ਹੈ। ਔਰ ਇਹ ਸੂਰਜ ਚੰਦਰਮਾ ਇਤਿਆਦਿਕ ਅੰਤਰਜਾਮੀ ਨਹੀਂ ਹੈ, ਇਹ ਜਾਣਨ ਹਾਰੇ ਨਹੀਂ ਹੈ। ਇਹਨਾਂ ਦੀ ਤਾਂ ਐਸੀਆਂ ਐਸੀਆਂ ਕਥਾਵਾਂ ਨੇ, ਚਲੋ ਤੁਸੀਂ ਇੱਕ ਕਥਾਵਾਂ ਨੇ ਹੈ ਨਾ, ਬਿਲੀਵ ਕਰਨਾ ਨਾ ਕਰਨਾ ਤਾਂ ਕਿੰਨੀ ਕੁ ਤੁਹਾਡੀ ਸਮਝ ਹੈ, ਤੁਹਾਨੂੰ ਕਿੰਨੀ ਕੁ ਨੌਲੇਜ ਹੈ, ਕਿੰਨਾ ਕੁ ਤੁਹਾਨੂੰ ਬਾਣੀ ਤੇ ਭਰੋਸਾ ਡਿਪੈਂਡ ਕਰਦਾ। ਪਰ ਸੂਰਜ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਮੈਨੂੰ ਹਨੂੰਮਾਨ ਨੇ ਨਿਗਲ ਲੈਣਾ। ਉਹਨਾਂ ਦੀਆਂ ਕਥਾਵਾਂ ਦੇ ਮੁਤਾਬਕ ਤਾਂ ਸੂਰਜ ਨੂੰ ਹਨੂੰਮਾਨ ਨੇ ਮੂੰਹ ਚ ਪਾ ਲਿਆ, ਹਨੂੰਮਾਨ ਨਿਗਲ ਗਿਆ। ਇਹਦਾ ਮਤਲਬ ਉਹਨੂੰ ਪਤਾ ਹੀ ਨਹੀਂ ਸੀ ਵੀ ਮੇਰੇ ਨਾਲ ਕੀ ਹੋਵੇਗਾ। ਕਦੇ ਪਰਮਾਤਮਾ ਦੇ ਬਾਰੇ ਐਸਾ ਸੁਣਿਆ ਵੀ ਪਰਮਾਤਮਾ ਨੂੰ ਕੋਈ ਮੂੰਹ ਚ ਪਾ ਲਿਆ ਕਿਸੇ ਨੇ, ਪਰਮਾਤਮਾ ਨੂੰ ਕੋਈ ਨਿਗਲ ਗਿਆ? ਇਸ ਕਰਕੇ ਬੜਾ ਵੱਡਾ ਅੰਤਰ ਹੈ, ਬੜਾ ਵੱਡਾ ਫਰਕ ਹੈ। ਅਸੀਂ ਇੱਥੇ ਹੀ ਖੜੇ ਹਾਂ ਜਦੋਂ ਕਿ ਗੁਰੂ ਸਾਹਿਬ ਕਹਿੰਦੇ ਤੁਸੀਂ ਬਾਣੀ ਦੀ ਵਿਚਾਰ ਤਾਂ ਕਰੋ, ਬਾਣੀ ਨੂੰ ਪੜ੍ਹਨਾ, ਬਾਣੀ ਨੂੰ ਵਿਚਾਰਨਾ, ਸਮਝਣਾ ਤੇ ਕਰੋ। ਬਾਣੀ ਤੁਹਾਡੇ ਕਵਾੜ ਖੋਲਦੀ ਹੈ, ਬਾਣੀ ਤੁਹਾਨੂੰ ਇਸ ਕੂੜ ਕਿਰਿਆ ਦੇ ਵਿੱਚੋਂ ਬਾਹਰ ਕੱਢੇਗੀ। ਜਦੋਂ ਤੁਹਾਨੂੰ ਬਾਣੀ ਦੀ ਸਮਝ ਆਵੇਗੀ, ਅਕਾਲ ਪੁਰਖ ਦੇ ਪੁਜਾਰੀ ਬਣਾਂਗੇ, ਅਕਾਲ ਪੁਰਖ ਦੇ, ਪਰਮੇਸ਼ਰ ਦੇ, ਕਿਸੇ ਗ੍ਰਹਿ ਨਛੱਤਰ ਦੇ ਵਿੱਚ ਕੋਈ ਭਰੋਸਾ ਵਿਸ਼ਵਾਸ ਨਹੀਂ ਹੋਵੇਗਾ। ਇਸੇ ਕਰਕੇ ਸਾਨੂੰ ਮਹਾਰਾਜ ਨੇ ਬਾਰ ਬਾਰ ਬਾਰ ਬਾਰ ਬਾਣੀ ਦੇ ਰਾਹੀਂ ਉਸ ਪਰਮਾਤਮਾ, ਅੱਜ ਦਾ ਦਿਨ ਤਾਂ ਮੈਂ ਦੁਪਹਿਰ ਦੇ ਦੀਵਾਨਾਂ 'ਚ ਬੇਨਤੀ ਕੀਤੀ ਸੀ, ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨਤਾ ਦੇ ਵਿੱਚ ਹੈ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ, ਵਧਾਈਆਂ। ਦਮਦਮਾ ਸਾਹਿਬ ਦੀ ਧਰਤੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਲਗੀਧਰ ਪਾਤਸ਼ਾਹ ਜੀ ਨੇ ਸੰਪੂਰਨਤਾ ਕਰਵਾਈ। ਇਸੇ ਪਾਵਨ ਬੀੜ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਹਜ਼ੂਰ ਸਾਹਿਬ ਜੀ ਜਾ ਕੇ ਜੋਤੀ ਜੋ ਸਮਾਉਣ ਤੋਂ ਪਹਿਲਾਂ ਵਿਧੀ ਵਿਧਾਨ ਮੁਤਾਬਕ ਸਤਿਗੁਰੂ ਜੀ ਨੇ ਗੁਰਤਾ ਗੱਦੀ ਤੇ ਸੁਸ਼ੋਭਿਤ ਕਰਤਾ, ਗੁਰਤਾ ਗੱਦੀ ਬਖਸ਼ੀ ਦਮਦਮੀ ਬੀੜ ਨੂੰ, ਦਮਦਮਾ ਸਾਹਿਬ ਵਾਲੇ ਸਰੂਪ ਨੂੰ। ਤੇ ਫਿਰ ਮਹਾਰਾਜ ਨੇ ਹੁਕਮ ਕੀਤਾ ਸੀ ਵੀ ਤੁਸੀਂ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਆਪਣਾ ਜੀਵਨ ਜਿਉਣਾ। ਮਹਾਰਾਜ ਨੇ ਕਿਹਾ ਸੀ ਵੀ ਇਸ ਬਾਣੀ ਨੂੰ ਵਿਚਾਰਨਾ, ਜਿਹੜਾ ਮੈਨੂੰ ਮਿਲਣਾ ਚਾਹੇਗਾ, ਪਰਮਾਤਮਾ ਨੂੰ ਮਿਲਣਾ ਚਾਹੇਗਾ, ਉਹ ਸ਼ਬਦ ਨੂੰ ਖੋਜੇਗਾ। ਅਸੀਂ ਹਾਲੇ ਤੱਕ ਵੀ ਸ਼ਬਦ ਦੀ ਵਿਚਾਰ, ਸ਼ਬਦ ਨੂੰ ਖੋਜਣ ਵਾਲੇ ਪਾਸੇ ਤੁਰੇ ਨਹੀਂ ਹੈ। ਹਾਲੇ ਵੀ ਅਸੀਂ ਇਹਨਾਂ ਚੱਕਰਾਂ ਦੇ ਵਿੱਚ ਹਾਂ, ਸੂਰਜ ਹੈ, ਚੰਦਰਮਾ ਹੈ, ਧਰਤੀ ਹੈ, ਪਵਨ ਦੇਵਤਾ ਹੈ, ਜਲ ਦੇਵਤਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨਹੀਂ ਭਾਈ, ਪਾਰ ਬ੍ਰਹਮ ਪਰਮੇਸ਼ਰੋ ਸਭ ਵਿਦ ਜਾਣਨ ਹਾਰ, ਸੰਤ ਸਹਾਈ ਸ਼ਰਨ ਜੋਗ, ਆਠ ਪਹਿਰ ਨਮਸਕਾਰ। ਉਹ ਸਾਰਿਆਂ ਦੀ ਸਹਾਇਤਾ ਕਰਨ ਵਾਲਾ ਸੰਤ ਸਹਾਈ ਹੈ, ਭਗਤਾਂ ਦਾ ਸਹਾਈ ਹੈ। ਮੈਂ ਫੇਰ ਇੱਕ ਵਾਰ ਤੁਹਾਡਾ ਧਿਆਨ ਦਿਵਾ ਦੇ ਹਾਂ, ਪੜ੍ਹੇ ਲਿਖੇ ਹੋ, ਨੈੱਟ ਦੇ ਉੱਪਰ ਸਭ ਕੁਝ ਹੈ। ਚੰਦਰਮਾ ਨੇ ਸਹਾਇਤਾ ਥੋੜੋ ਕੀਤੀ ਸੀ ਅਹਿਲਿਆ ਦੀ, ਸਗੋਂ ਇੰਦਰ ਨੂੰ ਜਦੋਂ ਨੇ ਉਹਦੇ ਮਨ ਦੇ ਵਿੱਚ ਗਲਤ ਵਿਚਾਰ ਆਇਆ, ਮੈਂ ਉਹ ਸਾਂਝਾ ਨਹੀਂ ਕਰਨਾ ਚਾਹੁੰਦਾ, ਉਹਦਾ ਮਨ ਬੇਈਮਾਨ ਹੋਇਆ, ਸਗੋਂ ਉਹਦੇ ਵਿੱਚ ਇਹਦਾ ਰੋਲ ਹੈ, ਬਹੁਤ ਵੱਡਾ ਦੋਸ਼ੀ ਹੈ, ਇਹ ਗੁਨਾਹਗਾਰ ਹੈ। ਫਿਰ ਸੰਤ ਸਹਾਈ ਕਿਵੇਂ ਹੋ ਗਿਆ? ਮਹਾਰਾਜ ਕਹਿੰਦੇ ਉਹ ਪਰਮਾਤਮਾ ਹੀ ਹੈ ਜਿਹੜਾ ਸੰਤ ਸਹਾਈ ਹੈ, ਅਨਾਥ ਨਾ ਸੰਤ ਸਹਾਈ ਸ਼ਰਨ ਯੋਗ, ਸ਼ਰਨ ਪਿਆਂ ਦੀ ਲਾਜ ਰੱਖਣ ਵਾਲਾ, ਜਿਹਨੇ ਜਿਹਨੇ ਪਰਮਾਤਮਾ ਦੀ ਲਾਜ ਰੱਖੀ, ਜਿਹਦੀ ਜਿਹਦੀ ਪਰਮੇਸ਼ਰ ਨੇ ਲਾਜ ਰੱਖੀ। ਔਰ ਮਹਾਰਾਜ ਕਹਿੰਦੇ ਉਹਨੂੰ ਅੱਠੇ ਪਹਿਰ ਨਮਸਕਾਰ ਕਰਨੀ ਚਾਹੀਦੀ ਹੈ, ਅੱਠੇ ਪਹਿਰ ਉਸ ਨੂੰ ਧਿਆਉਣਾ ਚਾਹੀਦਾ ਹੈ, ਆਠ ਪਹਿਰ ਉੱਠਦਿਆਂ ਬਹਿੰਦਿਆਂ ਉਸ ਪਰਮਾਤਮਾ ਦਾ ਗੁਣਗਾਨ ਕਰਨਾ ਚਾਹੀਦਾ। ਇਹਦਾ ਭਾਵ ਇਹ ਹੈ, ਅੱਠੇ ਪਹਿਰ ਦਾ ਮਤਲਬ ਦਿਨ ਰਾਤ, ਦਿਨ ਰਾਤ ਦਾ ਮਤਲਬ ਹਰ ਵਕਤ। ਇਸ ਚੱਕਰ ਚ ਪੈਣੇ ਨਹੀਂ ਵੀ ਪੂਰਨਮਾਸ਼ੀ ਹੈ, ਚੰਦਰਮਾ ਪੂਰਾ ਹੈ ਜਾਂ ਅੱਠਵੀਂ ਹੈ, ਇਸ ਚੱਕਰ ਚ ਨਹੀਂ, ਅੱਠੇ ਪਹਿਰ ਬਸ ਪਰਮਾਤਮਾ ਪਰਮੇਸ਼ਰ ਨੂੰ ਨਮਸਕਾਰ ਕਰਨੀ ਹੈ। ਉਹ ਸਭਨਾਂ ਦੀ ਸਹਾਇਤਾ ਕਰਨ ਵਾਲਾ ਹੈ, ਉਹ ਸਾਰਿਆਂ ਨੂੰ ਸ਼ਰਨ ਪਿਆਂ ਦੀ

ਉਹਦੀ ਕਥਾ ਵੀ ਬਿਆਨ ਨਹੀਂ ਹੋ ਸਕਦੀ, ਉਹਦੀ ਕਥਾ ਅਕਥ ਹੈ, ਨਹਿ ਬੁੱਝੀ ਹੈ, ਕੋਈ ਜ਼ੋਰ ਲਾ ਕੇ ਵੀ ਉਹਦੀ ਕਥਾ ਨੂੰ ਬਿਆਨ ਨਹੀਂ ਕਰ ਸਕਦਾ। ਜਿਵੇਂ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਸੀ, ਕਹਿ ਰਵਿਦਾਸ ਅਕਥ ਕਥਾ ਬਹੁ ਕਾਇਕ ਰੀਜੈ, ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ। ਚੰਦਰਮਾ ਬਾਰੇ ਤਾਂ ਲਿਖਿਆ ਬਹੁਤ ਕੁਛ, ਚੰਦਰਮਾ ਬਾਰੇ ਤਾਂ ਕਹਿ ਲਓ ਇਹਦਾ ਅੰਤ ਪਾਉਣ ਦੇ ਯਤਨ ਹੋ ਗਿਆ ਔਰ ਸਫਲਤਾ ਵੀ ਮਿਲਦੀ ਜਾ ਰਹੀ ਹੈ, ਪਰ ਜਿਹੜਾ ਪ੍ਰਮਾਤਮਾ ਅਕਥ ਕਥਾ ਹੈ ਜਿਹਨੂੰ ਕਥਨੇ ਨਹੀਂ ਕੀਤਾ ਜਾ ਸਕਦਾ, ਕਹਿੰਦੇ ਸਿਮਰਿਓ ਹਰ ਕੇ ਚਰਨ, ਉਸ ਪਰਮਾਤਮਾ ਨੂੰ ਸਿਮਰੋ, ਉਸ ਪਰਮਾਤਮਾ ਦੇ ਚਰਨਾਂ ਨੂੰ ਹਿਰਦੇ ਚ ਵਸਾਓ, ਇਹਦੇ ਨਾਲ ਕੀ ਹੋਵੇਗਾ, ਪਤਿਤ ਉਧਾਰਨ ਅਨਾਥ ਨਾਥ ਨਾਨਕ ਪ੍ਰਭ ਕੀ ਸ਼ਰਨ। ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤਿੱਥਾਂ ਦੇ ਬਾਰੇ ਜੋ ਮਹਾਰਾਜ ਨੇ ਕਿਰਪਾ ਕੀਤੀ ਸਾਨੂੰ, ਉਸ ਅਗਿਆਨਤਾ ਭਰੇ ਜਿਹੜਾ ਜੀਵਨ ਅਸੀਂ ਜਿਉਂ ਰਹੇ ਹਾਂ ਉਹਦੇ ਚੋਂ ਮਹਾਰਾਜ ਨੇ ਗਿਆਨ ਦਾ ਸੁਰਮਾ ਦੇ ਕੇ ਬਾਹਰ ਕੱਢਿਆ, ਸਾਡਾ ਅੰਧ ਵਿਸ਼ਵਾਸ ਖਤਮ ਕੀਤਾ। ਮਹਾਰਾਜ ਅਖੀਰ ਕਹਿੰਦੇ ਪਤਿਤ ਉਧਾਰਨ, ਪਤਿਤ ਧਰਮ ਤੋਂ ਡਿੱਗਿਆ ਹੋਇਆਂ ਨੂੰ, ਜਿਹੜੇ ਧਰਮ ਤੋਂ ਡਿੱਗ ਗਏ, ਸਿੱਖ ਧਰਮ ਦੇ ਵਿੱਚ ਮੁਤਾਬਕ ਕੌਣ ਹੈ ਪਤਿਤ, ਜਿਹੜਾ ਚਾਰ ਬਜ਼ਰ ਕੁਰਹਿਤਾ ਕਰ ਲਵੇ, ਉਹਦੀ ਕਿਸੇ ਤਖ਼ਤ ਸਾਹਿਬ ਤੇ ਅਰਦਾਸ ਨਹੀਂ ਹੋ ਸਕਦੀ। ਹੁਕਮ ਹੁੰਦਾ ਵੀ ਇਹਦੇ ਨਾਲ ਸਿੱਖ ਨੇ ਕਿਸੇ ਤਰ੍ਹਾਂ ਦੀ ਹਾਲੇ ਸਾਂਝ ਵੀ ਨਹੀਂ ਕਰਨੀ। ਜਦੋਂ ਪਤਿਤ ਫਿਰ ਪੰਜ ਪਿਆਰੇ ਸਾਹਿਬਾਨਾਂ ਕੋਲੇ ਪੇਸ਼ ਹੁੰਦਾ, ਉਹਦੀ ਅਰਦਾਸ ਹੁੰਦੀ ਹੈ, ਸਜ਼ਾ ਭੁਗਤਦਾ, ਫਿਰ ਕਿਤੇ ਜਾ ਕੇ ਉਹਦੀ ਕਿਸੇ ਤਖ਼ਤ ਸਾਹਿਬ ਤੇ ਅਰਦਾਸ ਹੋ ਸਕਦੀ ਹੈ, ਪਤਿਤ ਧਰਮ ਤੋਂ ਡਿੱਗਿਆ ਹੋਇਆ। ਪਤਿਤ ਉਧਾਰਨ ਅਨਾਥ ਨਾਥ, ਉਹ ਪਰਮਾਤਮਾ ਧਰਮ ਤੋਂ ਡਿੱਗਿਆ ਹੋਇਆਂ ਦਾ ਵੀ ਉਧਾਰ ਕਰਨ ਵਾਲਾ ਹੈ, ਫਿਰ ਉਹ ਪਰਮਾਤਮਾ ਅਨਾਥਾਂ ਦਾ ਵੀ ਨਾਥ ਹੈ, ਜਿਹਦਾ ਕੋਈ ਨਹੀਂ ਹੈ, ਜਿਹਦੀ ਕੋਈ ਬਾਂਹ ਫੜਨ ਵਾਲਾ ਨਹੀਂ ਹੈ, ਉਹਦੀ ਬਾਂਹ ਪਰਮਾਤਮਾ ਫੜਦਾ। ਨਾਨਕ ਪ੍ਰਭ ਕੀ ਸ਼ਰਨ, ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਮਾਪਤੀ ਕਰ ਰਹੇ ਨੇ ਔਰ ਬਚਨ ਕੀਤਾ, ਕਹਿੰਦੇ ਭਾਈ ਉਸ ਪ੍ਰਭੂ ਦੀ ਸ਼ਰਨ ਤੱਕਣੀ ਚਾਹੀਦੀ ਹੈ, ਉਸ ਪਰਮਾਤਮਾ ਦਾ ਆਸਰਾ ਤੱਕਣਾ ਚਾਹੀਦਾ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। ਜਿਨ੍ਹਾਂ ਨੇ ਪ੍ਰਭੂ ਦੀ ਸ਼ਰਨ ਤੱਕੀ, ਪਰਮਾਤਮਾ ਦੀ ਸ਼ਰਨ ਤੱਕ ਲਈ, ਉਹਨਾਂ ਸਾਰੇ ਭੈ ਖਤਮ ਹੋ ਗਏ, ਉਹਨਾਂ ਦੇ ਸਾਰੇ ਦੁੱਖ ਖਤਮ ਹੋ ਗਏ। ਜਿਨ੍ਹਾਂ ਨੇ ਚੰਦਰਮਾ ਦੀ ਸ਼ਰਨ ਤੱਕੀ, ਚੰਦਰਮਾ ਤੇ ਆਪ ਭੱਜਦਾ ਫਿਰਿਆ, ਆਪ ਲੁਕਦਾ ਫਿਰਿਆ, ਆਪ ਉਹ ਕਲੰਕਿਤ ਹੋਇਆ, ਆਪ ਉਹਦੇ ਲਈ ਕਿਸੇ ਨੇ ਉਹਨੂੰ ਸਰਾਪ ਦਿੱਤਾ, ਉਹ ਕਿਸੇ ਦੇ ਕੀ ਸਰਾਪ ਕੱਟ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਸ ਚੱਕਰ ਚੋਂ ਬਾਹਰ ਨਿਕਲੋ, ਉਸ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਪਰਮੇਸ਼ਰ ਨਿਰੰਕਾਰ, ਜਿਹੜਾ ਸੰਤ ਸਹਾਈ ਹੈ, ਜਿਹੜਾ ਪਾਰ ਬ੍ਰਹਮ ਪਰਮੇਸ਼ਰ ਹੈ, ਜਿਹੜਾ ਅਲੱਖ ਨਿਰੰਜਨ ਹੈ, ਜਿਹੜਾ ਪੂਰਨ ਹੈ, ਜਿਹੜਾ ਕਦੇ ਡੋਲਦਾ ਨਹੀਂ ਹੈ, ਔਰ ਉਸ ਪਰਮਾਤਮਾ ਦੀ ਸ਼ਰਨ ਤੋਂ ਕੋਈ ਤਾਂ ਸਿੱਧਾ ਸਿੱਧਾ ਅਰਥ ਇਹ ਹੋਇਆ ਵੀ ਅਸੀਂ ਇਹਨਾਂ ਦਿਨਾਂ ਦੀ ਤਿੱਥਾਂ ਦੀ ਵਿਚਾਰ ਕਰਨੀ ਛੱਡੀਏ, ਜਿਹੜਾ ਵੀ ਦਿਨ ਹੈ ਉਸ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਕੇ ਉਹਦੀ ਸ਼ੁਰੂਆਤ ਹੋਵੇ। ਅਸੀਂ ਗੁਰੂ ਦੀ ਸ਼ਰਨ ਵਿੱਚ ਆਈਏ, ਪ੍ਰਭੂ ਦੀ ਸ਼ਰਨ ਤੱਕੀਏ, ਫਿਰ ਸਾਡੇ ਸਾਰੇ ਦਿਨ, ਸਾਰੇ ਹਫ਼ਤੇ, ਮਹੀਨੇ ਸਫਲੇ ਹੋ ਸਕਦੇ ਨੇ। ਇਹ 16ਵਾਂ ਬੰਦ ਸੀ, 14 ਤਿੱਥਾਂ, 15ਵੀਂ ਮੱਸਿਆ ਅਤੇ ਨਾਲ ਦੀ ਨਾਲ ਪੂਰਨਮਾਸ਼ੀ ਦੇ ਬਾਰੇ ਮਹਾਰਾਜ ਨੇ ਬਚਨ ਕੀਤਾ। ਇਸ ਪਾਵਨ ਬਾਣੀ ਦਾ ਅਖੀਰਲਾ ਬੰਦ ਹੈ, 17ਵਾਂ ਬੰਦ ਹੈ, ਇਹ ਸਾਰਸ ਹੈ, ਨਿਚੋੜ ਹੈ, ਇਹ ਤੱਤ ਹੈ ਇਸ ਬਾਣੀ ਦਾ। ਬਹੁਤ ਸਾਰੀਆਂ ਬਾਣੀਆਂ 'ਚ ਇਸ 12ਵਾਂ ਦੀ ਬਾਣੀ ਦੇ ਵਿੱਚ ਵੀ ਐਸਾ ਹੀ ਹੈ, 12ਵਾਂ ਦੀ ਬਾਣੀ 12 ਮਹੀਨਿਆਂ ਦੇ ਪ੍ਰਥਾ ਹੈ, ਪਰ ਉਹਦਾ ਇੱਕ ਬੰਦ ਭੂਮਿਕਾ ਰੂਪ 'ਚ ਹੈ, ਅਖੀਰ ਜਿਨ ਜਿਨ ਨਾਮ ਤੇ ਆਏ ਆ ਤਿੰਨ ਕੇ ਕਾਸ ਸਰੇ ਵਾਲੇ ਬਚਨ ਨੇ, ਉਹਦੇ ਵਿੱਚ ਮਹਾਰਾਜ ਨੇ ਤੱਤ ਕੱਢ ਕੇ ਰੱਖਿਆ। ਇਸੇ ਤਰ੍ਹਾਂ ਇਹ 17ਵਾਂ ਜਿਹੜਾ ਬੰਦ ਹੈ, ਇਹ ਹੈ ਤਾਂ ਥਿੱਤੀ ਬਾਣੀ ਦਾ ਹੀ ਹਿੱਸਾ ਹੈ, ਉਹਦਾ ਭਾਗ ਹੈ, ਉਹਦਾ ਅਖੀਰਲਾ ਇੱਕ ਜਿਹੜਾ ਬੰਦ ਹੈ, ਪਰ ਇਹ ਤਿੱਥੇ ਦੇ ਵਿੱਚ ਕਿਸੇ ਤਿੱਥ ਦਾ ਜ਼ਿਕਰ ਨਹੀਂ ਹੈ, ਕਿਸੇ ਪੂਰਨਮਾਸ਼ੀ ਜਾਂ ਕਿਸੇ ਚੰਦਰਮਾ ਦਾ ਜ਼ਿਕਰ ਨਹੀਂ ਹੈ। ਫਿਰ ਤੇ ਹੋਰ ਵੀ ਬੜਾ ਵੱਡਾ ਸਵਾਲ ਖੜਾ ਹੋ ਗਿਆ ਵੀ ਜੇ ਇਹਦੇ ਵਿੱਚ ਕਿਸੇ ਤਿੱਥ ਦਾ ਜ਼ਿਕਰ ਨਹੀਂ ਹੈ, ਕਿਸੇ ਵਾਰ ਦਾ ਜ਼ਿਕਰ ਨਹੀਂ ਹੈ, ਫਿਰ ਇਹਦੇ ਵਿੱਚ ਮਹਾਰਾਜ ਕੀ ਸਮਝਾਉਣਾ ਚਾਹੁੰਦੇ ਨੇ? ਭਾਗਾਂ ਵਾਲਿਓ ਸੁਣਿਓ ਤੇ ਆਪਸ ਇਹ ਬੰਦ ਦੇ ਵਿੱਚ ਕੀ ਕਹਿੰਦੇ ਨੇ ਸਲੋਕ, ਦੁੱਖ ਬਿਨ ਸੇ

ਸਾਰੇ ਦੁੱਖਾਂ ਦਾ ਨਾਸ਼ ਹੋਵੇਗਾ, ਹੋ ਗਿਆ। ਜਿਨ੍ਹਾਂ ਨੇ ਉਪਰੋਕਤ ਸਾਰੀ ਬਾਣੀ ਨੂੰ ਧਿਆਨ ਨਾਲ ਪੜ੍ਹਿਆ, ਵਾਚਿਆ, ਵਿਚਾਰਿਆ, ਹਿਰਦੇ ਚ ਵਸਾ ਲਿਆ, ਅਕਾਲ ਪੁਰਖ ਨਾਲ ਜੁੜ ਗਏ, ਪਰਮੇਸ਼ਰ ਦੀ ਸ਼ਰਨ ਤੱਕੇ, ਪ੍ਰਭੂ ਦੀ ਸ਼ਰਨ ਤੱਕੇ, ਇਹ ਦੇਵੀ ਦੇਵਤਿਆਂ ਦਾ ਚੱਕਰ ਛੱਡਤਾ, ਇਹ ਸੂਰਜ ਚੰਦਰਮਾ ਦੀ ਪੂਜਾ ਨਾਲ ਉੱਪਰ ਉੱਠ ਖੜੇ, ਔਰ ਮਹਾਰਾਜ ਕਹਿੰਦੇ ਉਹਨਾਂ ਦੇ ਸਾਰੇ ਦੁੱਖਾਂ ਦਾ ਨਾਸ਼ ਹੋ ਗਿਆ। ਦੁੱਖ ਬਿਨਸੇ ਸਹਿਸਾ ਗਏ, ਉਹਨਾਂ ਦੇ ਮਨ ਵਿੱਚ ਕੋਈ ਸਹਿਸਾ, ਕੋਈ ਸਾਹਿਮ ਨਹੀਂ ਰਹਿਆ। ਸ਼ਰਨ ਗਹੀ ਹਰ ਰਾਏ, ਹਰ ਰਾਏ ਇੱਥੇ ਅਕਾਲ ਪੁਰਖ ਤੋਂ ਹੈ, ਹਰੀ ਰਾਜੇ ਤੋਂ ਹੈ, ਪਰਮੇਸ਼ਰ ਤੋਂ ਹੈ, ਜਿਨ੍ਹਾਂ ਨੇ ਉਸ ਪਰਮਾਤਮਾ ਦੀ ਸ਼ਰਨ ਤੱਕੀ, ਜਿਨ੍ਹਾਂ ਨੇ ਉਸ ਪਰਮਾਤਮਾ ਦੀ ਸ਼ਰਨ ਤੱਕੀ, ਦੁੱਖਾਂ ਦਾ ਨਾਸ਼ ਔਰ ਮਨ ਦੇ ਸਾਰੇ ਸਹਿਮਾਂ ਦਾ ਨਾਸ਼। ਸਾਹਿਬ ਕਹਿੰਦੇ ਮਨ ਚਿੰਦੇ ਫਲ ਪਾਇਆ, ਨਾਨਕ ਹਰ ਗੁਣ ਗਾਏ। ਗੁਰਮੁਖ ਪਿਆਰਿਓ ਅਖੀਰਲੇ ਸਲੋਕ ਦੇ ਵਿੱਚ ਕਹਿੰਦੇ ਨੇ, ਹੋ ਸਕਦਾ ਕਿਸੇ ਨੂੰ ਪੂਰਨਮਾਸ਼ੀ ਦਾ ਫਲ ਨਾ ਮਿਲਿਆ ਹੋਵੇ, ਹੋ ਸਕਦਾ ਕਿਸੇ ਨੂੰ ਮੱਸਿਆ ਤੇ ਜਾਣ ਦਾ ਵੀ ਫਲ ਨਾ ਮਿਲਿਆ ਹੋਵੇ, ਜਾਂ ਪੰਚਮੀ, ਅੱਠਵੀਂ, ਦਸਵੀਂ, ਚੌਦੇ ਦਾ ਫਲ ਨਾ ਮਿਲਿਆ ਹੋਵੇ। ਆਪਾਂ ਸਮਾਜ 'ਚ ਵਿਚਰਦੇ ਹਾਂ, ਬਹੁਤ ਸਾਰੇ ਲੋਕ ਐਸੇ ਹੁੰਦੇ ਨੇ, ਬਾਬਾ ਜੀ ਅਸੀਂ ਤੇ ਫਲਾਣੀ ਥਾਂ 'ਤੇ ਪੂਰਨਮਾਸ਼ੀਆਂ 'ਤੇ ਵੀ ਹਾਜ਼ਰੀ ਭਰੀ ਹੈ, ਮੈਂ ਤਾਂ ਉੱਥੇ ਵੀ ਬਥੇਰੀਆਂ ਪੰਚਮੀਆਂ 'ਤੇ ਮੱਥਾ ਟੇਕਿਆ, ਮੈਂ ਤਾਂ ਉੱਥੇ ਵੀ ਬਥੇਰੀਆਂ ਦਸਵੀਆਂ 'ਤੇ ਜਿਹੜਾ ਸੀ ਜਾ ਕੇ ਇਸ਼ਨਾਨ ਕੀਤੇ ਨੇ, ਪਰ ਗੱਲ ਨਹੀਂ ਬਣੀ। ਸਾਨੂੰ ਤਾਂ ਖਾਸ ਕਰਕੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਮਿਲਦੇ ਨੇ, ਪਰ ਮਹਾਰਾਜ ਕਹਿੰਦੇ ਹੋ ਸਕਦਾ ਕਿਸੇ ਦੇ ਮਨ ਚਿੰਦੇ ਫਲ ਨਾ ਮਿਲੇ ਹੋਣ। ਅਖੀਰ ਪਤਾ ਕੀ ਕਹਿੰਦੇ, ਕਹਿੰਦੇ ਜਿਨ੍ਹਾਂ ਨੇ ਉਸ ਪਰਮਾਤਮਾ ਦੀ ਸ਼ਰਨ ਤੱਕੀ, ਉਸ ਪਰਮਾਤਮਾ ਨੂੰ ਸਿਮਰਿਆ, ਆਰਾਧਿਆ, ਉਹਦੇ ਚਰਨਾਂ ਚ ਅਰਦਾਸ ਕੀਤੀ, ਉਹਨਾਂ ਦੇ ਸਾਰੇ ਮਨ ਚਿੰਦੇ ਫਲ ਪ੍ਰਾਪਤ ਹੋਏ, ਮਨ ਚਿੰਦੇ ਫਲ ਪਾਇਆ, ਉਹਨਾਂ ਨੂੰ ਉਹਨਾਂ ਦੇ ਫਲਾਂ ਦੀ, ਇੱਛਾਵਾਂ ਦੀ ਪੂਰਤੀ ਹੋਈ। ਨਾਨਕ ਹਰ ਗੁਣ ਗਾਏ, ਹਰੀ ਦੇ ਉਹਨਾਂ ਨੇ ਗੁਣ ਗਾਏ, ਉਸੇ ਦੀ ਸਿਫਤ ਕੀਤੀ, ਵਾਹਿਗੁਰੂ ਬੜਾ ਕੁਝ ਤਾਂ ਦਿੱਤਾ, ਪਰਮਾਤਮਾ ਬੜਾ ਹੀ ਕੁਝ ਤਾਂ ਦਿੱਤਾ, ਔਰ ਉਹਨਾਂ ਨੇ ਜੋ ਚਿਤਵਿਆ ਵੀ ਨਹੀਂ ਸੀ ਉਹ ਵੀ ਉਹਨਾਂ ਨੂੰ ਮਿਲਿਆ, ਜੋ ਉਹਨਾਂ ਨੇ ਮੰਗਿਆ ਨਹੀਂ ਸੀ ਉਹ ਵੀ ਮਿਲਿਆ, ਜੋ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਉਹ ਵੀ ਮਿਲਿਆ। ਤੇ ਫਿਰ ਉਹਨਾਂ ਨੇ ਕਿਹਾ ਨਾ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨੇ ਵਾਜ ਗੁਸਈਆਂ, ਮੇਰਾ ਮਾਥਾ ਛਤਰ ਧਰੈ। ਕਿੱਡੀਆਂ ਖੇਡਾਂ ਵਾਪਰੀਆਂ, ਕਿੱਡਾ ਵਰਤਾਰਾ ਵਾਪਰਿਆ। ਇਸ ਕਰਕੇ ਮਹਾਰਾਜ ਇਸ ਅਖੀਰ ਦੇ ਵਿੱਚ ਕਹਿੰਦੇ ਨੇ ਪੌੜੀ ਦੇ ਵਿੱਚ, ਕੋਈ ਗਾਵੈ ਕੋ ਸੁਣੈ, ਕੋਈ ਕਰੈ ਵਿਚਾਰ। ਭਾਈ ਇਸ ਸੰਸਾਰ ਦੇ ਵਿੱਚ ਕੋਈ ਉਸ ਪਰਮਾਤਮਾ ਨੂੰ ਗਾ ਰਿਹਾ, ਵੈਸੇ ਤਾਂ ਸਾਰੀ ਸ੍ਰਿਸ਼ਟੀ ਗਾ ਰਹੀ ਹੈ, ਸਾਰੀ ਕਾਇਨਾਤ ਗਾ ਰਹੀ ਹੈ, ਆਪਾਂ ਰੋਜ਼ ਪੜ੍ਹਦੇ ਹਾਂ। ਸੋਦਰ ਦੇ ਵਿੱਚ ਮਹਾਰਾਜ ਨੇ ਸਾਰਿਆਂ ਦਾ ਜ਼ਿਕਰ ਕੀਤਾ, ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਵਾਲੇ ਵਚਨ ਆਉਂਦੇ ਨੇ, ਇਹ ਸਾਰਾ ਬ੍ਰਹਮੰਡ ਸਾਰੇ ਦੇਵੀ ਦੇਵਤੇ ਉਹਨੂੰ ਗਾ ਰਹੇ ਨੇ। ਕੋਈ ਉਹਨੂੰ ਭਾਵਨਾ ਨਾਲ, ਪ੍ਰੇਮ ਨਾਲ ਗਾ ਰਿਹਾ, ਕੋਈ ਉਹਨੂੰ ਸੁਣ ਵੀ ਰਿਹਾ, ਉਹਦੀ ਸਿਫਤਸਲਾ, ਉਹਦੀ ਵਡਿਆਈ, ਉਹਦਾ ਜਸ, ਉਹਦੀ ਮਹਿਮਾ ਹੁਣ ਤੁਸੀਂ ਸਾਰੇ ਸੁਣ ਹੀ ਰਹੇ ਹੋ। ਕੋਈ ਕੀਰਤਨ ਰੂਪ ਦੇ ਵਿੱਚ ਗਾਉਂਦਾ, ਕੋਈ ਪਾਠ ਰੂਪ ਦੇ ਵਿੱਚ ਗਾਉਂਦਾ, ਕੋਈ ਕਥਾ ਰੂਪ ਦੇ ਵਿੱਚ ਗਾਉਂਦਾ, ਕੋਈ ਕਿਸੇ ਤਰ੍ਹਾਂ ਉਹਦਾ ਜਸ ਕਰਦਾ, ਕੋਈ ਕਰੈ ਵਿਚਾਰ, ਕੋਈ ਉਹਦੇ ਤੇ ਡੂੰਘੀਆਂ ਵਿਚਾਰਾਂ ਕਰਦਾ, ਵਿਚਾਰ ਚਰਚਾਵਾਂ ਹੁੰਦੀਆਂ ਨੇ, ਗੋਸ਼ਟਾਂ ਹੁੰਦੀਆਂ ਨੇ, ਡਿਸਕਸ ਹੁੰਦੀ ਹੈ, ਜਦੋਂ ਗੁਰਮੁਖ ਆਪਸ ਵਿੱਚ ਹੀ ਬੈਠਦੇ ਨੇ ਉਹ ਪਰਮਾਤਮਾ ਦੇ ਬਾਰੇ ਵਿਚਾਰ ਕਰਦੇ ਨੇ, ਇੱਕ ਸਿੱਖ ਦੋ ਸੰਗਤੀ, ਤਾਂ ਹੀ ਕਿਹਾ ਮਹਾਰਾਜ ਨੇ। ਕਹਿੰਦੇ ਕੋਈ ਗਾਉਂਦਾ, ਕੋਈ ਉਹਨੂੰ ਸੁਣਦਾ, ਉਹਦੀਆਂ ਵਡਿਆਈਆਂ, ਉਹਦੀ ਮਹਿਮਾ, ਔਰ ਕੋਈ ਉਹਦੀ ਵਿਚਾਰ ਕਰ ਰਿਹਾ। ਸਾਹਿਬ ਕਹਿੰਦੇ ਕੋ ਉਪਦੇਸੈ ਕੋ ਦ੍ਰਿੜੈ ਹੈ, ਤਿਸਕਾ ਹੋਏ ਉਧਾਰ। ਕੋ ਉਪਦੇਸੈ, ਕੋਈ ਉਹਦਾ ਉਪਦੇਸ਼ ਵੰਡ ਰਿਹਾ, ਉਸ ਪਰਮਾਤਮਾ ਦੇ ਬਾਰੇ ਉਪਦੇਸ਼ ਕਰ ਰਿਹਾ, ਉਹਦੇ ਬਾਰੇ ਸਿੱਖਿਆ ਦੇ ਰਿਹਾ, ਉਹਦੇ ਬਾਰੇ ਲੋਕਾਂ ਨੂੰ ਉਪਦੇਸ਼ ਦੇ ਕੇ ਕਹਿ ਰਿਹਾ, ਭਾਈ ਉਹਦੇ ਨਾਲ ਜੁੜੋ, ਉਹਨੂੰ ਧਿਆਓ, ਉਹਨੂੰ ਜਪੋ, ਉਹਨੂੰ ਆਰਾਧੋ। ਕੋਈ ਉਪਦੇਸ਼ ਦੇ ਰਿਹਾ ਇਕੱਲਾ, ਦੇਖੋ ਦੋ ਚੀਜ਼ਾਂ ਹੁੰਦੀਆਂ ਨੇ, ਉਪਦੇਸ਼ ਦੇਣ ਵਾਲੇ ਬਹੁਤ ਨੇ, ਬਹੁਤ ਵੱਡੀ ਗਿਣਤੀ ਉਪਦੇਸ਼ ਦੇਣ ਵਾਲਿਆਂ ਦੀ, ਉਹ ਆਪ ਉਹਨਾਂ ਨੇ ਦ੍ਰਿੜ ਨਹੀਂ ਕੀਤਾ, ਜਾਂ ਉਹਦੇ ਤੇ ਬਸ ਉਹਨਾਂ ਦਾ ਕੰਮ ਉਪਦੇਸ਼ ਦੇ ਕੇ ਪਾਸੇ ਹੋ ਜਾਣਾ, ਪਰ ਕੋਈ ਉਹਨੂੰ ਦ੍ਰਿੜ ਕਰਦਾ ਹਿਰਦੇ ਦੇ ਵਿੱਚ। ਦੋਨਾਂ 'ਚ ਫਰਕ ਹੈ ਜੀਵਨ, ਦੋਨਾਂ ਚੀਜ਼ਾਂ 'ਚ, ਉਪਦੇਸ਼ ਦੇ ਕੇ ਪਾਸੇ ਹੋ ਜਾਣਾ, ਵੀ ਆਪਾਂ ਨੇ ਆਪਣੀ ਗੱਲ ਕਹਿ ਦਿੱਤੀ, ਕੋਈ ਮੰਨੇ ਨਾ ਮੰਨੇ ਆਪਾਂ ਕੀ ਲੈਣਾ,
ਕੋਈ ਅਕਾਲ ਪੁਰਖ ਨਾਲ ਜੁੜੇ ਨਾ ਜੁੜੇ ਆਪਾਂ ਨੂੰ ਕੀ ਹੈ, ਭਾਵੇਂ ਕੋਈ ਮੈਂ ਕਹਿ ਕੇ ਚਲਿਆ ਗਿਆ, ਭਾਵੇਂ ਕੋਈ ਬਾਅਦ ਵਿੱਚ ਚੰਦਰਮਾ ਦੀ ਪੂਜਾ ਕਰੀ ਜਾਏ, ਭਾਵੇਂ ਕੋਈ ਸੂਰਜ ਦੀ ਪੂਜਾ ਕਰੀ ਜਾਏ, ਕਈ ਵਾਰੀ ਐਸਾ ਹੁੰਦਾ। ਇਸੇ ਕਰਕੇ ਉਪਦੇਸ਼ ਦੇਣਾ ਸੌਖਾ। ਮਹਾਰਾਜ ਕਹਿੰਦੇ ਜਿਹੜੇ ਉਪਦੇਸ਼ ਨਹੀਂ, ਇਕੱਲਾ ਉਪਦੇਸ਼ ਦਿੰਦੇ ਨੇ, ਦ੍ਰਿੜ ਆਪ ਨਹੀਂ ਕਰਦੇ ਜਾਂ ਦ੍ਰਿੜ ਕਰਵਾਉਂਦੇ ਨਹੀਂ, ਉਹਨਾਂ ਦੇ ਬਾਰੇ ਵੀ ਵਚਨ ਕੀਤੇ ਨੇ। ਅਬ ਰਹਿ ਕਾ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਉਹ ਵੀ ਵੱਡੇ ਸਖਤ ਬਚਨ ਨੇ। ਪਰ ਕੁਝ ਕੁ ਨੇ ਇਸ ਚੀਜ਼ ਨੂੰ ਦ੍ਰਿੜ ਕਰ ਲਿਆ ਆਪਣੇ ਆਪ ਦੇ ਵਿੱਚ, ਉਹੀ ਉਪਦੇਸ਼ ਦੇਣਾ ਜੀ ਤੇ ਉਹ ਆਪ ਦ੍ਰਿੜ ਨੇ, ਉਹੀ ਉਪਦੇਸ਼ ਦੇਣਾ ਜੀ ਤੇ ਉਹ ਆਪ ਪੱਕੇ ਨੇ। ਔਰ ਜਿਹੜਾ ਉਪਦੇਸ਼ ਦੇਣਾ ਸਾਰਿਆਂ ਨੂੰ ਕਹਿਣਾ ਵੀ ਭਾਈ ਇਹ ਤੇ ਦ੍ਰਿੜ ਰਹੇ ਹੋ, ਇਹ ਤੇ ਪੱਕੇ ਰਹੇ ਹੋ, ਇਹਦੇ ਤੇ ਪੂਰੇ ਖਰੇ ਉਤਰੇ ਹੋ। ਮਹਾਰਾਜ ਕਹਿੰਦੇ ਅੱਗੇ, ਕਹਿੰਦੇ ਜਿਹਨੇ ਉਪਦੇਸ਼ ਐਸਾ ਦਿੱਤਾ ਔਰ ਆਪ ਦ੍ਰਿੜ ਕੀਤਾ, ਉਹਨਾਂ ਦਾ ਉਧਾਰ ਹੈ ਤਿਸਕਾ ਹੋਏ ਉਧਾਰ, ਉਹਨਾਂ ਦਾ ਉਧਾਰ ਹੋਣਾ ਹੈ। ਇਕੱਲਾ ਕਹਿਣ ਦੇ ਨਾਲ, ਸੁਣਨ ਦੇ ਨਾਲ ਨਹੀਂ। ਹੁਣ ਆਪਾਂ ਮਹਾਰਾਜ ਦੇ ਬਚਨ ਪੜ੍ਹਦੇ ਹਾਂ। ਮੈਂ ਪਹਿਲੀ ਬੇਨਤੀ ਕੀਤੀ ਸੀ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਬੀੜ ਦੀ ਲਿਖਵਾਈ ਕਰਵਾਈ, ਉਦੋਂ ਵੀ ਅਖੀਰ ਵਿੱਚ ਇਹੀ ਆਖਿਆ ਸੀ ਵੀ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਇਸਕਾ ਹੋਏ ਉਧਾਰੋ, ਜੇ ਕੋ ਖਾਵੇ ਜੇ ਕੋ ਭੁੰਚੇ ਤਿਸਕਾ ਹੋਏ ਉਧਾਰੋ ਹੈ। ਜਿਹੜਾ ਇਹਨੂੰ ਖਾਵੇਗਾ ਪਚਾਵੇਗਾ, ਇਹਨੂੰ ਆਪਣੇ ਜੀਵਨ ਦਾ ਆਧਾਰ ਕਰੇਗਾ, ਉਹਦਾ ਉਧਾਰ ਹੋਣਾ ਫਿਰ, ਜਿਹੜਾ ਆਧਾਰ ਬਣਾਏਗਾ ਇਹਨੂੰ। ਨਹੀਂ ਤਾਂ ਬਾਣੀ ਪੜ੍ਹੀ ਵੀ ਬਹੁਤ ਜਾਂਦੀ ਹੈ, ਗਾਈ ਵੀ ਬਹੁਤ ਜਾਂਦੀ ਹੈ, ਸੁਣੀ ਵੀ ਬਹੁਤ ਜਾਂਦੀ ਹੈ, ਉਪਦੇਸ਼ ਦੇਣ ਵਾਲੇ ਉਪਦੇਸ਼ ਦੇਈ ਜਾਂਦੇ ਨੇ, ਪਰ ਉਧਾਰ ਕਿੰਨੇ ਅੱਕਦਾ, ਪਾਰੋ ਤਾਰਾ ਕਿੰਨੇ ਅੱਕਦਾ। ਸਤਿਗੁਰੂ ਤੇ ਇੱਥੋਂ ਤੱਕ ਵੀ ਕਹਿੰਦੇ ਨੇ, ਕਹਿੰਦੇ ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਉਹਨਾਂ ਦਾ ਗਾਇਆ, ਉਹਨਾਂ ਦਾ ਸੁਣਿਆ, ਉਹਨਾਂ ਦਾ ਆਉਣਾ ਸਫਲ ਹੈ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਸਤ ਬਚਨ ਕਰਕੇ ਮੰਨ ਲਿਆ, ਕਮਾ ਲਿਆ, ਹਿਰਦੇ ਵਿੱਚ ਦ੍ਰਿੜ ਕਰ ਲਿਆ। ਮੈਂ ਫਿਰ ਇੱਕ ਵਾਰੀ ਬੇਨਤੀ ਕਰਾਂ, ਸਾਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਤੁਸੀਂ ਸ਼ਬਦ ਦੇ ਲੜ ਲੱਗਣਾ, ਸ਼ਬਦ ਗੁਰੂ ਹੈ ਤੁਹਾਡਾ। ਪੰਜਵੇਂ ਪਾਤਸ਼ਾਹ ਜੀ ਦੇ ਵੇਲੇ ਅਸੀਂ ਸਾਖੀਆਂ ਪੜ੍ਹਦੇ ਹਾਂ, ਦਸਵੇਂ ਪਾਤਸ਼ਾਹ ਜੀ ਨੇ ਤਾਂ ਕੋਈ ਕਸਰ ਰਹਿਣ ਹੀ ਨਹੀਂ ਦਿੱਤੀ, ਉਹ ਤਾਂ ਹੁਕਮੀ ਰੂਪ ਚ ਕਹਿ ਗਏ, ਸਖਤੀ ਦੇ ਨਾਲ ਕਹਿ ਗਏ ਵੀ ਤੁਸੀਂ ਸ਼ਬਦ ਤੋਂ ਪਾਸੇ ਨਹੀਂ ਜਾਣਾ। ਪਰਚਾ ਸ਼ਬਦ ਕਾ ਦੀਦਾਰ ਖਾਲਸੇ ਦਾ ਜਦੋਂ ਆਪਾਂ ਪੜ੍ਹਦੇ ਹਾਂ, ਪੂਜਾ ਅਕਾਲ ਕੀ, ਸਤਿਗੁਰੂ ਤੇ ਆਪ ਕਹਿ ਰਹੇ ਨੇ ਵੀ ਸਭ ਸਿੱਖਣ ਕੋ ਹੁਕਮ ਹੈ। ਹੁਣ ਆਪਾਂ ਇਹ ਦੋਹਰਾ ਪੜ੍ਹਦੇ ਵੀ ਹਾਂ, ਗਾਉਂਦੇ ਵੀ ਹਾਂ, ਰੱਟਿਆ ਵੀ ਹੋਇਆ, ਪਰ ਇਹਦਾ ਉਪਦੇਸ਼ ਵੀ ਦਿੱਤਾ ਜਾ ਰਿਹਾ, ਦ੍ਰਿੜ ਕਿੰਨੇ ਕੁ ਆਪਾਂ ਇਹਦੇ ਤੇ। ਇਹ ਦੋਹਰਾ ਪੜ੍ਹਨ ਵਾਲੇ ਵੀ ਦੇਹਧਾਰੀਆਂ ਦੇ ਚੱਕਰਾਂ ਚ ਪਏ ਨੇ, ਉਹਨਾਂ ਦਾ ਉਧਾਰ ਕਿਵੇਂ ਹੋਏਗਾ। ਇਹ ਦੋਹਰੇ ਜਿਨ੍ਹਾਂ ਨੂੰ ਯਾਦ ਨੇ ਔਰ ਉਹ ਵੀ ਬੜੀਆਂ ਮਸਾਣਾਂ ਦੇ ਚੱਕਰਾਂ ਚ ਪਏ ਨੇ, ਇਸ ਕਰਕੇ ਮਹਾਰਾਜ ਕਹਿੰਦੇ ਨਹੀਂ ਭਾਈ, ਇੱਥੇ ਤੇ ਕੋ ਉਪਦੇਸ਼ ਹੈ ਕੋ ਦ੍ਰਿੜ ਹੈ, ਤਿਸਕਾ ਹੋਏ ਉਧਾਰ। ਤਿਸਕਾ ਉਧਾਰ ਪ੍ਰੋਨਾਊਨ ਹੈ, ਤਿਸਕਾ ਮਤਲਬ ਕੀ ਹੈ, ਕਹਿੰਦੇ ਕੋਈ ਕਰੇ ਵਿਚਾਰ, ਜਿਹੜਾ ਇਹਨਾਂ ਚੀਜ਼ਾਂ ਤੇ ਵਿਚਾਰ ਕਰਦਾ ਔਰ ਪਰਮਾਤਮਾ ਦੇ ਨਾਲ ਜੁੜਦਾ, ਹਰੀ ਦੇ ਨਾਲ ਜੁੜਦਾ, ਇਹਨਾਂ ਸਾਰੀਆਂ ਪੂਜਾਵਾਂ ਨੂੰ ਛੱਡ ਦਿੰਦਾ, ਅਕਾਲ ਪੁਰਖ ਪਰਮੇਸ਼ਰ ਦੇ ਨਾਲ ਉਹਦਾ ਉਧਾਰ ਹੋਣਾ ਔਰ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਜ ਵੀ ਉਧਾਰ ਕਰ ਰਹੇ ਨੇ, ਸਤਿਗੁਰੂ ਦੀ ਬਾਣੀ ਉਧਾਰ ਕਰਨ ਵਾਸਤੇ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਇਸ ਬਾਣੀ ਦਾ ਪ੍ਰਗਟ ਹੋਣਾ ਹੀ ਇਸ ਕਰਕੇ ਹੈ। ਇਸ ਕਰਕੇ ਇੱਥੇ ਮਹਾਰਾਜ ਕਹਿੰਦੇ ਕਿਲ ਵਿਖ ਕਾਟੇ ਹੋਏ ਨਿਰਮਲਾ, ਜਨਮ ਜਨਮ ਮਲ ਜਾਏ। ਕਿਲ ਵਿਖ ਕਾਟਾ, ਕਲਹਿ ਕਲੇਸ਼ ਸਾਰੇ ਕੱਟੇ ਜਾਂਦੇ ਨੇ, ਸਾਰੇ ਕਲਹਿ ਕਲੇਸ਼, ਐਨ ਮਨ ਨਿਰਮਲ ਹੋ ਜਾਂਦਾ। ਹਾਲਾਂਕਿ ਪੂਰਨਮਾਸ਼ੀ ਤੇ ਇਸ਼ਨਾਨ ਕੀਤਿਆਂ ਕਿਸੇ ਦਾ ਮਨ ਨਿਰਮਲ ਹੋਇਆ ਜਾਂ ਨਹੀਂ ਹੋਇਆ ਬੜਾ ਵੱਡਾ ਸਵਾਲ ਹੈ। ਮੱਸਿਆ ਤੇ ਇਸ਼ਨਾਨ ਕਰਨ ਦੇ ਨਾਲ ਕਿਸੇ ਨੂੰ ਸ਼ੁੱਧਤਾ ਮਿਲੀ ਹੈ ਨਹੀਂ ਮਿਲੀ ਹੈ ਬੜਾ ਵੱਡਾ ਕੁਐਸਚਨ ਹੈ, ਪਰ ਪਰਮਾਤਮਾ ਦਾ ਨਾਮ ਜਪਿਆ, ਪਰਮਾਤਮਾ ਦੇ ਨਾਮ ਨੂੰ ਅਰਾਧਿਆ ਤੇ ਕਹਿੰਦੇ ਨੇ ਉਹਦੀ ਵਿਚਾਰ ਕੀਤੇ, ਉਹਦੇ ਦ੍ਰਿੜ ਹੋਇਆ, ਸਾਰੇ ਅੰਦਰੋਂ ਪਾਪ ਧੋਤੇ ਜਾਂਦੇ ਨੇ, ਮਨ ਨਿਰਮਲ ਹੋ ਜਾਂਦਾ ਤੇ ਸਾਰੇ ਕਲਹਿ ਕਲੇਸ਼ ਕੱਟੇ ਜਾਂਦੇ ਨੇ, ਜਨਮਾਂ ਜਨਮਾਤਰਾਂ ਦੀ ਮੈਲ ਉਤਰ ਜਾਂਦੀ ਹੈ, ਜਨਮਾਂ ਜਨਮਾਤਰਾਂ ਦੀ, ਜਨਮ ਜਨਮ ਕਿਸ ਮਨ ਕੋ ਮਲ ਲਾਗੀ, ਜਿਹੜੀ ਹੈ ਉਹ ਇਸੇ ਤਰ੍ਹਾਂ ਧੋਤੀ ਜਾਣੀ ਹੈ। ਹਲਤ ਪਲਤ ਮੁਖ ਉਜਲਾ ਨੈ ਪੋਹੈ ਤਿਸ ਮਾਏ, ਸਭ ਕਹਿੰਦੇ ਉਹਨਾਂ ਦਾ ਹਾਲਤ, ਇਹ ਲੋਕ
ਪਲਤ ਪਰਲੋਕ ਉਜਲਾ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਉਹਨਾਂ ਨੂੰ ਨਾ ਮਾਇਆ ਦਾ ਮਤਲਬ ਮਾਇਆ, ਮਾਇਆ ਦੀ ਪਾਹ ਨਹੀਂ ਚੜ੍ਹਦੀ, ਮਾਇਆ ਦਾ ਪ੍ਰਭਾਵ ਨਹੀਂ ਲੱਗਦਾ। ਅਖੀਰ ਕਹਿੰਦੇ ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਤਨਬੰਤ। ਪਾਗਾਂ ਵਾਲੇ ਉਹ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਉਹੀ ਅਸਲੀ ਸਰੋਤਾ ਸੁਰਸੁਰਤਾ, ਉਹੀ ਅਸਲੀ ਵੈਸ਼ਨੂੰ। ਆਪਾਂ ਕਹੀ ਜਾਂਦੇ ਮੈਂ ਵੈਸ਼ਨੂੰ ਆ, ਮੈਂ ਜੀ ਮੀਟ ਸ਼ਰਾਬ ਟੱਚ ਨਹੀਂ ਕਰਦਾ। ਮਹਾਰਾਜ ਕਹਿੰਦੇ ਸੋ ਗਿਆਨੀ ਉਹੀ ਗਿਆਨੀ ਹੈ, ਧਨਵੰਤ ਵੀ ਉਹ ਹੈ, ਸੋ ਸੂਰਾ ਸੂਰਵੀਰ ਸੂਰਮਾ ਵੀ ਉਹ, ਕੁਲਵੰਤ ਚੰਗੀ ਕੁੱਲ ਵਾਲਾ ਵੀ ਉਹ ਹੈ। ਸੋ ਇਹ ਜਿਨ ਭਜਿਆ ਭਗਵੰਤ, ਜਿਨ੍ਹਾਂ ਨੇ ਪਰਮਾਤਮਾ ਨੂੰ ਭਜਿਆ, ਪਰਮੇਸ਼ਰ ਨੂੰ ਭਜਿਆ, ਅਕਾਲ ਪੁਰਖ ਨੂੰ ਭਜਿਆ, ਨਿਰੰਕਾਰ ਨੂੰ ਸਿਮਰਿਆ, ਉਹੀ ਸੂਰਮੈ, ਉਹੀ ਗਿਆਨੀ ਹੈ, ਉਹੀ ਧਨਵੰਤ ਹੈ, ਉਹੀ ਕੁਲਵੰਤ ਹੈ। ਫਿਰ ਅਖੀਰ ਦੇ ਵਿੱਚ ਆਹ ਸਮਾਪਤੀ ਕੀਤੀ ਹੈ ਮਹਾਰਾਜ ਨੇ ਬਾਣੀ ਦੀ, ਅਤੇ ਤੁਸੀਂ ਇਹਨਾਂ ਪੰਗਤੀਆਂ ਨੂੰ ਧਿਆਨ ਨਾਲ ਸੁਣਨਾ, ਕਿਉਂਕਿ ਅੱਜ ਜੇ ਸੰਪੂਰਨਤਾ ਦਿਵਸ ਮਨਾ ਰਹੇ ਹਾਂ। ਇਹ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਮਹਾਰਾਜ ਨੇ ਪਾਵਨ ਬੀੜ ਦੀ ਸੰਪੂਰਨਤਾ ਕਰਵਾਈ ਔਰ ਜਿਹਨੂੰ ਹਜ਼ੂਰ ਸਾਹਿਬ ਜਾ ਕੇ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਇਹ ਮਹਾਰਾਜ ਜੀ ਨੇ ਸਾਰਿਆਂ ਸਾਰੇ ਲੋਕਾਂ ਲਈ ਹੈ। ਸਿੱਖਾਂ ਦੇ ਕੋਲ ਇਹਦੀ ਸੇਵਾ ਸੰਭਾਲ ਦਾ ਜ਼ਿੰਮਾ, ਪਰ ਇਹ ਸਰਬ ਸਾਂਝੀ ਬਾਣੀ ਹੈ। ਹਿੰਦੂ ਬ੍ਰਾਹਮਣ ਸੂਦ ਵੈਸ ਜਾਂ ਖੱਤਰੀ ਬ੍ਰਾਹਮਣ ਸੂਦ ਵੈਸ, ਜਿਵੇਂ ਆਪਾਂ ਪੜ੍ਹਦੇ ਹਾਂ ਉਪਦੇਸ਼ ਚੌ ਵਰਨਾ ਕੋ ਸਾਂਝਾ, ਇਹ ਸਭਨਾਂ ਦਾ ਉਧਾਰ ਕਰਦੀ ਹੈ ਜਿਹੜਾ ਇਸ ਬਾਣੀ ਦੇ। ਤਾਂ ਹੀ ਤਾਂ ਮਹਾਰਾਜ ਨੇ ਕਿਹਾ ਸੀ ਵੀ ਜੇ ਕੋ ਖਾਵੈ ਜੇ ਕੋ ਭੁੰਚੈ, ਉੱਥੇ ਕੋਈ ਸ਼ਰਤ ਥੋੜ੍ਹਾ ਲਾਈ ਹੈ। ਉੱਥੇ ਜਿਹੜਾ ਮਰਜ਼ੀ ਇਸ ਬਾਣੀ ਨੂੰ ਪੜ੍ਹੇਗਾ, ਵਾਚੇਗਾ, ਵਿਚਾਰੇਗਾ, ਸਮਝੇਗਾ, ਆਪਣੇ ਜੀਵਨ ਦਾ ਆਧਾਰ ਬਣਾਏਗਾ, ਉਹਦਾ ਉਧਾਰ ਹੋਣਾ ਹੀ ਹੋਣਾ। ਇਸ ਕਰਕੇ ਆਹ ਬਾਣੀ ਥਿੱਤੀ ਬਾਣੀ ਦੀਆਂ ਅਖੀਰਲੀਆਂ ਪੰਗਤੀਆਂ ਦੇ ਵਿੱਚ ਸਮਾਪਤੀ ਕਰ ਰਹੇ ਨੇ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕੀ ਕਿਰਪਾ ਕੀਤੀ ਹੈ, ਬੜੇ ਧਿਆਨ ਨਾਲ ਸੁਣਿਓ। ਕਹਿਣ ਲੱਗੇ ਖੱਤਰੀ ਬ੍ਰਾਹਮਣ ਸੂਦ ਬੈਸ ਉਧਰੈ ਸਿਮਰ ਚੰਡਾਲ। ਖੱਤਰੀ ਜਿਹੜੇ ਚਾਰ ਵਰਨ ਬਣਾਏ ਨੇ ਉਹਨਾਂ ਦੇ ਵਿੱਚ, ਕਿਉਂਕਿ ਭਾਰਤ ਵਿੱਚ ਵਰਨ ਵੰਡ ਹੈ, ਚਾਰ ਵਰਨ ਨੇ, ਇੱਕ ਸਭ ਤੋਂ ਸ੍ਰੇਸ਼ਟ ਹੈ, ਇੱਕ ਸਭ ਤੋਂ ਹੇਠਾਂ ਮੰਨਿਆ ਗਿਆ, ਇੱਕ ਰੱਬ ਬਣ ਕੇ ਬੈਠ ਗਿਆ, ਇੱਕ ਇਹਨਾਂ ਨੂੰ ਲਤਾੜਿਆ, ਕੁੱਟਿਆ, ਮਾਰਿਆ ਗਿਆ, ਉਹਨਾਂ ਦੇ ਸਾਰੇ ਰਾਈਟਸ, ਉਹਨਾਂ ਦੇ ਸਾਰੇ ਅਧਿਕਾਰ ਖੋਹ ਲਏ ਗਏ। ਔਰ ਉਹ ਖੱਤਰੀ ਬ੍ਰਾਹਮਣ ਤੇ ਸੂਦ ਵੈਸੇ ਚਾਰ, ਚਲੋ ਮਹਾਰਾਜ ਇੱਥੇ ਕਾਵ ਨੂੰ ਮੁੱਖ ਰੱਖਦਿਆਂ ਹੋਏ ਆ, ਕਿਉਂਕਿ ਰਾਗਾਂ ਦੇ ਵਿੱਚ ਹੈ ਬਾਣੀ, ਕਾਵ ਰੂਪ 'ਚ ਹੈ, ਇਸ ਕਰਕੇ ਅੱਗੇ ਪਿੱਛੇ ਆਏ ਨੇ। ਵੈਸੇ ਸਭ ਤੋਂ ਪਹਿਲਾਂ ਬ੍ਰਾਹਮਣ ਹੈ, ਫਿਰ ਖੱਤਰੀ ਹੈ, ਫਿਰ ਵੈਸ ਹੈ, ਫਿਰ ਸੂਦਰ ਹੈ। ਇੱਥੇ ਮਹਾਰਾਜ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ ਉਧਰ ਹੈ ਸਿਮਰ ਚੰਡਾਲ। ਚੰਡਾਲ ਇਸ ਤੋਂ ਵੀ ਨੀਵਾਂ ਮੰਨਿਆ, ਉਹਨਾਂ ਦਾ ਵੀ ਉਧਾਰ ਹੁੰਦਾ, ਬ੍ਰਾਹਮਣ ਦਾ ਵੀ ਉਧਾਰ ਹੁੰਦਾ, ਖੱਤਰੀ ਦਾ ਵੀ ਉਧਾਰ ਹੋਵੇਗਾ, ਵੈਸ ਦਾ ਵੀ ਇਹ ਬਾਣੀ ਉਧਾਰ ਕਰਦੀ ਹੈ, ਸੂਦਰਾਂ ਦਾ ਵੀ ਪਾਰ ਉਤਾਰਾ ਕਰਦੀ ਹੈ, ਇਵਨ ਚੰਡਾਲਾਂ ਦਾ ਵੀ ਉਧਾਰ ਹੁੰਦਾ। ਜਿਨ ਜਾਣਿਓ ਪ੍ਰਭ ਆਪਣਾ ਨਾਨਕ ਤੇ ਸਹਿਰਬਾਲ। ਮਹਾਰਾਜ ਅਖੀਰ ਕਹਿੰਦੇ ਭਾਈ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਜਾਣ ਲਿਆ, ਉਸ ਪਰਮਾਤਮਾ ਨਾਲ ਜੁੜ ਗਏ, ਉਸ ਪਰਮਾਤਮਾ ਦੀ ਪੂਜਾ ਕਰਨ ਲੱਗ ਪਏ, ਇਹਨਾਂ ਸੂਰਜ ਚੰਦਰਮਾ ਦੇ ਵਿੱਚੋਂ ਬਾਹਰ ਨਿਕਲੇ ਆਏ, ਏਕਮ ਦੂਜ ਤੀਜ ਅੱਠਵੀਂ ਦਸਵੀਂ ਜਿਹੜੀਆਂ ਨੇ ਪੂਰਨਮਾਸੀ ਤੇ ਮੱਸਿਆ ਦੇ ਵਿੱਚੋਂ, ਉਹਨਾਂ ਦਾ ਨਹੀਂ ਜਿਨ ਜਾਣਿਓ ਪ੍ਰਭ ਆਪਣਾ, ਜਿਨ੍ਹਾਂ ਨੇ ਉਸ ਪ੍ਰਭੂ ਨੂੰ ਜਾਣਿਆ ਜਿਹਦਾ ਸਾਰਾ ਵਰਤਾਰਾ ਵਾਪਰ ਰਿਹਾ ਹੈਗਾ, ਜਿਹਦੀ ਸਾਡੀ ਗੇੜ ਵਾਪਰ ਰਹੀ ਹੈ, ਨਾਨਕ ਤੇ ਸਹਿਰਵਾਲ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅਖੀਰ ਵਿੱਚ ਕਹਿੰਦੇ ਭਾਈ ਮੈਂ ਉਹਨਾਂ ਦੇ ਚਰਨਾਂ ਦੀ ਰਵਾਲ ਦਾ ਅਰਥ ਧੂੜੀ ਬਣਦਾ ਹੈਗਾ, ਮੈਂ ਉਹਨਾਂ ਦੇ ਚਰਨਾਂ ਦੀ ਧੂੜੀ ਲੋਚਦਾ। ਗੁਰਮੁਖ ਪਿਆਰਿਓ ਦੇਖੋ ਕਿੱਡਾ ਮਹਾਰਾਜ ਜੀ ਨੇ ਇੱਥੇ ਨਿਮਰਤਾ ਦੇ ਨਾਲ ਵਚਨ ਕੀਤੇ ਨੇ। ਸਤਿਗੁਰੂ ਕਿਰਪਾ ਕਰਨ, ਇਹ 15 ਤਿੱਥਾਂ ਦੇ ਬਾਰੇ ਜੋ ਗੁਰੂ ਅਰਜਨ ਸਾਹਿਬ ਜੀ ਨੇ ਗੌੜੀ ਰਾਗ ਦੇ ਅੰਦਰ ਇਹ ਪਾਵਨ ਬਾਣੀ ਬਖਸ਼ਿਸ਼ ਕੀਤੀ, 256 96 ਨੰਬਰ ਅੰਗ ਦੇ ਉੱਪਰ ਉਸ ਬਾਣੀ ਦੀ ਪ੍ਰੰਭਤਾ ਗੁਰੂ ਕਿਰਪਾ ਨਾਲ ਆਪਾਂ ਕੀਤੀ, ਤੇ ਅੱਜ ਦਾਸ ਦਾ ਇਸ ਅਸਥਾਨ ਦਾ ਜਿਹੜਾ ਸੀ ਉਹ ਅਖੀਰਲਾ ਦੀਵਾਨ ਸੀਗਾ। ਕੋਸ਼ਿਸ਼ ਕੀਤੀ ਹੈ, ਯਤਨ ਕੀਤਾ ਆਪਾਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਵੀ ਇਹ ਸਾਰੀ ਬਾਣੀ ਨੂੰ ਵਿਸਥਾਰ ਨਾਲ ਵਾਚਿਆ ਤੇ ਇਹਦੀ ਸਮਾਪਤੀ ਹੋਈ ਹੈ। ਕੋਟਾਨ ਕੋਟ ਸਕੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਤਿਗੁਰੂ ਨੇ ਕਿਰਪਾ ਕੀਤੀ ਹੈ, ਸੰਪੂਰਨਤਾ ਦਿਹਾੜੇ ਤੇ ਇਸ ਬਾਣੀ ਦੀ ਸੰਪੂਰਨਤਾ ਹੋਈ ਹੈ। ਕੋਟਾਨ ਕੋਟ ਸ਼ੁਕਰ ਧੰਨਵਾਦ ਸੱਚੇ ਪਾਤਸ਼ਾਹ ਜੀ ਦਾ, ਆਪ ਸੰਗਤਾਂ ਦਾ ਜਿਨ੍ਹਾਂ ਨੇ ਪ੍ਰੇਮ ਸਤਿਕਾਰ ਦੇ ਨਾਲ ਸਰਵਣ ਕੀਤਾ ਔਰ ਬੜਾ ਪ੍ਰੇਮ ਬਖਸ਼ਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਸਤਿਕਾਰ ਦਿੱਤਾ, ਜਿੰਨੇ ਵੀ ਇੱਥੇ ਪ੍ਰਚਾਰਕ ਵੀਰ ਨੇ, ਗ੍ਰੰਥੀ ਸਾਹਿਬਾਨ ਨੇ, ਰਾਗੀਆਂ ਢਾਡੀਆਂ, ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਮਾਫ਼ੀ, ਇਸ ਦਿਨਾਂ ਦੇ ਵੀ ਸੇਵਾ ਕਰਦੇ ਹਾਂ, ਉਹਨਾਂ ਬਹੁਤ ਸਾਰੀਆਂ ਗਲਤੀਆਂ ਦੀ ਖਿਮਾ ਕਰ ਦੇਣੀ। ਅਰਦਾਸ ਕਰਿਓ ਸਤਿਗੁਰੂ ਸਿਰ 'ਤੇ ਮੇਰੇ ਦਾ ਹੱਥ ਰੱਖ ਕੇ ਆਪਣੇ ਦਰ ਕਰਦੀਆਂ
ਸੇਵਾਵਾਂ ਲੈਂਦੇ ਰਹਿਣ। ਆਓ ਅਖੀਰਲੀਆਂ ਪੰਕਤੀਆਂ ਦੇ ਪਾਠ ਕਰਕੇ ਫਤਿਹ ਦੀ ਸਾਂਝ, ਅਗਲਾ ਪ੍ਰੋਗਰਾਮ ਸਤਿਕਾਰਯੋਗ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਣ ਕਰੀਏ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਹਿ ਦਿਲ ਤੋਂ ਧੰਨਵਾਦੀ ਹਾਂ ਗਿਆਨੀ ਜਗਤਾਰ ਸਿੰਘ ਜੀ ਕੀਰਤਪੁਰੀ, ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ ਬਠਿੰਡਾ, ਜੋ ਪਿਛਲੇ ਲਗਭਗ 14 ਕੁ ਦਿਨ ਤੋਂ ਆਪ ਜੀ ਨੂੰ ਪਾਵਨ ਗੁਰਮਤਿ ਵਿਚਾਰਾਂ, ਗੁਰ ਇਤਿਹਾਸ, ਗੁਰਮਤਿ ਸਿਧਾਂਤ, ਸਤਿਗੁਰੂ ਜੀ ਦੇ ਪਿਆਰ ਦੇ ਬਚਨਾਂ ਰਾਹੀਂ ਨਿਹਾਲ ਕਰਦੇ ਆ ਰਹੇ ਸਨ। ਉਹਨਾਂ ਦਾ ਕੈਲਗਰੀ ਫੇਰੀ ਦਾ ਅੱਜ ਇਹ ਆਖਰੀ ਦੀਵਾਨ ਸੀ। ਸੋ ਸਮੁੱਚੇ ਹੀ ਗੁਰੂ ਘਰ ਦੇ ਪ੍ਰਬੰਧ ਵੱਲੋਂ ਉਹਨਾਂ ਦਾ ਧੰਨਵਾਦੀ ਹਾਂ ਅਤੇ ਉਹਨਾਂ ਨੂੰ ਜੀ ਆਇਆਂ ਨੂੰ ਆਖਦਾ ਹਾਂ ਇਸ ਸਾਲ ਦੇ ਇਹ ਕੈਲਗਰੀ ਟੂਰ ਦੇ ਉੱਪਰ। ਆਉਣ ਵਾਲੇ ਸਮੇਂ ਵਿੱਚ ਵੀ ਜਦੋਂ ਕਦੇ ਸਮਾਂ ਬਣੇ ਇਸੇ ਤਰ੍ਹਾਂ ਹੀ ਆਪ ਜੀਆਂ ਨੇ ਕੈਲਗਰੀ ਦੀਆਂ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਨੇ, ਗੁਰਮਤਿ ਵਿਚਾਰਾਂ ਔਰ ਸਤਿਗੁਰੂ ਜੀ ਦੇ ਪਿਆਰ ਦੇ ਬਚਨਾਂ ਰਾਹੀਂ ਸੰਗਤਾਂ ਨੂੰ ਸ਼ਿਰਸ਼ਾਰ ਕਰਨਾ। ਆਓ ਹੁਣ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ ਭਾਈ ਜਗਦੇਵ ਸਿੰਘ ਜੀ ਜਾਚਕ ਉਹਨਾਂ ਦੇ ਢਾਡੀ ਜਥੇ ਨੂੰ, ਪਰ ਉਸ ਤੋਂ ਪਹਿਲਾਂ ਜੋ ਉਹਨਾਂ ਦੇ ਨਾਲ ਪਿਛਲੇ ਕੁਝ ਦਿਨਾਂ ਤੋਂ ਭਾਈ ਸੰਦੀਪ ਸਿੰਘ ਜੀ ਲੋਹਾਰਾ, ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਤੁਸੀਂ ਸੋਸ਼ਲ ਮੀਡੀਆ 'ਤੇ ਕਵਿਤਾਵਾਂ ਗਾਉਂਦੇ, ਗੁਰ ਇਤਿਹਾਸ ਸਰਵਣ ਕਰਵਾਉਂਦਿਆਂ ਨੂੰ ਅਕਸਰ ਹੀ ਵੇਖਿਆ ਹੋਵੇਗਾ, ਭਾਈ ਸਾਹਿਬ ਜੀ ਨੂੰ ਵੀ ਨਾਲ ਉਹਨਾਂ ਵੀਡੀਓ ਰਾਹੀਂ ਤੁਸੀਂ ਸੋਸ਼ਲ ਮੀਡੀਆ 'ਤੇ ਜ਼ਰੂਰ ਵੇਖਿਆ ਹੋਵੇਗਾ। ਸੋ ਉਹਨਾਂ ਦਾ ਸਨਮਾਨ ਹੋਣਾ ਹੈ। ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਜੀ ਗਰੇਵਾਲ ਅਤੇ ਭਾਈ ਅਵਤਾਰ ਸਿੰਘ ਜੀ ਦੁੱਗਲ, ਉਹਨਾਂ ਨੂੰ ਬੇਨਤੀ ਕਰਾਂ ਕਿ ਉਹ ਭਾਈ ਜਗਦੇਵ ਸਿੰਘ ਜੀ ਹੁਣਾਂ ਦੇ ਨਾਲ ਦੇ ਸਾਥੀ ਭਾਈ ਸੰਦੀਪ ਸਿੰਘ ਲੋਹਾਰਾ, ਉਹਨਾਂ ਦਾ ਗੁਰੂ ਘਰ ਦੀ ਬਖਸ਼ਿਸ਼ ਸਰੋਪਾਓ ਦੇ ਨਾਲ ਸਨਮਾਨ ਕਰਨਗੇ ਜੀ। ਬਹੁਤ ਬਹੁਤ ਧੰਨਵਾਦ ਹੈ। ਬੜੇ ਪ੍ਰੇਮ, ਅਦਬ ਅਤੇ ਸਤਿਕਾਰ ਦੇ ਨਾਲ ਉਹਨਾਂ ਨੇ, ਸਾਡੇ ਗੁਰੂ ਘਰ ਦੇ ਗ੍ਰੰਥੀ ਵੀ ਨੇ ਭਾਈ ਜਗਦੇਵ ਸਿੰਘ ਜੀ ਜਾਚਕ ਅਤੇ ਨਾਲ ਦੀ ਨਾਲ ਸਿੱਖ ਪੰਥ ਦੇ ਬੜੇ ਅਨਮੋਲ ਇਤਿਹਾਸਕਾਰ ਵੀ ਨੇ। ਐਸਾ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਹੁਨਰ ਬਖਸ਼ਿਸ਼ ਕੀਤਾ ਹੈ। ਬਚਪਨ ਤੋਂ ਅਸੀਂ ਇਹਨਾਂ ਨੂੰ ਸੁਣਦੇ ਆਏ ਹਾਂ। ਬੜੀ ਵਾਹ ਕਮਾਲ ਲਿਖਣੀ ਹੈ ਇਤਿਹਾਸ ਤੇ, ਬੜੀ ਮਜ਼ਬੂਤ ਪਕੜ ਹੈ ਗੁਰਮਤਿ ਸਿਧਾਂਤਾਂ ਦੇ ਉੱਪਰ। ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੈ, ਸੋਹਣੇ ਸਚਿਆਰ ਗੁਰਸਿੱਖਾਂ ਵਾਲੇ ਜੀਵਨ ਦੇ ਮਾਲਕ ਨੇ। ਇਸੇ ਹੀ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਬਣਾਈ ਰੱਖਣ। ਹੁਣ ਬਤੌਰ ਗ੍ਰੰਥੀ ਸਿੰਘ ਇੱਥੇ ਗੁਰੂ ਘਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਹਨ। ਉਹਨਾਂ ਦੇ ਨਾਲ ਹੀ ਭਾਈ ਸਤਨਾਮ ਸਿੰਘ ਜੀ ਲਾਲੀ ਵੀਲਾ, ਭਾਈ ਹਰਦੀਪ ਸਿੰਘ ਜੀ ਖਹਿਰਾ, ਉਹ ਵੀ ਗੁਰੂ ਘਰ ਵਿੱਚ ਜਿੱਥੇ ਹੋਰ ਸੇਵਾਵਾਂ ਨਿਭਾਉਂਦੇ ਨੇ ਉੱਥੇ ਨਾਲ ਦੀ ਨਾਲ ਆਪ ਸੰਗਤਾਂ ਨੂੰ ਢਾਡੀ ਕਲਾ ਦੇ ਰਾਹੀਂ ਵੀ ਨਿਹਾਲ ਕਰਦੇ ਨੇ। ਸੋ ਆਓ ਅਗਲੇ ਸਮੇਂ ਵਾਸਤੇ ਸਮਾਪਤੀ ਤੱਕ ਬੇਨਤੀ ਕਰਾਂ ਭਾਈ ਜਗਦੇਵ ਸਿੰਘ ਜੀ ਜਾਚਕ ਉਹਨਾਂ ਦੇ ਸਮੁੱਚੇ ਢਾਡੀ ਜਥੇ ਨੂੰ ਗੁਰ ਇਤਿਹਾਸ ਸਤਿਗੁਰੂ ਜੀ ਦੇ ਪਿਆਰ ਦੇ ਬਚਨ ਕਵਿਤਾਵਾਂ ਵਾਰਾਂ ਰਾਹੀਂ ਆਪ ਸੰਗਤਾਂ ਨੂੰ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰਮਤਿ ਦੀ ਮਰਿਆਦਾ ਦੀਆਂ ਧੱਜੀਆਂ ਉਡਾਉਣ ਵਾਲਾ ਸੀ। ਇੱਕ ਸਮਾਂ ਆਇਆ ਉਹਦੇ ਤੋਂ ਪ੍ਰਬੰਧ ਸਿੰਘਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਹੱਥਾਂ ਵਿੱਚ ਲੈਣ ਦੀ ਕੋਸ਼ਿਸ਼ ਕੀਤੀ, ਪਰ ਪ੍ਰਬੰਧ ਹੱਥਾਂ ਵਿੱਚ ਲੈਣ ਤੋਂ ਪਹਿਲਾਂ ਮਹੰਤ ਨੂੰ ਸਮਝਾਇਆ ਗਿਆ, ਉਹ ਮੰਨ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਮੈਂ ਗੁਰਮਤ ਮਰਿਆਦਾ ਦੇ ਦਾਇਰੇ ਵਿੱਚ ਰਹਿ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਾਂਗਾ। ਇਸ ਕਰਕੇ ਪ੍ਰਬੰਧ ਉਹਦੇ ਹਵਾਲੇ ਕਰ ਦਿੱਤਾ, ਉਹਨੇ ਅੰਮ੍ਰਿਤ ਵੀ ਛਕ ਲਿਆ, ਉਹਨੇ ਅਯਾਸ਼ੀ ਕਰਨੀ ਛੱਡ ਦਿੱਤੀ, ਇੱਕ ਔਰਤ ਦੇ ਨਾਲ ਆਨੰਦ ਕਾਰਜ ਕਰਵਾ ਲਿਆ। ਪਰ ਸਮਾਂ ਬਦਲਿਆ, ਉਹਦੇ ਤੇਵਰ ਫਿਰ ਬਦਲ ਗਏ। ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਉਹਨੇ ਪਹਿਲਾਂ ਵਾਲੇ ਲੱਛਣ ਫੜ ਲਏ। ਤੇ ਇੱਥੇ ਹੋਇਆ ਕਿ ਗੁਰੂ ਕੇ ਲੰਗਰ ਵਿੱਚ ਬਾਲਣ ਦੀ ਲੋੜ ਸੀ, ਤੇ ਹਰ ਰੋਜ਼ ਦੀ ਤਰ੍ਹਾਂ ਪੰਜ ਸਿੰਘ ਬਾਲਣ ਵੱਢਣ ਲਈ ਗੁਰਦੁਆਰਾ ਸਾਹਿਬ ਦੀ ਜ਼ਮੀਨ ਵਿੱਚੋਂ ਲੱਕੜਾਂ ਕੱਟਣ ਲਈ ਗਏ। ਉਹਨਾਂ ਨੂੰ ਅੰਗਰੇਜ਼ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਬਸ ਫਿਰ ਕੀ ਸੀ, ਗੁਰੂ ਕੇ ਬਾਗ ਦਾ ਮੋਰਚਾ ਲੱਗ ਗਿਆ। ਤੇ ਇੱਥੇ ਹਰ ਰੋਜ਼ ਅਕਾਲ ਤਖ਼ਤ ਸਾਹਿਬ ਤੋਂ ਆਉਣ ਵਾਲਾ ਜਥਾ ਗੁਰੂ ਕੇ ਬਾਗ ਵੱਲ ਵੱਧਦਾ ਹੈ, ਤਾਂ ਕਿ ਆਪਣਾ ਗੁਰਦੁਆਰੇ ਦੀ ਜ਼ਮੀਨ ਵਿੱਚੋਂ ਬਾਲਣ ਵੱਢਣ ਦਾ ਹੱਕ ਬਹਾਲ ਕੀਤਾ ਜਾ ਸਕੇ। ਪਰ ਇਹਨਾਂ ਸਿੰਘਾਂ ਨੂੰ ਗ੍ਰਿਫਤਾਰ ਪਹਿਲਾਂ ਕੀਤਾ ਜਾਂਦਾ ਸੀ, ਫਿਰ ਇਹਨਾਂ ਤੇ ਡਾਂਗਾਂ ਦੇ ਨਾਲ ਤਸ਼ੱਦਦ ਹੋਣਾ ਸ਼ੁਰੂ ਹੋ ਗਿਆ। ਅੰਗਰੇਜ਼ ਹਾਕਮ, ਅੰਗਰੇਜ਼ਾਂ ਦੀ ਪੁਲਿਸ, ਇੱਕ ਬੜੇ ਜ਼ਾਲਮ ਬੁੱਚੜ ਅਫਸਰ ਜਿਹਦਾ ਨਾਂ ਸੀ ਬੀਟੀ, ਅੰਗਰੇਜ਼ ਅਫਸਰ ਬੀਟੀ ਦੀ ਅਗਵਾਈ ਵਿੱਚ ਗੁਰੂ ਕੇ ਬਾਗ ਵਿੱਚ ਤਸ਼ੱਦਦ ਕਰਦੀ ਹੈ। ਸਿੰਘਾਂ ਨੂੰ ਡਾਂਗਾਂ ਨਾਲ ਕੁੱਟਿਆ ਜਾਂਦਾ ਹੈ, ਇਹ ਨਹੀਂ ਵੇਖਿਆ ਜਾਂਦਾ ਡਾਂਗ ਕਿੱਥੇ ਵੱਜਦੀ ਹੈ। ਇੱਥੋਂ ਤੱਕ ਕਿ ਕਈ ਵਾਰ ਘੋੜ ਚੜ੍ਹੇ ਅੰਗਰੇਜ਼ ਸਿਪਾਹੀ ਇਹਨਾਂ ਸਿੰਘਾਂ ਨੂੰ ਘੋੜਿਆਂ ਦੇ ਟਾਪਾਂ ਹੇਠ ਲਤਾੜ ਦਿੰਦੇ ਨੇ। ਹੁਣ ਬੀਟੀ ਨੇ ਬੜਾ ਤਸ਼ੱਦਦ ਕੀਤਾ, ਲਗਭਗ 5,000 ਸਿੰਘ ਗ੍ਰਿਫਤਾਰ ਹੋਏ। ਆਖਿਰਕਾਰ ਸਰਕਾਰ ਨੂੰ ਝੁਕਣਾ ਪਿਆ, ਮੋਰਚਾ ਫਤਿਹ ਹੋ ਗਿਆ। ਪਰ ਜਿਹੜਾ ਜ਼ੁਲਮ ਕਰਨ ਵਾਲਾ ਬੀਟੀ ਸੀ, ਇਹ ਹਲੇ ਇਸ ਧਰਤੀ ਤੇ ਜਿਉਂਦਾ ਫਿਰਦਾ ਸੀ। ਜਦੋਂ ਗੁਰੂ ਕੇ ਬਾਗ ਦਾ ਮੋਰਚਾ ਖਤਮ ਹੋ ਗਿਆ, ਪਟਿਆਲੇ ਦੇ ਮਹਾਰਾਜੇ ਨੇ ਬੀਟੀ ਨੂੰ ਆਪਣੀ ਰਿਆਸਤ ਵਿੱਚ ਸੁਪਰਟੈਂਡੈਂਟ ਲਾ ਦਿੱਤਾ। ਕੁਝ ਸਮਾਂ ਇਹਨੇ ਇੱਥੇ ਨੌਕਰੀ ਕੀਤੀ, ਫਿਰ ਇਹਨੂੰ ਮਲੇਰਕੋਟਲੇ ਦਾ ਨਵਾਬ ਆਪਣੀ ਰਿਆਸਤ ਵਿੱਚ DIG ਬਣਾ ਕੇ ਲਿਆ। DIG ਪੁਲਿਸ ਹੁੰਦਿਆਂ ਮਲੇਰਕੋਟਲੇ ਵਿੱਚ ਇਹਨੇ ਮਾਨਾਈਆਂ ਕੀਤੀਆਂ। ਹੁਣ ਜਦੋਂ ਇਹ ਰਿਟਾਇਰ ਹੋਇਆ, ਉਸ ਵਕਤ ਪਟਿਆਲੇ ਜ਼ਿਲ੍ਹੇ ਵਿੱਚ ਸੰਗਰੂਰ ਜਾਂ ਪਟਿਆਲੇ ਵਿੱਚ ਇੱਕ ਪਿੰਡ ਹੈ ਜਿਸ ਦਾ ਨਾਂ ਸੀ ਚੱਠਾ ਸੇਖਵਾਂ ਨਾਂ ਦੇ ਪਿੰਡ ਵਿੱਚ ਇਹਨੇ ਆਪਣੀ ਰਿਹਾਇਸ਼ ਕਰ ਲਈ। ਆਯਾਸ਼ ਸੀ, ਸ਼ਰਾਬੀ ਕਬਾਬੀ ਸੀ, ਇਹਦੇ ਸੰਬੰਧ ਇੱਕ ਔਰਤ ਨਾਲ ਬਣ ਗਏ ਜਿਸ ਦਾ ਨਾਂ ਸੀ ਹਰਨਾਮੀ। ਤੇ ਇੱਧਰ ਮਾਲਵੇ ਦੀ ਧਰਤੀ ਤੇ, ਹੁਣ ਬੀਟੀ ਦੀ ਕਹਾਣੀ, ਬੀਟੀ ਨੂੰ ਸੋਧਣ ਵਾਲੇ ਮਾਲਵੇ ਦੀ ਧਰਤੀ ਤੇ ਪ੍ਰਗਟ ਹੋ ਚੁੱਕੇ ਨੇ। ਤੁਸੀਂ ਬੱਬਰ ਅਕਾਲੀਆਂ ਦਾ ਨਾਂ ਸੁਣਿਆ ਹੋਵੇਗਾ। ਬੱਬਰ ਅਕਾਲੀ ਲਹਿਰ ਦਾ ਬਾਨੀ ਸੀ ਕਿਸ਼ਨ ਸਿੰਘ ਗੜਗੱਜ। ਕਿਸ਼ਨ ਸਿੰਘ ਦੁਆਬੇ ਦਾ ਰਹਿਣ ਵਾਲਾ ਸੀ, ਪਹਿਲਾਂ ਅੰਗਰੇਜ਼ਾਂ ਦੀ ਫੌਜ ਵਿੱਚ ਰਿਹਾ। ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਇਹਨੇ ਹੱਥ ਵਿੱਚ ਹਥਿਆਰ ਚੁੱਕ ਲਿਆ, ਨੌਕਰੀ ਛੱਡ ਦਿੱਤੀ ਤੇ ਇੱਕ ਚੱਕਰਵਰਤੀ ਜਥਾ ਬਣਾਇਆ ਜਿਹੜਾ ਬਾਅਦ ਵਿੱਚ ਬੱਬਰ ਅਕਾਲੀਆਂ ਦੇ ਨਾਮ ਨਾਲ ਪ੍ਰਸਿੱਧ ਹੋਇਆ। ਬੱਬਰਾਂ ਦਾ ਕੰਮ ਸੀ ਸਰਕਾਰ ਦੇ ਟੌਟਾਂ ਮੁਖਬਰਾਂ ਝੋਲੀ ਚੁੱਕਾਂ ਨੂੰ ਸੋਧਾ ਲਾਉਣਾ, ਮੌਤ ਦੇ ਘਾਟ ਉਤਾਰਨਾ। ਬੱਬਰਾਂ ਨੇ ਇੱਕ ਕਿਸਮ ਨਾਲ ਆਪਣਾ ਰਾਜ ਕਾਇਮ ਕਰ ਲਿਆ ਹੁਸ਼ਿਆਰਪੁਰ ਤੇ ਜਲੰਧਰ ਜ਼ਿਲ੍ਹਿਆਂ ਵਿੱਚ। ਇੱਧਰ ਅੰਗਰੇਜ਼ ਪੁਲਿਸ ਵਾਲੇ ਡਰਦੇ ਨਹੀਂ ਸਨ ਜਾਂਦੇ, ਬੱਬਰਾਂ ਦਾ ਰਾਜ ਸੀ। ਹੁਣ ਬੱਬਰ ਅਕਾਲੀ ਇਹਨਾਂ ਨੇ ਕਈ ਸਾਕੇ ਕੀਤੇ, ਆਖਿਰਕਾਰ ਬੱਬਰਾਂ ਦੇ ਆਗੂ ਜਿਹੜੇ ਸਨ ਜੇਲ੍ਹਾਂ ਵਿੱਚ ਡੱਕੇ ਗਏ, ਕੁਝ ਫਾਂਸੀ ਚੜ੍ਹ ਗਏ, ਸ਼ਹੀਦ ਹੋ ਗਏ। ਹੁਣ ਬੱਬਰਾਂ ਦਾ ਲਗਭਗ 1926 ਤੱਕ ਜਿਹੜੇ ਮੁਖੀ ਬੱਬਰ ਸਨ ਉਹ ਸ਼ਹੀਦ ਹੋ ਚੁੱਕੇ ਸਨ। ਇਸ ਤੋਂ ਬਾਅਦ ਦੁਆਬੇ ਦੀ ਧਰਤੀ ਤੇ ਬੱਬਰਾਂ ਦਾ ਇੱਕ ਹੋਰ ਸੂਰਮਾ ਉੱਠਿਆ, ਰਤਨ ਸਿੰਘ ਰੱਕੜ। ਰਤਨ ਸਿੰਘ ਨੇ ਵੀ ਅਗਲੇ ਦਹਾਕੇ ਵਿੱਚ ਅੰਗਰੇਜ਼ਾਂ ਨਾਲ ਟੱਕਰ ਲੈ ਕੇ ਬੜਾ ਕਮਾਲ ਦਾ ਮੁਕਾਬਲਾ ਕੀਤਾ ਤੇ ਬਾਅਦ ਵਿੱਚ ਸ਼ਹਾਦਤ ਦਿੱਤੀ। ਬੱਬਰ ਇੰਨੇ ਪ੍ਰਸਿੱਧ ਹੋਏ, ਮਾਲਵੇ ਵਿੱਚ ਵੀ ਬੱਬਰਾਂ ਦੀ ਇੱਕ ਸ਼ਾਖ, ਇੱਕ ਜਥਾ ਤਿਆਰ ਹੋ ਗਿਆ। ਤੁਸੀਂ ਹੈਰਾਨ ਰਹਿ ਜਾਓਗੇ, ਉਹ ਸੂਰਮਾ ਜੀ ਨੂੰ ਊਧਮ ਸਿੰਘ ਸੁਨਾਮ ਆਖਿਆ ਜਾਂਦਾ, ਜਿਹਨੇ ਮਾਈਕਲ ਉਡਵੈਰ ਨੂੰ ਲੰਡਨ ਜਾ ਕੇ ਇੰਗਲੈਂਡ ਦੀ ਧਰਤੀ ਤੇ ਮੌਤ ਦੇ ਘਾਟ ਉਤਾਰਿਆ, ਉਹ ਵੀ ਮਾਲਵੇ ਦੇ ਬੱਬਰ ਅਕਾਲੀਆਂ ਦੇ ਜਥੇ ਵਿੱਚ ਸੀ। ਹੁਣ ਇਸ ਬੱਬਰ ਅਕਾਲੀਆਂ ਦੇ ਜਥੇ ਵਿੱਚ ਕੌਣ ਕੌਣ ਨੇ?
ਇੱਕ ਦਾ ਨਾਮ ਹੈ ਸਰਦਾਰ ਕਰਤਾਰ ਸਿੰਘ ਪਿੰਡ ਜਸਪਾਲੋਂ, ਇੱਕ ਕਰਤਾਰ ਸਿੰਘ ਪਿੰਡ ਛੀਨੀਵਾਲ ਦੇ ਰਹਿਣ ਵਾਲਾ ਹੈ, ਇੱਕ ਕੁੰਡਾ ਸਿੰਘ ਗਾਜੀ ਆਣੀ ਹੈ। ਇਹਨਾਂ ਤੋਂ ਇਲਾਵਾ ਭੋਲਾ ਸਿੰਘ ਲੋਹਾ ਖੇੜਾ, ਬਚਨ ਸਿੰਘ, ਹਰੀ ਸਿੰਘ ਭੈਣੀਵਾਲ, ਇਹ ਕੁਝ ਆਦਮੀ ਨੇ ਜਿਹੜੇ ਬੱਬਰਾਂ ਦਾ ਗਰੁੱਪ ਬਣਾ ਕੇ, ਬੱਬਰਾਂ ਦਾ ਜੱਥਾ ਬਣਾ ਕੇ ਮਾਲਵੇ ਵਿੱਚ ਵਿਚਰ ਰਹੇ ਨੇ। ਇਹਨਾਂ ਦਾ ਕੰਮ ਹੈ ਸ਼ਾਹੂਕਾਰ, ਸੂਦਖੋਰ, ਧਨਾੜ ਲੋਕ ਜਿਹੜੇ ਲੋਕਾਂ ਨੂੰ ਲੁੱਟਦੇ ਨੇ, ਵਿਆਜ ਤੇ ਵਿਆਜ ਲਾ ਕੇ ਲੋਕਾਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਦੇ ਨੇ, ਉਹਨਾਂ ਨੂੰ ਲੁੱਟਣਾ। ਪਰ ਇਹ ਕਿਸੇ ਔਰਤ ਜਾਂ ਬੱਚੇ ਨੂੰ ਕੁਝ ਨਹੀਂ ਸਨ ਕਹਿੰਦੇ, ਇਹ ਬੜੇ ਭਲੇ ਲੋਕ ਸਨ। ਇਹਨਾਂ ਨੇ ਡਾਕੇ ਮਾਰਨੇ ਤੇ ਉਸ ਮਾਇਆ ਦੇ ਨਾਲ ਭਲੇ ਦੇ ਕਾਰਜ ਵੀ ਕਰਨੇ। ਸਮਾਂ ਆਪਣੀ ਚਾਲੇ ਚੱਲਦਾ ਗਿਆ। ਹੁਣ ਇੱਧਰ ਉਹ ਔਰਤ ਜਿਸਦਾ ਨਾਮ ਹੈ ਹਰਨਾਮੀ, ਹਰਨਾਮੀ ਦਾ ਦਿਓਰ ਹੈ ਕਾਕਾ ਸਿੰਘ, ਜਿਸ ਦੇ ਨਾਲ ਕਾਕਾ ਸਿੰਘ ਦੀ ਭਰਜਾਈ ਦੇ ਬੀ ਟੀ ਦੇ ਨਾਲ ਸੰਬੰਧ ਬਣ ਗਏ ਤੇ ਬੀ ਟੀ ਚੱਠਾ ਸੇਖਵਾਂ ਕਾਕਾ ਸਿੰਘ ਦੇ ਪਿੰਡ ਉਹਦੀ ਭਰਜਾਈ ਦੇ ਨਾਲ ਇੱਕ ਕੋਠੀ ਵਿੱਚ ਰਹਿਣ ਲੱਗ ਪਿਆ। ਬਸ ਫਿਰ ਕੀ ਸੀ, ਲੋਕ ਕਾਕਾ ਸਿੰਘ ਨੂੰ ਤਾਨਾ ਮਾਰਦੇ ਨੇ ਤੇ ਇੱਧਰ ਕਾਕਾ ਸਿੰਘ ਉਸ ਪਾਪੀ ਬੀ ਟੀ ਨੂੰ ਸੋਧਣਾ ਚਾਹੁੰਦਾ ਹੈ ਤੇ ਬੱਬਰ ਗੁਰੂ ਕੇ ਬਾਗ ਵਿੱਚ ਸਿੰਘਾਂ ਤੇ ਤਸ਼ੱਦਦ ਕਰਨ ਦੇ ਦੋਸ਼ ਵਿੱਚ ਇਸ ਪਾਪੀ ਨੂੰ ਧੁਰ ਦੀ ਟਿਕਟ ਦੇਣਾ ਚਾਹੁੰਦੇ ਨੇ। ਆ ਤੱਕੋ ਜ਼ਰਾ

ਬੀਟੀ ਨੂੰ ਸੋਧਣ ਲਈ ਬੱਬਰ ਪ੍ਰੋਗਰਾਮ ਬਣਾ ਰਹੇ ਨੇ। ਹੁਣ ਇੱਧਰ ਕੁੰਡਾ ਸਿੰਘ ਗਾਜੀਆਣਾ ਤੇ ਇਹਦੇ ਨਾਲ ਇਹਦੇ ਦੋ ਹੋਰ ਸਾਥੀ ਕਰਤਾਰ ਸਿੰਘ ਛੀਨੀਵਾਲ, ਇਹ ਤਿੰਨ ਜਾਣੇ ਜਾ ਰਹੇ ਸਨ। ਅਚਾਨਕ ਪੁਲਿਸ ਦੀ ਇੱਕ ਧਾੜ ਆ ਗਈ, ਅਤੌਲਾ ਖਾਨ ਦੀ ਅਗਵਾਈ ਹੇਠ ਪੁਲਿਸ ਦੇ ਨਾਲ ਇਹਨਾਂ ਦੀ ਮੁੱਠਭੇੜ ਹੋਈ ਤੇ ਇਹਨਾਂ ਤਿੰਨਾਂ ਜਾਣਿਆਂ ਨੂੰ ਗ੍ਰਿਫਤਾਰ ਕਰਕੇ ਮਲੇਰਕੋਟਲੇ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਹੁਣ ਜੇਲ੍ਹਾਂ ਉਹਨਾਂ ਲੋਕਾਂ ਲਈ ਹੁੰਦੀਆਂ ਨੇ ਜਿਹੜੇ ਬੁਜ਼ਦਿਲ, ਕਾਇਰ ਤੇ ਡਰਪੋਕ ਹੋਣ। ਸੂਰਬੀਰ ਕਈ ਵਾਰ ਜੇਲ੍ਹਾਂ ਵਿੱਚੋਂ ਵੀ ਫਰਾਰ ਹੋ ਜਾਂਦੇ ਨੇ, ਤੁਹਾਨੂੰ ਪਤਾ। ਹਾਲੇ 20 ਸਾਲ ਪੁਰਾਣੀ ਗੱਲ ਹੋਵੇਗੀ ਜਦੋਂ ਸਾਡੀ ਕੌਮ ਦੇ ਬੱਬਰ ਸ਼ੇਰ ਬੁੜੈਲ ਜੇਲ੍ਹ ਵਿੱਚੋਂ ਸੁਰੰਗ ਪੱਟ ਕੇ ਨਿਕਲ ਗਏ ਸਨ। ਭਾਈ ਜਗਤਾਰ ਸਿੰਘ, ਜਥੇਦਾਰ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ ਹੋਰੀ, ਜਗਤਾਰ ਸਿੰਘ ਤਾਰਾ, ਜੇਲ੍ਹ ਵਿੱਚੋਂ ਸੁਰੰਗ ਪੱਟਣੀ ਕੋਈ ਖਾਲੀ ਖਾਲਾ ਜੀ ਦਾ ਵਾੜਾ ਥੋੜਾ ਹੈ। ਸੂਰਬੀਰ ਜੇਲ੍ਹਾਂ ਵਿੱਚ ਬੰਦ ਨਹੀਂ ਰਹਿ ਸਕਦੇ। ਹੁਣ ਬਹੁਤੀ ਦੇਰ ਇਹਨਾਂ ਵਿੱਚ ਨੂੰ ਵੀ ਜੇਲ੍ਹ ਵਿੱਚ ਨਾ ਡੱਕਿਆ ਜਾ ਸਕਿਆ। ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਜੇਲ੍ਹ ਭੰਨ ਲਈ। ਜੇਲ੍ਹ ਵਿੱਚੋਂ ਇਕੱਲੇ ਆਪ ਨਹੀਂ ਭੱਜੇ, ਇਹ ਪੁਲਿਸ ਦੀਆਂ ਬਹੁਤ ਸਾਰੀਆਂ ਰਾਈਫਲਾਂ ਲੈ ਕੇ ਵੀ ਫਰਾਰ ਹੋ ਗਏ। ਇਹਨਾਂ ਦੇ ਹੱਥ ਅਸਲਾ ਵੀ ਲੱਗ ਗਿਆ। ਹੁਣ ਇੱਥੋਂ ਸਿੱਧੇ ਇਹ ਪਹੁੰਚੇ ਨੇ ਮਾਨਸਾ ਦੇ ਨੇੜੇ ਇੱਕ ਪਿੰਡ ਹੀਰੋ ਕਲਾਂ ਵਿੱਚ। ਹੀਰੋ ਕਲਾਂ ਵਿੱਚ ਇੱਕ ਮਹਾਂਪੁਰਸ਼ ਰਹਿੰਦੇ ਸਨ, ਉਹਨਾਂ ਦਾ ਨਾਂ ਸੀ ਸੰਤ ਬਾਬਾ ਬੱਗਾ ਸਿੰਘ। ਬਾਬਾ ਬੱਗਾ ਸਿੰਘ ਜਿਸ ਅਸਥਾਨ ਤੇ ਰਹਿੰਦੇ ਸਨ ਉਸ ਅਸਥਾਨ ਦਾ ਨਾਂ ਸੀ ਗੁਰਦੁਆਰਾ ਕੱਲੂਆਣਾ ਸਾਹਿਬ। ਗੁਰਦੁਆਰਾ ਕੱਲੂਆਣਾ ਸਾਹਿਬ ਬੱਬਰਾਂ ਦੀ ਇੱਕ ਕਿਸਮ ਦੀ ਠਹਿਰ ਸੀ। ਤੇ ਯਾਦ ਰੱਖਣਾ, ਕਈ ਵਾਰ ਅਸੀਂ ਕਹਿੰਦੇ ਹਾਂ ਅੱਜ ਪੰਜਾਬ ਦੀ ਧਰਤੀ ਤੇ ਬੜੇ ਡੇਰੇ ਬਣ ਗਏ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਸਾਰੇ ਡੇਰੇਦਾਰ ਮਾੜੇ ਨਹੀਂ ਹੁੰਦੇ ਤੇ ਸਾਰੇ ਚੰਗੇ ਵੀ ਨਹੀਂ ਹੋ ਸਕਦੇ। ਕੁਝ ਗਿਣਤੀ ਦੇ ਲੋਕ ਐਸੇ ਨੇ ਜਿਹੜੇ ਕੌਮ ਨੂੰ, ਜਿਹੜੇ ਗੁਰਸਿੱਖੀ ਲਿਬਾਸ ਨੂੰ ਬਦਨਾਮ ਕਰ ਰਹੇ ਨੇ, ਪਰ ਕੁਝ ਲੋਕ, ਕੁਝ ਡੇਰੇਦਾਰ ਇਸ ਤਰ੍ਹਾਂ ਦੇ ਵੀ ਨੇ, ਉਹਨਾਂ ਨੂੰ ਸੰਤ ਕਹਿ ਲਓ, ਜਿਹੜੇ ਸਿੱਖੀ ਦੇ ਰੰਗ ਵਿੱਚ ਖੁਦ ਵੀ ਰੰਗੇ ਹੋਏ ਨੇ ਤੇ ਗੁਰਮਤ ਦਾ ਪ੍ਰਚਾਰ ਵੀ ਕਰ ਰਹੇ ਨੇ। ਤੇ ਜਦੋਂ ਅਸੀਂ ਪਿਛਲੇ ਸਮੇਂ ਸਿੱਖ ਸੰਘਰਸ਼ ਦੀ ਗੱਲ ਕਰਦੇ ਹਾਂ ਤੇ ਇਸ ਸਿੱਖ ਸੰਘਰਸ਼ ਦੌਰਾਨ ਜਿਹੜੇ ਸਾਡੇ ਖਾੜਕੂ ਯੋਧੇ ਸਨ, ਬਹੁਤ ਸਾਰੇ ਇਸ ਤਰ੍ਹਾਂ ਦੇ ਮਹਾਂਪੁਰਸ਼ ਸੰਤਾਂ ਦੇ ਡੇਰੇ ਤੇ ਪਨਾਹ ਲਿਆ ਕਰਦੇ ਸਨ ਜਿਨ੍ਹਾਂ ਤੇ ਸ਼ੱਕ ਨਹੀਂ ਸੀ ਹੋ ਸਕਦੀ। ਕਈ ਵਾਰ ਅਸੀਂ ਕਹਿ ਦਿੰਦੇ ਇਹਨਾਂ ਨੇ ਕੀ ਕੀਤਾ ਕੌਮ ਲਈ। ਕੌਮ ਲਈ ਕਿਸੇ ਬੰਦੇ ਨੇ ਕੀ ਕੀਤਾ ਇਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਜਿਨ੍ਹਾਂ ਨੇ ਕੌਮ ਲਈ ਕੁਝ ਕੀਤਾ, ਕੁਝ ਸਿਰ ਧੜ ਦੀ ਬਾਜ਼ੀ ਲਾ ਕੇ ਆਪਣੇ ਸੀਸ ਤਲੀ ਤੇ ਰੱਖ ਕੇ ਮੈਦਾਨ ਵਿੱਚ ਨਿਤਰ ਕੇ ਕੌਮ ਲਈ ਲੜੇ, ਤੇ ਕੁਝ ਗੁਪਤ ਰੂਪ ਵਿੱਚ ਸਿੰਘਾਂ ਦੀ ਸੇਵਾ ਕਰਦੇ ਰਹੇ, ਸਿੰਘਾਂ ਨੂੰ ਠਹਿਰ ਦਿੱਤੀ, ਲੰਗਰ ਛਕਾਉਂਦੇ ਰਹੇ, ਇਸ ਤਰ੍ਹਾਂ ਦੇ ਵੀ ਬੜੇ ਲੋਕ ਨੇ। ਤੇ ਉਹਨਾਂ ਵਿੱਚ ਕੁਝ ਡੇਰਿਆਂ ਵਾਲੇ ਮਹਾਂਪੁਰਸ਼ ਵੀ ਸ਼ਾਮਿਲ ਸਨ। ਸਾਧ ਸੰਗਤ, ਇਸ ਗੱਲ ਤੋਂ ਕੰਨੀ ਨਹੀਂ ਕਤਰਾਈ ਜਾ ਸਕਦੀ। ਤੁਸੀਂ ਕਿਵੇਂ ਆਖੋਗੇ ਸੰਤ ਬਾਬਾ ਬੀੜ ਸਿੰਘ ਜੀ ਕਾਰ ਸੇਵਾ, ਸੰਤ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਵਾਲੇ ਕਾਰ ਸੇਵਾ ਵਾਲੇ ਮਹਾਂਪੁਰਸ਼, ਜਿਨ੍ਹਾਂ ਨੂੰ ਜੀਪ ਦੇ ਮਗਰ ਬੰਨ ਕੇ ਦੁਫਾੜ ਕਰਕੇ ਸ਼ਹੀਦ ਕੀਤਾ ਗਿਆ, ਬੜਾ ਤਸ਼ੱਦਦ ਕੀਤਾ ਗਿਆ, ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਸਿੱਖ ਸੰਘਰਸ਼ ਵਿੱਚ। ਸੋ ਸੰਤ ਬਾਬਾ ਬੱਗਾ ਸਿੰਘ ਉਸ ਵਕਤ ਅੰਗਰੇਜ਼ਾਂ ਦੇ ਰਾਜ ਵੇਲੇ ਕੌਮ ਦੇ ਬੱਬਰਾਂ ਵਰਗੇ ਬੱਬਰ ਸ਼ੇਰਾਂ ਦਾ ਸਾਥ ਦਿੰਦੇ ਸਨ। ਉੱਥੇ ਲੰਗਰ ਚੱਲਦਾ ਸੀ, ਉੱਥੇ ਆਰਾਮ ਕਰਨ ਲਈ ਕਮਰੇ ਮਿਲ ਜਾਂਦੇ ਸਨ। ਜੇਲ੍ਹ ਵਿੱਚੋਂ ਨਿਕਲ ਕੇ ਸਿੱਧੇ ਕੁੰਡਾ ਸਿੰਘ ਗਾਜੀਆਣੇ ਹੋਰੀ ਤਿੰਨੇ ਜਾਣੇ ਪਹੁੰਚ ਗਏ ਮਹਾਂਪੁਰਸ਼ਾਂ ਦੇ ਡੇਰੇ ਤੇ। ਹੁਣ ਇਸ ਡੇਰੇ ਤੇ ਮਹਾਂਪੁਰਸ਼ਾਂ ਨੂੰ ਜਾ ਕੇ ਫਤਿਹ ਗਜਾਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਿਆ। ਬਾਬਾ ਬੱਗਾ ਸਿੰਘ ਜੀ ਬੜੇ ਖੁਸ਼ ਹੋਏ, ਆਖਿਆ ਕੁੰਡਾ ਸਿੰਘ ਕਿੱਥੇ ਅਲੋਪ ਹੋ ਗਏ ਸੀ। ਕੁੰਡਾ ਸਿੰਘ ਨੇ ਆਖਿਆ ਮਹਾਂਪੁਰਸ਼ੋ, ਹੋਣਾ ਅਲੋਪ ਕਿੱਥੇ ਸੀ, ਅੰਗਰੇਜ਼ ਅਫਸਰ ਦੇ ਨਾਲ ਝਮਟ ਹੋ ਗਈ, ਅਤੌਲਾ ਖਾਂ ਸਾਨੂੰ ਗ੍ਰਿਫਤਾਰ ਕਰਕੇ ਮਲੇਰਕੋਟਲੇ ਜੇਲ੍ਹ ਵਿੱਚ ਲੈ ਗਿਆ, ਪਰ ਗੁਰੂ ਦੀ ਕਿਰਪਾ ਨਾਲ ਤੁਹਾਡੀਆਂ ਸੀਸਾਂ ਨਾਲ ਜੇਲ੍ਹ ਵਿੱਚੋਂ ਭੱਜ ਆਏ ਹਾਂ। ਮਹਾਂਪੁਰਸ਼ ਕਹਿਣ ਲੱਗੇ, ਅੱਛਾ ਜੇਲ੍ਹ ਕੱਟ ਕੇ ਆਇਓ, ਇਕੱਲੇ ਆਇਓ ਕਿ ਕੁਝ ਨਾਲ ਵੀ ਲਿਆਇਓ? ਤੇ ਅੱਗੋਂ ਕਰਤਾਰ ਸਿੰਘ ਨੇ ਆਖਿਆ ਮਹਾਂਪੁਰਸ਼ੋ, ਸੁੱਖ ਨਾਲ ਸਰਕਾਰ ਦੀਆਂ ਕਈ ਰਫਲਾਂ ਵੀ ਲੈ ਕੇ ਆਏ ਹਾਂ। ਮਹਾਂਪੁਰਸ਼ ਬੜੇ ਪ੍ਰਸੰਨ ਹੋਏ,
ਹੁਣ ਇੱਥੇ ਮਹਾਂਪੁਰਸ਼ਾਂ ਦੇ ਕੋਲ ਚੱਠਾ ਸੇਖਵਾਂ ਵਾਲਾ ਕਾਕਾ ਸਿੰਘ ਬੈਠਾ। ਇਸ ਕਾਕਾ ਸਿੰਘ ਵੱਲ ਨਜ਼ਰ ਮਾਰ ਕੇ ਕੁੰਡਾ ਸਿੰਘ ਨੇ ਆਖਿਆ, ਮਹਾਂਪੁਰਸ਼ੋ ਆਹ ਸੱਜਣ ਕੌਣ ਹੈ? ਮਹਾਂਪੁਰਸ਼ ਕਹਿਣ ਲੱਗੇ, ਇਹਦਾ ਨਾਂ ਹੈ ਕਾਕਾ ਸਿੰਘ, ਇਹ ਬੜਾ ਉਦਾਸ ਰਹਿੰਦਾ। ਤੇ ਅੱਗੋਂ ਕੁੰਡਾ ਸਿੰਘ ਕਹਿਣ ਲੱਗਾ, ਇਹਦੀ ਉਦਾਸੀ ਦਾ ਕਾਰਨ? ਮਹਾਂਪੁਰਸ਼ਾਂ ਨੇ ਆਖਿਆ, ਇਹਦੀ ਉਦਾਸੀ ਦਾ ਕਾਰਨ ਹੈ ਇੱਕ ਅੰਗਰੇਜ਼ ਅਫਸਰ ਬੀਟੀ। ਮਹਾਂਪੁਰਸ਼ਾਂ ਨੇ ਸਾਰੀ ਕਹਾਣੀ ਦੱਸੀ। ਬੀਟੀ ਦਾ ਨਾਮ ਸੁਣ ਕੇ ਕੁੰਡਾ ਸਿੰਘ ਹੋਰਾਂ ਨੂੰ ਇਸ ਗੱਲ ਦਾ ਵੀ ਮਹਾਂਪੁਰਸ਼ਾਂ ਪਾਸੋਂ ਗਿਆਨ ਹੋਇਆ ਕਿ ਇਹ ਉਹੀ ਓ ਬੀਟੀ ਹੈ ਜਿਹੜਾ ਗੁਰੂ ਕੇ ਬਾਗ ਵਿੱਚ ਸਿੰਘਾਂ ਤੇ ਤਸ਼ੱਦਦ ਕਰਵਾਉਂਦਾ ਸੀ, ਸਿੰਘਾਂ ਤੇ ਡਾਂਗਾਂ ਵਰਾਉਂਦਾ ਸੀ। ਬਸ ਫਿਰ ਕੀ ਸੀ? ਕੁੰਡਾ ਸਿੰਘ ਕਹਿਣ ਲੱਗਾ, ਮਹਾਂਪੁਰਸ਼ੋ ਫਿਰ ਕਾਕਾ ਸਿੰਘ ਕੀ ਚਾਹੁੰਦਾ? ਮਹਾਂਪੁਰਸ਼ ਕਹਿਣ ਲੱਗਾ, ਕਾਕਾ ਸਿੰਘ ਨੂੰ ਪੁੱਛ ਲਓ, ਕਾਕਾ ਸਿੰਘ ਤੇਰਾ ਕੀ ਖਿਆਲ ਹੈ? ਇਹ ਕਹਿਣ ਲੱਗਾ, ਬਸ ਮੈਂ ਬਦਨਾਮੀ ਦਾ ਟਿੱਕਾ ਮੱਥੇ ਤੋਂ ਲਾਉਣਾ ਚਾਹੁੰਦਾ, ਤੇ ਬਦਨਾਮੀ ਦਾ ਟਿੱਕਾ ਓਨੀ ਦੇਰ ਨਹੀਂ ਲੈਣਾ ਜਿੰਨੀ ਦੇਰ ਬੀਟੀ ਨੂੰ ਗੱਡੀ ਨਹੀਂ ਚਾੜਿਆ ਜਾਂਦਾ। ਇਹ ਬਦਨਾਮੀ ਦਾ ਟਿੱਕਾ ਹੁਣ ਬੀਟੀ ਦਾ ਖੂਨ ਲਾਹੇਗਾ। ਹੁਣ ਇੱਥੇ ਬੈਠ ਕੇ ਸੰਤ ਬਾਬਾ ਬੱਗਾ ਸਿੰਘ ਦੇ ਕੋਲ ਜਿਵੇਂ ਇਹਨਾਂ ਬੱਬਰਾਂ ਨੇ ਬੀਟੀ ਨੂੰ ਸੋਧਣ ਦੀ ਸਕੀਮ ਵਿਉਂਤ ਬਣਾਈ, ਉਹ ਕਹਾਣੀ ਢਾਡੀ ਜਥਾ

0: ਹੌਲਦਾਰ ਜੀ
1: ਗੁੰਡਾ ਸਿੰਘ ਕਾਜੀ ਆਣਾ ਬਣ ਜੂਗਾ ਥਾਣੇਦਾਰ ਜੀ
0: ਭੋਲਾ ਸਿੰਘ ਭਜਨ ਹੋਣਗੇ ਦੋਵੇਂ ਦੋਵੇਂ ਹੋਣ

ਹੁਣ ਸੰਤਾਂ ਦੇ ਇਸ ਅਸਥਾਨ ਗੁਰਦੁਆਰਾ ਕੱਲੂਆਣਾ ਵਿਖੇ ਬੈਠੇ ਬੱਬਰਾਂ ਨੇ ਜ਼ਾਲਮ ਅਫਸਰ ਬੀਟੀ ਨੂੰ ਸੋਧਣ ਦਾ ਪੱਕਾ ਫੈਸਲਾ ਕਰ ਲਿਆ ਤੇ ਰਣਨੀਤੀ ਵੀ ਤੈਅ ਹੋ ਗਈ। ਇਸ ਥਾਂ ਤੇ ਬਾਕੀ ਬੱਬਰ ਵੀ ਇਕੱਠੇ ਹੋ ਚੁੱਕੇ ਸਨ, ਕੁੰਡਾ ਸਿੰਘ ਆਜੀਆਣਾ, ਭੋਲਾ ਸਿੰਘ ਲੋਹਾ ਖੇੜਾ, ਬਚਨ ਸਿੰਘ, ਹਰੀ ਸਿੰਘ ਭੈਣੀਵਾਲ, ਫਜ਼ਲਾ ਉਰਫ ਫੱਜਾ, ਦਲੀਪ ਸਿੰਘ, ਕਰਤਾਰ ਸਿੰਘ ਸ਼ੀਨੀਵਾਲ, ਇਹ ਸਾਰੇ ਦੇ ਸਾਰੇ ਸੂਰਬੀਰ ਤੇ ਇਹਨਾਂ ਦੇ ਨਾਲ ਕਾਕਾ ਸਿੰਘ ਜਿਹੜਾ ਬੀਟੀ ਤੋਂ ਅੱਤ ਦਾ ਤੰਗ ਆਇਆ ਸੀ, ਇਹ ਵੀ ਇੱਥੇ ਬੈਠਾ। ਸਕੀਮ ਇਸ ਤਰ੍ਹਾਂ ਬਣੀ ਕਿ ਬੀਟੀ ਇੱਕ ਬੇਸ਼ੱਕ ਮੌਕੇ ਦਾ ਅਫਸਰ ਨਹੀਂ ਪਰ ਅੰਗਰੇਜ਼ਾਂ ਦਾ ਵਫ਼ਾਦਾਰ ਜ਼ਾਲਮ ਅਫਸਰ ਰਿਹਾ, ਕਿਸੇ ਕਿਸਮ ਦੀ ਕੋਈ ਸ਼ੱਕ ਦੀ ਗੁੰਜਾਇਸ਼ ਨਾ ਰਹਿ ਜਾਏ। ਸਕੀਮ ਇਸ ਤਰ੍ਹਾਂ ਦੀ ਹੋਵੇ, ਕੋਈ ਸ਼ੱਕ ਨਾ ਹੋਵੇ, ਸਫਲਤਾ ਨਾਲ ਉਹਦੀ ਕੋਠੀ ਤੱਕ ਪਹੁੰਚ ਜਾਈਏ, ਫਿਰ ਅਸੀਂ ਜਾਣੀਏ ਤੇ ਸਾਡਾ ਕੰਮ। ਸਕੀਮ ਇਹ ਬਣੀ ਕਿ ਪੁਲਿਸ ਦੀਆਂ ਵਰਦੀਆਂ ਦਾ ਪ੍ਰਬੰਧ ਕੀਤਾ ਜਾਏ। ਸੰਤ ਬਾਬਾ ਬੱਗਾ ਸਿੰਘ ਨੇ ਇੱਕ ਪੂਰਨ ਸਿੰਘ ਨਾਂ ਦੇ ਸ਼ਖਸ ਨੂੰ ਆਖਿਆ, ਸੱਜਣਾ ਆਹ ਫੜ 500 ਰੁਪਈਆ। ਸੰਤਾਂ ਨੇ ਆਪਣੇ ਕੋਲੋਂ 500 ਰੁਪਈਆ ਉਸ ਵਕਤ 1946 ਦੀ ਗੱਲ ਹੈ, 500 ਰੁਪਇਆ ਦੇ ਕੇ ਆਖਿਆ ਜਾ ਕਿਤੇ ਕਬਾੜ ਵਿੱਚੋਂ ਪੁਰਾਣੀਆਂ ਪੁਲਿਸ ਦੀਆਂ ਵਰਦੀਆਂ ਲੱਭ ਕੇ ਲਿਆ। ਪੂਰਨ ਸਿੰਘ ਗਿਆ, ਬੜਾ ਹੁਸ਼ਿਆਰ ਸੀ ਇਸ ਕੰਮ ਵਿੱਚ, ਉਹਨੇ ਪੁਰਾਣੀਆਂ ਵਰਦੀਆਂ ਲੱਭ ਲਈਆਂ, ਖਰੀਦ ਲਈਆਂ, ਸੰਤਾਂ ਦੇ ਡੇਰੇ ਲਿਆਇਆ, ਵਰਦੀਆਂ ਧੋਤੀਆਂ, ਚੰਗੀ ਤਰ੍ਹਾਂ ਪ੍ਰੈਸ ਕਰਵਾਈਆਂ ਤੇ ਸਾਰਿਆਂ ਨੂੰ ਵਰਦੀਆਂ ਪਹਿਨਾ ਦਿੱਤੀਆਂ ਗਈਆਂ। ਹੁਣ ਕੁੰਡਾ ਸਿੰਘ ਨੇ ਪ੍ਰੋਗਰਾਮ ਇਸ ਤਰ੍ਹਾਂ ਬਣਾਇਆ ਸੀ ਕਿ ਕਾਕਾ ਸਿੰਘ, ਜਿਸ ਬਾਰੇ ਬੀਟੀ ਵੀ ਚੰਗੀ ਤਰ੍ਹਾਂ ਜਾਣਦਾ, ਬੀਟੀ ਉੱਪਰ ਕਾਕੇ ਦਾ ਕੋਈ ਜ਼ੋਰ ਨਹੀਂ ਚੱਲਦਾ, ਕਾਕਾ ਕਈ ਵਾਰ ਉਹਦੇ ਸਾਹਮਣੇ ਹੋਇਆ ਪਰ ਕੋਈ ਪੇਸ਼ ਨਹੀਂ ਚੱਲੀ, ਕਾਕੇ ਨੂੰ ਜਾਣਦਾ ਵੀ ਹੈ, ਕਾਕੇ ਨੂੰ ਇੱਕ ਮੁਲਜ਼ਮ ਬਣਾਇਆ ਜਾਏ ਤੇ ਅਸੀਂ ਸਾਰੇ ਪੁਲਿਸ ਵਾਲੇ ਬਣੀਏ, ਕਾਕੇ ਦੇ ਹੱਥੀਂ ਹੱਥਕੜੀਆਂ ਲਾ ਲਈਏ, ਕੋਈ ਥਾਣੇਦਾਰ ਬਣ ਜਾਏ, ਕੋਈ ਹੌਲਦਾਰ ਬਣ ਜਾਏ, ਕੋਈ ਬੰਦੂਕ ਫੜ ਲਏ, ਕੋਈ ਵੈਸੇ ਨਾਲ ਤੁਰ ਪਏ। ਇਹ ਕਾਫਲਾ ਹੀਰੋ ਕਲਾਂ ਤੋਂ ਚੱਲ ਕੇ ਸ਼ਾਮ ਦੇ ਵਕਤ ਪਿੰਡ ਚੱਠਾ ਸ਼ੇਖਵਾਂ ਬੀਠੀ ਦੀ ਕੋਠੀ ਪਹੁੰਚੇ। ਪ੍ਰੋਗਰਾਮ ਤੈਅ ਹੋ ਗਿਆ। ਹੁਣ ਇਹ ਕਾਫਲਾ ਅਰਦਾਸ ਕਰਕੇ ਬਾਬਾ ਬੱਗਾ ਸਿੰਘ ਦਾ ਆਸ਼ੀਰਵਾਦ ਲੈ ਕੇ ਹੀਰੋ ਕਲਾਂ ਤੋਂ ਤੁਰਿਆ। ਅਪ੍ਰੈਲ ਦਾ ਮਹੀਨਾ ਹੈ, 27 ਅਪ੍ਰੈਲ 1946 ਦਾ ਦਿਨ ਸੀ। ਅਪ੍ਰੈਲ ਦੇ ਮਹੀਨੇ ਵਾਢੀ ਪੈ ਜਾਂਦੀ ਹੈ, ਅੱਧ ਵਿਸਾਖ ਜਾ ਚੁੱਕਾ ਸੀ, ਖੇਤਾਂ ਵਿੱਚ ਲੋਕ ਵਾਢੀ ਕਰ ਰਹੇ ਸਨ, ਕਣਕ ਵੱਢ ਰਹੇ ਸਨ, ਆਪਣੀਆਂ ਫਸਲਾਂ ਹਾੜੀ ਸੰਭਾਲ ਰਹੇ ਸਨ। ਜਦੋਂ ਦੁਪਹਿਰ ਦੇ ਵੇਲੇ ਤੋਂ ਇਹ ਚੱਲਦੇ ਚੱਲਦੇ ਸ਼ਾਮ ਤੱਕ ਚੱਠਾ ਸ਼ੇਖਵਾਂ ਪਹੁੰਚਦੇ ਨੇ, ਰਸਤੇ ਵਿੱਚ ਲੋਕ ਵੇਖਦੇ ਨੇ ਸਿਪਾਹੀ ਜਾ ਰਹੇ ਨੇ। ਅੱਜ ਵੀ ਪੰਜਾਬ ਦੀ ਧਰਤੀ ਤੇ ਪੁਲਿਸ ਆ ਜਾਏ, ਕਿਉਂਕਿ ਭਾਵੇਂ ਅੱਜ ਦੀ ਅਜੋਕੀ ਪੰਜਾਬ ਪੁਲਿਸ ਹੈ ਜਿਹਦੇ ਵਿੱਚ ਸਾਡੇ ਆਪਣੇ ਸਿੱਖ ਨੌਜਵਾਨ ਵੀ ਨੇ, ਇਹਨਾਂ ਨੇ ਵੀ ਘੱਟ ਨਹੀਂ ਕੀਤੀ। ਸਾਡੀ ਇੱਕ ਤ੍ਰਾਸਦੀ ਰਹੀ ਹੈ ਸਾਡੀ ਕੌਮ ਦੀ, ਜੇ ਕੌਮ ਨੇ ਸੰਘਰਸ਼ ਲੜਿਆ ਤੇ ਸੰਘਰਸ਼ ਨੂੰ ਫੇਲ ਕਰਨ ਲਈ ਸਾਡੇ ਸਾਹਮਣੇ ਆਪਣੇ ਭਰਾ ਖੜੇ ਕੀਤੇ ਗਏ। ਜੇ ਖਾੜਕੂਵਾਦ ਦੀ ਗੱਲ ਕਰੀਏ, ਸਿੱਖ ਸੰਘਰਸ਼ ਦੀ ਗੱਲ ਕਰੀਏ, ਅਜੀਤ ਸਿੰਘ ਸੰਧੂ ਕੌਣ ਸੀ? ਬਹੁਤ ਵੱਡਾ ਜ਼ਾਲਮ ਅਫਸਰ ਸੀ ਪਰ ਪੈਦਾ ਕਿੱਥੇ ਹੋਇਆ ਸੀ? ਸਿੱਖਾਂ ਦੇ ਘਰ ਵਿੱਚ। KPS ਗਿੱਲ ਕੌਣ ਸੀ? ਸਿੱਖਾਂ ਦੇ ਘਰ ਵਿੱਚ ਪੈਦਾ ਹੋਇਆ ਸੀ, ਸਭ ਤੋਂ ਵੱਡਾ ਜ਼ਾਲਮ ਅਫਸਰ ਸੀ। ਤੇ ਯਾਦ ਰੱਖਣਾ, ਆਪਣੇ ਜਦੋਂ ਕੁਹਾੜੇ ਦੇ ਦਸਤੇ ਬਣ ਜਾਣ ਫਿਰ ਨੁਕਸਾਨ ਲਾਜ਼ਮੀ ਹੁੰਦਾ। ਪੁਲਿਸ ਦੀ ਗੱਲ ਕਰ ਰਿਹਾ ਹਾਂ, ਖਾੜਕੂਵਾਦ ਦੇ ਸਮੇਂ ਦੌਰਾਨ ਪੰਜਾਬ ਪੁਲਿਸ ਦੀਆਂ ਗੱਡੀਆਂ ਨੂੰ ਜਦੋਂ ਕੋਈ ਵੇਖ ਲੈਂਦਾ ਸੀ ਤੇ ਘਰਾਂ ਦੇ ਬੂਹੇ ਲੋਕ ਬੰਦ ਕਰ ਲੈਂਦੇ ਸਨ, ਪਤਾ ਨਹੀਂ ਅੱਜ ਪਿੰਡ ਵਿੱਚ ਹੋਵੇਗਾ ਕੀ। ਰੱਬਾ ਸੁੱਖ ਰੱਖੀ ਲੋਕ ਅਰਦਾਸਾਂ ਕਰਦੇ ਸਨ ਤੇ ਅੰਗਰੇਜ਼ਾਂ ਦੇ ਵੇਲੇ ਵੀ ਹਾਲਾਤ ਕੁਝ ਇਸ ਤਰ੍ਹਾਂ ਦੇ ਸਨ। ਵਾਢੇ ਲੋਕ ਕਣਕਾਂ ਦੇ ਖੇਤਾਂ ਵਿੱਚੋਂ ਖਲੋ ਕੇ ਪੁਲਿਸ ਨੂੰ ਵੇਖਦੇ ਤੇ ਇੱਕ ਦੂਜੇ ਨਾਲ ਗੱਲਾਂ ਕਰਦੇ ਆ। ਪੁਲਿਸ ਦੀ ਧਾੜ ਇੱਕ ਬੰਦੇ ਨੂੰ ਹੱਥਕੜੀ ਲਾਈ ਲਿਜਾ ਰਹੀ ਹੈ, ਇਹ ਕੌਣ ਨੇ, ਇਹ ਆਦਮੀ ਕੌਣ ਹੈ, ਇਹਨੂੰ ਕਿੱਥੇ ਲਿਜਾਇਆ ਜਾ ਰਿਹਾ, ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸਨ। ਚੱਲਦਾ ਚੱਲਦਾ ਕਾਫਲਾ, ਇਧਰ ਸੂਰਜ ਛਿਪਣ ਵਾਲਾ ਸੀ, ਮੂੰਹ ਹਨੇਰਾ ਹੋ ਚੁੱਕਾ ਸੀ ਤੇ ਇਹ ਸਾਰੇ ਦੇ ਸਾਰੇ ਸੱਜਣ ਪਹੁੰਚ ਗਏ ਚੱਠਾ ਸ਼ੇਖਵਾਂ ਪਿੰਡ। ਕੁੰਡਾ ਸਿੰਘ ਗਾਜੀਆਣਾ ਥਾਣੇਦਾਰ ਬਣਿਆ ਹੋਇਆ, ਭੋਲਾ ਸਿੰਘ ਤੇ ਬਚਨ ਸਿੰਘ ਇਹ ਹੌਲਦਾਰ ਬਣੇ ਨੇ, ਕਾਕਾ ਸਿੰਘ ਨੂੰ ਹੱਥਕੜੀ ਲਾਈ ਹੈ ਮੁਲਜ਼ਮ ਹੈ ਤੇ ਹੱਥਕੜੀ ਫੜੀ ਹੈ ਕਰਤਾਰ ਸਿੰਘ ਸ਼ੀਨੀਵਾਲ ਨੇ, ਹਰੀ ਸਿੰਘ ਭੈਣੀਵਾਲ ਇਹਦੇ ਕੋਲ ਬੰਦੂਕ ਹੈ, ਦਲੀਪ ਸਿੰਘ ਫਜ਼ਲਾ ਇਹ ਨਾਲ ਤੁਰੇ ਜਾ ਰਹੇ ਨੇ।
ਆਖਿਰਕਾਰ ਪਿੰਡ ਦੇ ਲਹਿੰਦੇ ਪਾਸੇ ਇਹ ਕੋਠੀ ਸੀ ਜਿਸ ਕੋਠੀ ਵਿੱਚ ਹਰਨਾਮੀ ਤੇ ਬੀਟੀ ਰਹਿੰਦੇ ਸਨ। ਸੂਰਬੀਰ ਉਸ ਕੋਠੀ ਅੱਗੇ ਪਹੁੰਚ ਗਏ ਕਿਉਂਕਿ ਪੁਲਿਸ ਦੀਆਂ ਵਰਦੀਆਂ ਪਾਈਆਂ ਸਨ, ਰੋਕਣਾ ਕਿਸੇ ਨੇ ਕੀ ਸੀ, ਸ਼ੱਕ ਕਿਸੇ ਨੂੰ ਕੀ ਹੋਣੀ ਸੀ। ਬਰਾਂਡੇ ਵਿੱਚ ਬੈਠਾ ਬੀਟੀ ਅਖਬਾਰ ਪੜ੍ਹ ਰਿਹਾ ਸੀ। ਅਖਬਾਰ ਪੜ੍ਹਦੇ ਬੀਟੀ ਕੋਲ ਜਾ ਕੇ ਇਹਨਾਂ ਨੇ ਨਕਲੀ ਪੁਲਿਸ ਵਾਲਿਆਂ ਨੇ ਸਲੂਟ ਮਾਰੇ। ਬੀਟੀ ਨੇ ਨਜ਼ਰ ਉਤਾਂਹ ਚੁੱਕ ਕੇ ਵੇਖਿਆ ਸਾਹਮਣੇ ਹੱਥ ਕੜੀ ਲੱਗੀ ਇੱਕ ਆਦਮੀ ਖਲੋਤਾ ਹੈ, ਇਹ ਕੋਈ ਹੋਰ ਨਹੀਂ ਹਰਨਾਮੀ ਦਾ ਦਿਓਰ ਕਾਕਾ ਸਿੰਘ। ਇਹਨੂੰ ਵੇਖ ਕੇ ਬੀਟੀ ਬੜਾ ਖੁਸ਼ ਹੋਇਆ, ਆਖਿਆ ਵੈਲ ਡਨ, ਬੜਾ ਚੰਗਾ ਕੀਤਾ ਇਸ ਕਾਕੇ ਨੂੰ ਮੇਰੇ ਸਾਹਮਣੇ ਲਿਆ ਕੇ। ਪਰ ਇੰਨੀਆਂ ਗੱਲਾਂ ਦਾ ਵਕਤ ਨਹੀਂ ਸੀ, ਬਣੀ ਹੋਈ ਸਕੀਮ ਮੁਤਾਬਕ ਕੁੰਡਾ ਸਿੰਘ ਨੇ ਆਖਿਆ, ਉਹ ਕਾਕਿਆ ਡਿੱਗ ਸਾਹਿਬ ਦੇ ਪੈਰੀ ਮੰਗ ਮਾਫ਼ੀ, ਅੱਜ ਤੱਕ ਸਾਹਿਬ ਨੂੰ ਵੇਖ ਕੇ ਤੂੰ ਅੱਖਾਂ ਕੱਢਦਾ ਰਿਹਾ, ਅੱਜ ਮਾਫ਼ੀ ਮੰਗਣ ਦਾ ਵਕਤ ਹੈ, ਨਹੀਂ ਤਾਂ ਜਾਨੋ ਮਾਰਿਆ ਜਾਏਗਾ। ਕਾਕੇ ਨੇ ਉਸੇ ਵਕਤ ਗੱਲ ਸੁਣੀ ਤੇ ਸਾਹਿਬ ਦੇ ਪੈਰਾਂ ਵਿੱਚ ਡਿੱਗ ਪਿਆ, ਪਰ ਮਾਫ਼ੀ ਮੰਗਣ ਨਹੀਂ ਆਇਆ ਸੀ, ਸਗੋਂ ਇਸ ਬੀਟੀ ਨੂੰ ਸਜ਼ਾ ਦੇਣ ਆਇਆ ਸੀ। ਕਾਕੇ ਨੇ ਬੀਟੀ ਦੇ ਦੋਵੇਂ ਪੈਰ ਫੜ ਲਏ, ਕੁਰਸੀ ਤੇ ਬੈਠੇ ਬੀਟੀ ਨੂੰ ਪਟਕਾ ਕੇ ਕਾਕੇ ਨੇ ਧਰਤੀ ਤੇ ਮਾਰਿਆ। ਬਸ ਫਿਰ ਕੀ ਸੀ, ਹਰੀ ਸਿੰਘ ਨੂੰ ਦਲੀਪ ਸਿੰਘ ਨੇ ਇਸ਼ਾਰਾ ਕੀਤਾ, ਹਰੀ ਸਿੰਘ ਨੇ ਬੰਨ ਕੇ ਨਿਸ਼ਾਨਾ, ਬੀਟੀ ਦੀ ਛਾਤੀ ਵਿੱਚ ਕਾੜ ਕਾੜ ਕਰਦੀਆਂ ਗੋਲੀਆਂ ਮਾਰ ਕੇ ਪਾਪੀ ਦਾ ਸੋਹਲਾ ਇਉਂ ਪੜ ਦਿੱਤਾ।

0: ਸਿੰਘਪੁਰ ਸੀਏ ਬੀਟੀ ਦਿੱਤਾ ਠੋਕ, ਬੀਟੀ ਦਿੱਤਾ ਠੋਕ, ਬੀਟੀ ਦਿੱਤਾ ਠੋਕ।
1: ਹਰੀ ਸਿੰਘ ਭੈਣੀਵਾਲ ਨੇ ਫਾਇਰ ਕੀਤਾ, ਬੀਟੀ ਦਾ ਕੀਰਤਨ ਸੋਹਲਾ ਪੜਿਆ ਗਿਆ। ਬਸ ਨਾਲ ਹੀ ਕਾਕੇ ਨੇ ਆਪਣੀ ਭਰਜਾਈ ਹਰਨਾਮੀ ਨੂੰ ਵੀ ਬੀਟੀ ਦੇ ਪਿੱਛੇ ਹੀ ਤੋਰ ਦਿੱਤਾ। ਇਹਨਾਂ ਦੋਨਾਂ ਨੂੰ ਸੋਧਣ ਤੋਂ ਬਾਅਦ ਇਹ ਬੱਬਰ ਰਾਤ ਦੇ ਹਨੇਰੇ ਵਿੱਚ ਛਪਨ ਹੋ ਗਏ। 27 ਅਪ੍ਰੈਲ 1946 ਨੂੰ ਗੁਰੂ ਕੇ ਬਾਗ ਦਾ ਦੋਸ਼ੀ ਸਿੰਘਾਂ ਤੇ ਜ਼ੁਲਮ ਕਰਨ ਤੇ ਕਰਵਾਉਣ ਵਾਲਾ ਬੀਟੀ ਮਾਰਿਆ ਗਿਆ। ਨਿਯਤ ਕੀਤਾ ਹੋਇਆ ਸਮਾਂ ਸਮਾਪਤ ਹੈ। ਆਪ ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀ ਆਨੰਦ ਸਾਹਿਬ ਜੀ ਦਾ ਪਾਠ ਗਿਆਨੀ ਅਰਵਿੰਦਰ ਸਿੰਘ ਜੀ ਹੋਰਾਂ ਪਾਸੋਂ ਸਰਵਣ ਕਰੋਗੇ, ਉਪਰੰਤ ਅਰਦਾਸ ਹੋਵੇਗੀ। ਸਤਿਗੁਰੂ ਰਹਿਮਤ ਕਰਨ, ਆਉਣ ਵਾਲੇ ਦਿਨਾਂ ਵਿੱਚ 10, 11, 12 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆ ਗੁਰਦੁਆਰਾ ਸਾਹਿਬ ਦੇ ਮੇਨ ਹਾਲ ਵਿੱਚ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 12 ਤਰੀਕ ਨੂੰ ਭੋਗ ਪੈਣਗੇ। ਸੋ ਆਪ ਜੀ ਨੇ ਵੱਧ ਚੜ੍ਹ ਕੇ ਸੇਵਾਵਾਂ ਲੈਣੀਆਂ ਜੀ। ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਪਾਤਰ ਬਣਨ। ਦੱਸ ਰਹੇ ਖਿਮਾ ਦੇ ਜਾਚਕ ਨੇ ਹੋਈਆਂ ਭੁੱਲਾਂ ਲਈ ਖਿਮਾ ਜਾਚਨਾ, ਔਰ ਸਰਬੱਤ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।

ਬਾਣੀ ਪੜ੍ਹਦੇ ਆ, ਕਥਾ ਕੀਰਤਨ ਢਾਡੀ ਵਾਰਾਂ ਦੀ ਹਾਜ਼ਰੀ ਭਰਦੇ ਆ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਪੜ੍ਹੀ ਬਾਣੀ ਕਥਾ ਕੀਰਤਨ ਵਾਰਾਂ ਦਾ ਭਾਵ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ ਤੇ ਵਸਾਉਣਾ, ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਾਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ। ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਦਰ ਆਈ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸ਼ੁਭ ਮਨੋ ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਸਮੂਹ ਪਰਿਵਾਰਾਂ ਅੰਦਰ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਤੰਦਰੁਸਤੀਆਂ ਬਖਸ਼ਣੀਆਂ, ਬੱਚਿਆਂ ਨੂੰ ਦੀਰਘ ਆਯੂ ਗੁਰਸਿੱਖੀ ਜੀਵਨ ਉੱਚ ਵਿਦਿਆ ਦੀ ਦਾਤ, ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ, ਹੁਕਮਨਾਮੇ ਮੁਤਾਬਕ ਸੁਚੱਜੀ ਜੀਵਨ ਜਾਚ ਬਖਸ਼ਿਸ਼ ਕਰਨੀ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਭੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ, ਜੋ ਸ਼ਰਧਾ ਕਰ ਸੇਵਦੇ ਗੁਰਪਾਰ ਉਤਾਰਨ, ਖੰਡਾ ਜਾ ਕੇ ਹੱਥ ਮੈਂ ਕਲਗੀ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੋਠ ਮਹੱਲਾ ਪੰਜ ਵਾਹ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌ ਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਵਿਨਾਸੀ, ਤਾਂ ਕੀ ਸੇਵਨ ਬਿਰਥੀ ਜਾਸੀ। ਆਨੰਦ ਕਰ ਹੈ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜੇ ਵਾਹ। ਤਾਤੀ ਵਾਹ ਨ ਲੱਗਈ, ਪਾਰ ਬ੍ਰਹਮ ਸ਼ਰਨ ਆਈ। ਚੋ ਗਿਰਦ ਹਮਾਰੇ, ਰਾਮ ਕਾਰ ਦੁਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਨ ਬਣਤ ਬਣਾਈ। ਰਾਮ ਨਾਮ ਔ ਖੁਦ ਦਿਆਈ, ਕਾਲੀ ਬੁਲਾਈ ਰਹਾਉ। ਰਾਖ ਲਈਏ ਤਿੰਨ ਰੱਖਣ ਹਾਰ, ਸਿਆ ਵਿਆਤ ਮਿਟਾਈ। ਕਉ ਨਾਨਕ ਕਿਰਪਾ ਭਾਈ, ਪ੍ਰਭੈ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ, ਨਾਨਕ ਨੀਤ ਨਾ ਹੋ ਨਾ ਤੂਣ ਛੁੱਟ ਹੈ, ਨਿਕਟ ਨਾ ਜਾਈਓ ਦੂਤ। ਸਲੋਕ ਮਹੱਲਾ ਪੰਜਵਾ। ਮਨ ਮਹਿ ਚਿਤ ਬੋ ਚਿਤ ਬਨੀ, ਉਦਮ ਕਰੋ ਉਟ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕੇ ਮੀਤ। ਸੋਹਿਲਾ ਰਾਗ ਗੌਣੀ ਦੀਪਕੀ, ਮਹੱਲਾ ਪਹਿਲਾ ਇੱਕ ਓਂਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹਿਲਾ, ਸਿਵਰੇ ਹੋ ਸਿਜਣ ਹਾਰੋ। ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ, ਹੋਮ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੈ ਸਮਾਲੀਅਨ, ਦੇਖੇਗਾ ਦੇਵਣ ਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੀ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲਕਣ ਪਾਵੋ ਤੇਲ। ਦੇਹੋ ਸਜਣ ਅਸੀਸੜੀਆਂ, ਜਾਂ ਹੋ

ਆਵਨ ਰਸਮ ਹੁੰਦਾ ਪਹਿਲਾਂ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਵੇ ਸੋ ਕਹਿਰਾਂ ਕਵਡਾਈ ਤੋਏ ਰਹਾਉ ਵਿਸ਼ਵੇ ਚਸੀਆ ਘੜੀਆਂ ਪਹਿਰਾ ਤਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਖਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੁੱਪ ਮਲਿਆਨ ਲੋ ਪਵਨ ਚਬਰੋ ਕਰੇ ਸਗਲ ਬੁਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵ ਖੜਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜ ਅੰਤ ਭੇਰੀ ਰਹਾਉ ਸਹਿਸ ਤਬ ਨੈਨ ਨਨ ਨੈਨ ਹੈ ਤੋਏ ਕੋ ਸਹਿਸ ਮੁਤਨ ਨਾਇਕ ਤੋਹੇ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਜਤਾ ਗੰਧ ਵਿੱਚ ਚਲਦ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਗੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾ ਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਪਹੁ ਭਰਿਆ ਮਿਲ ਸਾਧੂ ਕੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜੁਲੀ ਪੁਨ ਵੱਡਾ ਹੈ ਕਾ ਡੰਡੌਤ ਪੁਨ ਵੱਡਾ ਹੈ ਰਹਾਉ ਸਾਕਤ ਹਰਾ ਸਾਧਨਾ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸੇ ਡੰਡਾ ਹੈ ਹਰਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ।

पूजया तिनहार पूज करावा, पूज करावा जिथे जाए बह मेरा।

ਵਾਹਿਗੁਰੂ ਜੀ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ ਦੇਖ ਤੁਮਾਰਾ ਦਰਸਨੋ ਮੇਰਾ ਮਨ ਧੀਰੇ ਸਗਲ ਗੁਨਾ ਕੇ ਦਾਤੇ ਸੁਆਮੀ ਬਿਨਾ ਉਸਨੋ ਇੱਕ ਦੀਨਾ ਦੇਹੋ ਦਰਸ ਨਾਨਕ ਬਲਿਹਾਰੀ ਜੀਆੜਾ ਬਲ ਬਲ ਕੀਨਾ ਆਸ ਪਿਆਸੀ ਪਿਰ ਕੈਤਾਈ ਜਿਉ ਚਾਤਰਿਕ ਬੂੰਦੇਰੇ ਕਹੋ ਨਾਨਕ ਜੀਆੜਾ ਬਲਿਹਾਰੀ ਦੇਹੋ ਦਰਸ ਪ੍ਰਭ ਮੇਰੇ ਸੋ ਪਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰ ਸਹੁ ਚਟੀਐ ਤੁਧ ਡਿਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤੇ ਸਾਹ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਰਿੱਧ ਸਿੱਧ ਸਭ ਭਗਤਾ ਚਰਨੀ ਲਾਗੀ ਗੁਰ ਕੈ ਸਹਿਜ ਸੁਭਾਈ ਮਨ ਮੁਖਾ ਨੂੰ ਪ੍ਰਤੀਤ ਨਾ ਆਵੀ ਅੰਤਰ ਲੋਭ ਸੁਆਓ

ਜਿਨ ਹਰ ਰਾਖਿਆ ਔਰ ਧਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ, ਘਰ ਪਹਿਲਾ, ਤੇ ਤੁਕੀ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਦ ਰਾਖ ਲਏ ਹਰ ਜੀਉ, ਹਰ ਨਾਖਸ ਮਾਰ ਪਚਾਇਆ। ਗੁਰਮੁਖਾ ਨੂੰ ਪ੍ਰਤੀਤ ਹੈ ਹਰ ਜੀਉ, ਮਨਮੁਖ ਭਰਮ ਭੁਲਾਇਆ। 637 ਅੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਨ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟਕਾਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼

का नास। सुनया ईसर बर्मा इंद, सुनया मुख साला हनुमंद, सुनया जोग जुगत तन भेद, सुनया सासत सिमृत वेद, नानक भगता सदा विगास, सुनया दुख पाप का नास, सुनया सत संतोख ज्ञान, सुनया अठ सठ का इसनान, सुनया पढ़ पढ़ पावह मान, सुनया लागै सहज ध्यान, नानक भगता सदा विगास, सुनया दुख पाप का नास, सुनया सरा गुणा के गाह, सुनया सेख पीर पात साह, सुनया अंधे पावह राह, सुनया हाथ होवै असगाह, नानक भगता सदा विगास, सुनया दुख पाप का नास। मन्ने की गात कही ना जाए, जे को कह पिछे पछुताए, कागद कलम ना लिखन हार, मन्ने का बह करन विचार, ऐसा नाम निरंजन होए, जे को मन जाने मन कोए, मन्ना सुरत होवे मन बुद्ध, मन्ना सगल भवन की सुध, मन्ना मुहे चोटा ना खाए, मन्ना जाम कै साथ न जाए, ऐसा नाम निरंजन होए, जे को मन जाने मन कोए, मन्ना मार्ग ठाक न पाए, मन्ना पत स्यो प्रगट जाए, मन्ना मग न चलै पंथ, मन्ना धर्म सेती संबंध, ऐसा नाम निरंजन होए, जे को मन जाने मन कोए, मन्ना पावह मूख द्वार, मन्ना परवार साधार, मन्ना तरै तारे गुर सिख, मन्ना नानक पवह न भिख, ऐसा नाम निरंजन होए, जे को मन जाने मन कोए, पंच परवान पंच प्रधान, पंचे पावह दरगह मान, पंचे सोह है दार राजान, पंचा का गुर एक ध्यान, जे को कह करै विचार, करते कै करनै नाही सुमार, तौल धर्म दया का पूत, संतोख थाप रखिया जिन सूत, जे को बुझै होवै सचियार, धवलै उपर केता भार, धरती होर परै होर होर, तिस्ते भार तलै कवन जोर, जी जात रंगा के नाव, सबना लिखिया बुड़ी कलाम, एहो लेखा लिख जाने कोए, लेखा लिखिया केता होए, केता तान सुवाले हो रूप, केती दात जाने कौन कूत, कीता पसाओ एको कवाओ, तिस्ते होए लख दरियाओ, कुदरत कवन कहा विचार, वारिया ना जावा एक वार, जो तुद पावै साई भलीकार, तू सदा सलामत निरंकार, असंख जाप असंख पाओ, असंख पूजा असंख तप ताओ, असंख ग्रंथ मुख वेद पाठ, असंख जोग मन रह है उदास, असंख भगत गुण ज्ञान विचार, असंख सती असंख दातार, असंख सूर मोह भख सार, असंख मोन लिव लाए तार, कुदरत कवन कहा विचार, वारिया ना जावा एक वार, जो तुद पावै साई भली कार, तू सदा सलामत निरंकार, असंख मूरख अंध घोर, असंख चोर हराम खोर, असंख अमर कर जाहे जोर, असंख गाल वड हत्या कमाहे, असंख पापी पाप कर जाहे, असंख कूड़े आर कूड़े फिराहे, असंख मलेच माल पख खाहे, असंख निंदक सिर कर है भार, नानक नीच कह विचार, वारिया ना जावा एक वार, जो तुद पावै साई भली कार, तू सदा सलामत निरंकार, असंख नाव असंख थाव, अगम अगम असंख लोह, असंख कह है सिर भार होए, अखरी नाम अखरी सालाह, अखरी ज्ञान गीत गुण गाह, अखरी लिखन बोलन बाण, अखरा सिर संजोग वखान, जिन एह लिखे तिस सिर नाहे, जिव फुरमाए तिव तिव पाहे, जेता कीता तेता नाओ,
ਵਿਨ ਨਾਵੈ ਨਾਹੀ ਕੋ ਥਾਉ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੋ ਖੇਹ, ਮੂਤ ਪੁਲਿਤ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੁ ਜਾਹੋ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵੇਨ ਗੁਣ ਕੀਤੇ ਭਗਤ ਨਾ ਹੋਏ, ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਉ, ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੀ ਮਾਹੋ, ਕਵਣ ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ, ਨਾ ਕੋਈ ਜਾ ਕਰਤਾ ਸਿਰ ਠੀਕਾਉ ਸਾਜੇ, ਆਪੇ ਜਾਣੈ ਸੋਈ ਕਿਵ ਕਰ ਆਖਾ, ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ, ਵੱਡੀ ਨਾਈ ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪਾਉ ਜਾਣੈ, ਅੱਗੈ ਗਇਆ ਨਾ ਸੋਹੈ, ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ, ਸਹਿਸ ਅਠਾਰ ਹੈ ਕਹਿਣ ਕਤੇਬਾ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾਹੀ ਸਾਲਾਹੇ ਏਤੇ ਸੁਰਤ ਨਾ ਪਾਈਆ, ਨਦੀਆ ਅਤੈ ਵਾਹ, ਪਵਹੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੁ ਨਾ ਵਿਸਰਹਿ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕਿਤੇ ਬਿਲ ਲਾਹੇ, ਤਾ ਕੇ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਵੱਡ ਉੱਚਾ ਹੋਵੈ ਕੋਏ, ਤਿਸ ਉੱਚੇ ਕਉ ਜਾਣੈ ਸੋਏ, ਜੇ ਵੱਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗਹਿ ਜੋਧ ਅਪਾਰ, ਕਿਤੇ ਆ ਗਣਤ ਨਹੀਂ ਵਿਚਾਰ, ਕਿਤੇ ਖਪ ਟੁੱਟਹਿ ਵੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤੇ ਆ ਦੁੱਖ ਭੂਖ ਸਾਧ ਮਾਰ, ਇਹ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਇਕ ਆਖਣ ਪਾਏ, ਉਹ ਜਾਣੈ ਜੇਤੀਆ ਮੋਹਿ ਖਾਏ, ਆਪੇ ਜਾਣੈ ਆਪੇ ਦੇ, ਆਖ ਹੈ ਸੇ ਭੇ ਕੇਈ ਕੇ, ਜਿਸਨੂੰ ਬਖਸੇ ਸਿਫਤ ਸਾਲਾਹ, ਨਾਨਕ ਪਾਤ ਸਾਹੀ ਪਾਤ ਸਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵ ਹੈ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਬਾਨ, ਅਮੁੱਲ ਤੁਲ ਅਮੁੱਲ ਪਰਵਾਨ, ਅਮੁੱਲ ਬਖਸੀਸ ਅਮੁੱਲ ਨੀਸਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖਹਿ ਵੇਦ ਪਾਠ ਪੁਰਾਣ, ਆਖਹਿ ਪੜ੍ਹੇ ਕਰਹਿ ਵਖਿਆਨ, ਆਖਹਿ ਬਰਮੇ ਆਖਹਿ ਇੰਦ ਆਖਹਿ।

ਕਿਹਾ ਸੋ ਘਰ ਕਿਹਾ। ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀ ਅਨ ਕੇਤੇ ਗਾਵਣ ਹਾਰੇ। ਗਾਵਹਿ ਤੁਹਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ। ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ। ਗਾਵਹਿ ਇੰਦ ਇਦਾਸਨ ਬੈਠੇ ਦੇਵ ਤਿਆ ਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ। ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ। ਗਾਵਣ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ। ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ। ਗਾਵਣ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ। ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ। ਗਾਵਹਿ ਖੰਡ ਮੰਡਲ ਵਰ ਭੰਡਾਕਾਰ ਕਰ ਰੱਖੇ ਧਾਰੇ। ਸੇਈ ਤੁਧ ਨੋ ਗਾਵਹਿ ਜੋ ਤੁਧ ਭਾਵਣ ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਣ ਸੇ ਮੈਂ ਚੇਤਨਾ ਆਵਣ ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ ਜੀਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਸੋ ਪਾ ਤੇ ਸਾਹੋ ਸਾਹਾ ਪਾ ਤੇ ਸਾਹਿਬ ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ। ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ। ਸੰਜੋਗ ਵੇ ਜੋਗ ਦੁਇਕਾਰ ਚਲਾਵਹਿ ਲਿਖਿਆਵਹਿ ਭਾਗ। ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ। ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ। ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ। ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ। ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨ ਹਾਰ। ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ। ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ਼। ਏ ਤੁਰਾਹੇ ਪਤ ਪਵੜੀਆ ਚੜੀਆ ਹੋਏ ਇੱਕੀਸ। ਸੁਣ ਗੱਲਾ ਆਕਾਸ਼ ਕੀ ਕੀਟਾ ਆਈ ਰੀਸ। ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ। ਜੋਰ ਨਾ ਜੀਵਨ ਮਰਨ ਨਹਿ ਜੋਰ। ਜੋਰ ਨਾ ਰਾਜ ਮਾਲ ਮਨ ਸੋਰ। ਜੋਰ ਨਾ ਸੁਰਤੀ ਗਿਆਨ ਵਿਚਾਰ। ਜੋਰ ਨਾ ਜੁਗਤੇ ਛੁੱਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ। ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ। ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ। ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ। ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋਹ। ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼। ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ। ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼। ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼। ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ। ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ। ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ। ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦਿ ਪਾਤਿ ਸਾਹਿਬ ਦਸਵੀਂ ਤਵੈ ਪ੍ਰਸਾਦਿ ਸਵਈਏ। ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ। ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ ਕੋ ਦੇਖ ਰਹਿਓ ਮਤ, ਕੋ ਨਾ ਦੇਖੀਅਤ ਪ੍ਰਾਣ ਪਤੀ ਕੇ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ। ਭਾਰੀ ਪੂਜਾਨ ਕੇ ਭੂਪ ਭਲੀ ਬਿਧ ਨਿਆਵਤ ਸੀਸ ਨਾ ਜਾਤ ਵਿਚਾਰੇ। ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ। ਜੀਤ ਫਿਰੈ ਸਭ ਦੇਸ ਦੀ ਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ। ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ। ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ। ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ। ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਿਸੇਖੈ। ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ। ਪਾਉਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰਕ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ। ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸੁਨਾਹ ਦੁਰਜਾਨ ਦਲੈਂਗੇ। ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ। ਤੋਰ ਅਰੀਨ ਮਰੂਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ। ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲੈਂਗੇ। ਬੀਰ ਅਪਾਰ ਵੱਡੇ ਬਰਿਆਰ ਅਬੇਚਾਰ ਹੈ ਸਾਰ ਕੀ ਧਾਰ ਪਛਈਆ। ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ। ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦੇਵਈਆ। ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ। ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ। ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪੈਂਗੇ। ਮਾਨਵ ਇੰਦਰ ਗਜਿੰਦਰ ਨਰਾਦਪ ਜਾਉਣ ਤ੍ਰਿਲੋਕ ਕੋ ਰਾਜ ਕਰੈਂਗੇ। ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਬਰੈਂਗੇ। ਬ੍ਰਹਮ ਮਹੇਸਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ। ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰੈਂਗੇ। ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ। ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ। ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ। ਸਾਚ ਕਹਾਉ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ। ਕਉ ਬੂਤਾਨ ਕੋ ਪੂਜਤ ਹੈ ਪਸ ਕਉ ਮਿਰਤਾਨ ਕੋ ਪੂਜਨ ਧਾਇਓ। ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਕਉ ਬੂਤਾਨ ਕੋ ਪੂਜਤ ਹੈ ਪਸ ਕਉ ਮਿਰਤਾਨ ਕੋ ਪੂਜਨ ਧਾਇਓ। ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਿ ਸਾਹਿਬ ਦਸਵੇਂ ਕਬਿਓ ਬਾਚ ਬੇਨਤੀ ਚਾਉ ਪਈ। ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ। ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ। ਆਪਣਾ ਜਾਨ ਕਰੋ ਪ੍ਰਤਪਾਰਾ।
हमरे दुष्ट सबै तुम कावहो, आप हाथ दै मोहे बचावहो। सुखी बसै मोर परिवारा, सेवक सिखे सबै करतारा। मोर अच्छा निज कर दै करियै, सब बैरन का आज संघरियै। पूरन होए हमारी आसा, तोर भजन की रह प्यासा। तुम है छाड़ कोई अवर ना त्याऊं, जो बार चाहूं सो तुम ते पाऊं। सेवक सिख हमारे तारिया है, चुन चुन सत्र हमारे मारिया है। आप हाथ दै मुझै उबरिया, मरण काल का त्रास निवरिया। हुजो सदा हमारे पछा, श्री अस तुज जू करिया हो रच्छा। राख लेहो मोहे राखन हारे, साहिब संत सहाय प्यारे। दीन बंद दुष्टन के हंता, तुम हो पुरे चतुर दास कंता। काल पाए ब्रह्मा बाप धरा, काल पाए शिव जू अवतरा। काल पाए कर बिसन प्रकाशा, सकल काल का किया तमासा। जवन काल जोगी शिव कियो, वेद राज ब्रह्मा जू थियो। जवन काल सब लोक सवारा, नमस्कार है ताहे हमारा। जवन काल सब जगत बनायो, देव दैत जछन उपजायो। आदि अंत एकै अवतारा, सोई गुरु समझी अहो हमारा। नमस्कार तिस ही को हमारी, सकल प्रजा जिन आप सवारी। सेवकन को साव गुण सुख दियो, सतरन को पालमो बद कियो। घट घट के अंतर की जानत, भले बुरे की पीर पछानत। चीटी ते कुंचर अस थूला, सब पर कृपा दृष्ट कर फूला। संतन दुख पाए ते दुखी, सुख पाए साधन के सुखी। एक एक की पीर पछानै, घट घट के पट पट की जानै। जब उदकरख करा कर तारा, प्रजा तरत तब देह अपारा। जब आकरख करत हो कब हूं, तुम मैं मिलत देह धार सब हूं। जेते बदन सृष्ट सब धारै, आप अपनी बूझ उचारै। तुम सब ही ते रहत निरालम, जानत वेद भेद आर आलम। निरंकार निरिबकार निरलंभ, आदि अनिल अनाद असंभ। ताका मूड उचारत भेदा, जा को भेवना पावत बेदा। ताका कर पाहन अनुमानत, महामूड कछ भेद न जानत। महादेव कौ कहत सदा सेव, निरंकार का चीनत नह भेव। आप आपुनी बुद्ध है जिति, बरनत भिन्न भिन्न तुह तेति। तुमरा लखा ना जाए पसारा, केह बिद सजा प्रथम संसारा। एकै रूप अनूप स्वरूपा, रंक भयो राव कही भूपा। अंडज जेरज सेत जकीनी, उत भुज खान बहुर रच दीनी। कहूं फूल राजा हुआ बैठा, कहूं सिमट भयो संकर एकैठा। सिगरे सृष्ट दिखाए अचम भव, आदि जुगाद स्वरूप स्वयं भव। अब रक्षा मेरी तुम करो, सिखे उबार असिखे संघरो। दुष्ट जिते उठवत उत्पाता, सकल मलेच करो रान काता। जे अस तुज तव सरणी परे, तिन के दुष्ट दुखित हुवै मरे। पुरख जवन पग परे तिहारे, तिन के तुम संकट सब टारे। जो काल को एक बार त्यै है, ताके काल निकट नह ऐ है। रच्छा हुए ताहे सब काला,
दुष्ट अरिष्ट टरै तत्काला कृपा दृष्ट तन जाहे निहारि हो ताके ताप तनक मह हरि हो रिद्ध सिद्ध कर्म सब होई दुष्ट छाह छुवै सकै न कोई एक बार जिन तुमै संभारा काल फास्ते ताहे उबारा जिन नर नाम तिहारो कहा दारिद दुष्ट दोख ते रहा खड़ग केत मैं सरण तिहारी आप हाथ दै लेहो उबारी सर्ब ठौर मोहो सहाई दुष्ट दोख ते लेहो बचाई कृपा करी हम पर जग माता ग्रंथ करा पूरन शुभ राता किल बिख सकल देह को हरता दुष्ट दोखियन को छै करता श्री अस तुज जब भय दयाला पूरन करा ग्रंथ तत्काला मन बांछत फल पावै सोई दुख न तिसै व्यापत कोई अडिल सुनै गोंग जो याहे सो रसना पावई सुनै मूड चित लाए चतुरता आवई दुख दर्द भाओ निकट ना तिन नर के रहै हो जो या की एक बार चाओ पई को कहै चाओ पई संबत सतरह सहस पनिजै अर्ध सहस फुन तीन कहिजै भादरव सुदी अष्टमी रविवारा तीर सतुद्रव ग्रंथ सुधारा सुवैया पाए गहे जाब ते तुमरे तब ते को आंख तरे नहीं आने ओ राम रहीम पुराण कुरान अनेक कह मत एक ना माने ओ सिमृत शास्त्र वेद सब बहु भेद।

दोहरा सगल द्वार कौ छाड़ कै गहयो तुहारो द्वार बाहे गहे की लाज अस गोबिंद दास तुहार सगल द्वार कौ छाड़ कै गहयो तुहारो द्वार बाहे गहे की लाज अस गोबिंद दास तुहार वाहिगुरु जी का खालसा वाहिगुरु जी की फतेह। राम कली महला तीजा आनंद एक ओंकार सतगुर प्रसाद आनंद भया मेरी माए सतगुरु मैं पाया सतगुरता पाया सहज सेती मन वजिया वाधाइया राग रतन परवार परिया शब्द गावन आईया शब्दोता गावहु हरि के रामन जिने वसाया कह नानक आनंद हुआ सत गुरु मैं पाया ए मन मेरिया तू सदा रहो हर नाले हर नाल रहो तू मन मेरे दुख सब विसारना अंगीकार ओह करे तेरा कारज सब सवारना सबना गला समरथ स्वामी सो क्यों मनहु विसारे कह नानक मन मेरे सदा रहो हर नाले साचे साहेबा क्या नाही घर तेरा है घरता तेरा है सब किछ है जिस देहे सो पावे सदा सिफत सलाह तेरी नाम मन वसावे नाम जिन कै मन वसया वाजे शब्द कनेरे कह नानक सच्चे साहिब क्या नाही घर तेरा साचा नाम मेरा आधारो साच नाम आधार मेरा जिन भुखा सब गवाईया कर शांत सुख मन आए वसया जिन इच्छा सब पुजाइया सदा कुर्बान कीता गुरु विटा हो जिस दिया एह वडियाइया कह नानक सुनहो संत हो शब्द धरहो प्यारो साचा नाम मेरा आधारो वाजे पंच शब्द तित घर सभागै घर सभागै शब्द वाजे कला जित घर धारिया पंच दूत तुद वस कीते काल कंटक मारिया तुर कर्म पाया तुद जिन काओ से नाम हर कै लागे कह नानक तह सुख हुआ तित घर अनहद वाजे साची लिवै बिन देह निमानी देह निमानी लिवै बज हो क्या करे वेचारिया तुद बाज समरथ कोय नाही कृपा कर बनवारिया एस नौ होर थाओ नाही शब्द लाग सवारिया कह नानक लिवै बज हो क्या करे वेचारिया आनंद आनंद सब को कह आनंद गुरु ते जानिया जानिया आनंद सदा गुर ते कृपा करे प्यारिया कर कृपा किल विख कटे ज्ञान अंजन सारिया अंदर हो जिन का मोह टुटा तिन का शब्द सचै सवारिया कह नानक एहो आनंद है आनंद गुर ते जानिया बाबा जिस तू देहे सोई जान पावै पावै ता सो जान देहे जिस नो होर क्या करहे वेचारिया एक भरम भूले फिर है दह दिस एक नाम लाग सवारिया गुर प्रसादी मन भया निर्मल जिन्ना भाणा पावे कह नानक जिस देहे प्यारे सोई जान पावे आवहो संत प्यारे हो अकथ की करह कहानी अकथ केरी कित द्वारे पाईऐ तन मन धन सब सौप गुर काओ हुक्म मन्या पाईऐ हुक्म मन्यो गुरु केरा गावहो सच्ची बाणी कह नानक सुनहो संत हो कथे हो अकथ कहानी ए मन चंचला चतुराई किनै ना पाया चतुराई ना पाया किनै तू सुन मन मेरिया ए माया मोहनी जिन एत भरम भुलाया माया ता मोहनी तिनै कीती जिन ठगौली पाईया कुर्बान कीता तिसै विटहो जिन मोह मीठा लाया कह नानक मन चंचल चतुराई किनै ना पाया
ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਏ ਆਖਹ ਤਾ ਵੇਖਹ ਸਭ ਤੂੰ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ ਲੱਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸਨਾ ਬਹੁਤ ਨਾਹੀ ਬੋਲਣਾ ਖੰਨਿਆ ਹੋ ਤਿੱਖੀ ਵਾਲ ਹੁਨਿਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਹਿਤੇ ਵਚਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹਿਤੇ ਵੈ ਚੱਲਹਿ ਜਿਨ੍ਹਾਂ ਮਾਰਗ ਪਾਵ ਹੇ ਕਰ ਕਿਰਪਾ ਜਿਨ ਨਾਮ ਲਾਏ ਹੇ ਸੇ ਹਰ ਹਰ ਸਦਾ ਧਿਆਵ ਹੇ ਜਿਸਨੂੰ ਕਥਾ ਸੁਣਾਏ ਹੇ ਆਪਣੀ ਸੇ ਗੁਰਦੁਆਰੈ ਸੁਖ ਪਾਵ ਹੇ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵ ਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ ਜਿਨ ਧੁਰਹੁ ਲਿਖਿਆ ਆਇਆ ਇੱਕ ਫਿਰਹਿ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਨ ਸਹਿਜੈ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਸੈ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲਾਗ ਹੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਵ ਜਾਏ ਜੀ ਆਹੋ ਮੈਲੇ ਬਾਹਰ ਆਹੋ ਨਿਰਮਲ ਬਾਹਰ ਆਹੋ ਨਿਰਮਲ ਜੀ ਆਹੋ ਤਾ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨਹੋ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਨ ਹੈ ਨਾਹੀ ਫਿਰ ਹੈ ਜਿਉ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀ ਆਹੋ ਨਿਰਮਲ ਬਾਹਰ ਆਹੋ ਨਿਰਮਲ ਬਾਹਰ ਆਹੋ ਤਾ ਨਿਰਮਲ ਜੀ ਆਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾ ਸਨਮੁਖ ਸਿੱਖ ਕੋਈ ਜੀ ਆਹੋ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਰ ਨਾ ਜਾਣੈ ਕੋਏ ਕਹਿ ਨਾਨਕ ਸੁਨਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਬੇਕੀ ਆ ਜਾਏ ਅਨੇਕ ਜੂਨੀ ਭਰਮ ਆਵੈ ਵੇਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖਾ ਹੋ
ਵਿਨ ਸਤਿਗੁਰ ਮੁਕਤ ਨਾ ਪਾਏ ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੁ ਸੱਚੀ ਬਾਣੀ ਬਾਣੀ ਤਾ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵਹੁ ਅੰਮ੍ਰਿਤ ਸਦਾ ਰਹੁ ਹਰ ਰੰਗ ਜਪਿਹੋ ਸਾਰਿਗ ਪਾਣੀ ਕਹੈ ਨਾਨਕ ਸਦਾ ਗਾਵਹੁ ਏਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂਣਾ ਜਾਣੀ ਚਿਤ ਜਿਨ ਕਾ ਹਿਰ ਲਇਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸੇਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕਸ ਸਿਉ ਲਿਵਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜਹੋ ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸਨੂੰ ਅਣ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ਮਨਹੁ ਕਿਉ ਵਿਸਾਰੀਐ ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨਾਉ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੈ ਨਾਨਕ ਏ ਵਡਦਾਤਾ ਸੋ ਕਿਉ ਮਨਹੁ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾ ਤਿਸ ਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਏਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸਭ ਪੀਐ ਵਿਚਹੋ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀਆ ਹੋ ਲਾਹਾ ਕਟਿਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੁਆ ਵਣਜਾਰਾ ਏ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਵਾ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਿਹੋ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪਏ ਗੁਰ ਚਰਨ ਲਾਗੇ ਦਿਨ ਸੁਭਾਗੇ
ਆਪਣਾ ਪਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਾਰ ਤੇਰਾ ਰਚਨ ਰਚਿਆ ਸੋ ਹਾਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨੇਤਰਹੁ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਏ ਸਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ ਸਾਚੈ ਸੁਣਨੈ ਨੋ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਾ ਹੋ ਸਾਚੈ ਸੁਣਨੈ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾ।

ਗੁਰਮੁਖ ਜਿਨ੍ਹਾਂ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਾਣ ਪਾਵਹੇ ਕਹੈ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵਹੇ ਅਨੰਦ ਸੁਣਹੁ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ।

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸੁਣਤੇ ਪੁਨੀਤ ਕਹਤੇ ਪਵਿੱਤ।

0: ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ। ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਦੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
1: ਵਾਹਿਗੁਰੂ।
0: ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ
1: ਵਾਹਿਗੁਰੂ।
0: ਆਪ ਜੀ ਦੇ ਸਿੱਖਾਂ ਦਾ ਮਾਨ ਨੀਵਾਂ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ।

0: ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ। ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ। ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ, ਸਭ ਨੂੰ ਆਪਣੇ ਦਰੋਂ ਘਰੋ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ, ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਇਸੇ ਤਰ੍ਹਾਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨੇਹਾ
1: ਸ੍ਰੀ ਅਕਾਲ,
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵਹੋ ਡੁੱਬਦੇ ਪੱਥਰ ਤਾਰੇ ਜੀਆੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ

ਹੈ ਸੱਜਣ ਸੱਚਾ ਪਾਤ ਸਾਹੂ ਸਿਰ ਸਾਹਾਂ ਦੈ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੂ।

ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਹਉ ਮੈਂ ਮਾਰ ਮਨਸਾ ਮਨ ਹੈ ਸਮਾਨੀ ਗੁਰ ਕੈ ਸ਼ਬਦ ਪਛਾਤਾ ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ।

दुख मह दुख समाई, गुरमुख होवे सो अमृत पीवे, सहजे साच समाई।

Vær, vil du, vær, vil du, vær.

Blue.

ਸਤਿਗੁਰਾਂ ਦੀ ਅਪਾਰ ਕਿਰਪਾ ਹੋਈ ਹੈ। ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਮਹਾਰਾਜ ਜੀ ਨੇ ਆਪ ਕਰਵਾਏ ਨੇ। ਭੁੱਲਾਂ ਚੁੱਕਾਂ ਦੀ ਖਿਮਾ ਹੁਣ ਜੋ ਸਤਿਗੁਰਾਂ ਨੇ ਅੱਜ ਅੰਮ੍ਰਿਤ ਵੇਲੇ ਤਖਤਾਂ 'ਤੇ ਵਿਰਾਜਮਾਨ ਹੋ ਕੇ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ, ਉਸ ਹੁਕਮਨਾਮੇ ਦੀ ਕਥਾ ਵਿਚਾਰ ਗਿਆਨੀ ਅਰਵਿੰਦਰ ਸਿੰਘ ਜੀ ਲਖਾਰੀ ਸਾਹਿਬ ਉਹ ਹਾਜ਼ਰੀ ਭਰ ਰਹੇ ਨੇ। ਬੜੇ ਪਿਆਰ ਦੇ ਨਾਲ ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ ਸਤਿਗੁਰਾਂ ਦੇ ਆਏ ਹੋਏ ਹੁਕਮਨਾਮੇ ਦੀ ਕਥਾ ਵਿਚਾਰ ਸਰਵਣ ਕਰਕੇ ਲਾਇਕ ਪ੍ਰਾਪਤ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਭਨਾਂ ਸੰਗਤਾਂ ਦਾ ਧੰਨਵਾਦ। ਧੰਨਵਾਦ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ। ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਕੇ ਆਪ ਜੀ ਨੇ ਆਸਾ ਕੀ ਵਾਰ ਦਾ ਕੀਰਤਨ ਗੁਰਮੁਖ ਪਿਆਰਿਆਂ ਪਾਸੋਂ ਸਰਵਣ ਕੀਤਾ ਹੈ। ਵੇਲਾ ਹੋਇਆ ਹੈ ਲੜੀਵਾਰ ਪਾਵਨ ਗੁਰਬਾਣੀ ਦੀ ਵਿਚਾਰ ਦਾ, ਜੋ ਪਿਛਲੇ ਕੁਝ ਦਿਨਾਂ ਤੋਂ ਆਪ ਜੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਗੁਰਬਾਣੀ, ਜਿਸ ਨੂੰ ਸੁੱਖਾਂ ਦੀ ਮਣੀ ਦਾ ਦਰਜਾ ਪ੍ਰਾਪਤ ਹੈ, ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਸ੍ਰੀ ਕੰਠ ਤੋਂ ਉਚਾਰਨ ਕੀਤੀ ਹੋਈ ਇਹ ਪਵਿੱਤਰ ਬਾਣੀ ਆਪ ਜੀ ਨੇ ਇਸ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਪਿਛਲੇ ਨਿਰੰਤਰ ਕੁਝ ਦਿਨਾਂ ਤੋਂ ਸਰਵਣ ਕੀਤੀ ਹੈ। ਛੇਵੀਂ ਅਸ਼ਟਪਦੀ ਚੱਲ ਰਹੀ ਹੈ ਇਸ ਪਾਵਨ ਬਾਣੀ ਦੀ। 24 ਸਲੋਕ ਨੇ ਤੇ 24 ਹੀ ਅਸ਼ਟਪਦੀਆਂ ਹਨ। ਇੱਕ ਸਲੋਕ ਸੂਖਮ ਰੂਪ ਦੇ ਵਿੱਚ ਸਾਰੀ ਹੀ ਅਸ਼ਟਪਦੀ ਦਾ ਸਾਰ ਹੈ, ਉਸ ਸਲੋਕ ਦੀ ਫਿਰ ਅੱਗੇ ਅਸ਼ਟਪਦੀ ਵਿਆਖਿਆ ਕਰਦੀ ਹੈ। ਅੱਜ ਜਿਸ ਪਾਵਨ ਪਵਿੱਤਰ ਵਿਚਾਰ ਦੇ ਨਾਲ ਅਸੀਂ ਜੁੜਨਾ ਹੈ, ਇਹ ਛੇਵੀਂ ਅਸ਼ਟਪਦੀ ਦਾ ਚੌਥਾ ਪਦ ਹੈ। ਮਨ ਵਿਰਤੀਆਂ ਇਕਾਗਰ ਕਰੋ, ਬੁੱਧ ਨੂੰ ਸ਼ਬਦ ਦੇ ਸਨਮੁਖ ਕਰ ਦਿਓ, ਤਾਂ ਕਿ ਜਿੰਨਾ ਵੀ ਸਮਾਂ ਸਾਨੂੰ ਗਰੀਬ ਨਿਵਾਜ ਜੀ ਨੇ ਬਖਸ਼ਿਸ਼ ਕੀਤਾ ਹੈ, ਉਹਨੇ ਥੋੜੇ ਸਮੇਂ ਤੋਂ ਬਹੁਤਾ ਲਾਭ ਸਾਨੂੰ ਪ੍ਰਾਪਤ ਹੋਵੇ ਤੇ ਜਿਸ ਮਨੋਰਥ ਵਾਸਤੇ ਇਸ ਮਨੁੱਖਾ ਤਨ ਦੀ ਪ੍ਰਾਪਤੀ ਹੋਈ ਹੈ, ਜਿਸ ਮਨੋਰਥ ਜਿਸ ਕਾਰਨ ਵਸ ਹੋ ਕੇ ਇਹ ਮਨੁੱਖਾ ਤਨ ਦੀ ਸਾਨੂੰ ਬਖਸ਼ਿਸ਼ ਹੋਈ ਹੈ, ਉਹ ਕਾਰਜ ਵੀ ਸਾਡਾ ਸਫਲਾ ਤੇ ਸਿੱਧ ਹੋ ਜਾਵੇ। ਆਓ ਮਨ ਬਿਰਤੀਆਂ ਇਕਾਗਰ ਕਰੀਏ,

देह प्रसाद आपूखन पहरिजै। जेह दा अर्थ है जिस दी कृपा दे नाल, प्रसाद है कृपा, गुर प्रसाद, जिस वाहिगुरु दी कृपा दे नाल तू ए आपूखन गहने पहनदा है, सोने दे चांदी दे हीरे जवाहरात पहनदा है। सच्चे पातशाह कहिंदे मन तिस सिमरत क्यों आलस की जय, उस अकाल पुरख वाहिगुरु की आराधना करता होया तू क्यों आलस करदा है। हुणे तुसी आसा की वार दा कीर्तन सरवण कीता है, गुरमुख प्यारिया ने आप जी नूं गुरदेव दे बचन सरवण करवाए होणगे। कूड़ सोयना कूड़ रुपा कूड़ पहनण हार, कूड़ ही है ए सोयना जिहड़ा पहनदे आ, सोना कूड़ है महाराज कहिंदे, रुपा कहिंदे ने चांदी नूं, ए वी कूड़ है। ते नाल ही गुरदेव ने कह दिता कि ए ना जाणो कि कल्ला सोना ते कल्ला चांदी यही कूड़ है, इनू पहनण वाला भी कूड़ है। कूड़ पहनण हार, पंजां तत्तां दा बनिया होया यह शरीर है, मिट्टी दे विच्चों ही सोना पैदा होया, मिट्टी दे विच्चों ही चांदी पैदा हुई है, ते मिट्टी दे विच्चों ही यह तन पैदा होया। सच्चे पातशाह फरमान करदे जिस वाहिगुरु की कृपा दे नाल, आपूखण कहिंदे ने जूलरी नूं गहिणियां नूं, जिस रब की वाहिगुरु की करतार की डाढ़े की कृपा दे नाल यह गहने पहनदा है, उस वाहिगुरु की सिफत सलाह करन वास्ते आलस क्यों करदा है। एक गल है कि बाहरी तौर ते जो बहुते सारे गहने पहने हुंदे ने ना शरीर उपर, तो सियाणे कहिंदे आ कि मन नूं यह हंकार दे वस कर दिंदे आ, जिन्ना महंगा साजो समान शरीर दे उपर लाया होएगा, जिन्ना सोहना ते कीमती बेशकीमती साजो समान शरीर दे उपर पहनिया होएगा, रब दी होंद उन्नी ही दूर प्रतीत होनी सुभाविक है। इसे करके रब दे प्यारियां नूं जदों वेखोगे, फकीर लोकां नूं जदों वेखोगे, सादे जे कपड़े ते सादी जी उन्हां दी दस्तार होएगी। जदों किसी राजियां महाराजियां दी बादशाहां दी गल वेखोगे, उन्हां दे फिर जिहड़े बस्त्र पहनने होणगे, कपड़िया की जदों उन्हां दी गल आएगी, उत्थे फिर पूर्ण तौर ते हीरे भी सोना भी चांदी भी सब कुछ पहनिया होया दिसदा होएगा। पहनिया यह सब कुछ कलगियां वाले प्रीतम धन गुरु गोबिंद सिंह साहिब जी महाराज ने भी, पर सतगुरु सच्चे पातशाह जी महाराज बादशाह नहीं, पातशाह होए, पत टक लई सारे संसार की। सतगुरु सच्चे पातशाह महाराज की रीस कौन कर सकता है संसार दे विच। इसे करके महाराज ने आख दिता गरीब नवाज ने कि जिस रब की कृपा दे नाल तेनू ये गहने मिले ने पहनण वास्ते सोना चांदी आदिक, उस रब की सिफत सलाह करन वास्ते आलस क्यों करदा है, क्योंकि वह शरीर के उपर इन्ने कीमती गहने पहने हुए ने, उन्हां तो यह प्रतीत हुंदा है भी जिहो जिहा सोना मेरे पाया है संसार विच नहीं किसी ने इन्ना पाया होएगा, जिन्ने बैंकां दे विच मेरे सोने दे नाल लाकर भरे हुए ने इन्ने किसी दे नहीं भरे होणगे, फलाने ने बनाया ही जिंदगी दे विच कुछ नहीं, मैं तो इन्ना सोना चांदी जोड़ लिया। सच्चे पातशाह कहिंदे सब कुछ कूड़ है, जो ये कुछ तू पहनण वाला है तू भी कूड़ है, कूड़ पहनण हार। महाराज कहिंदे उस वाहिगुरु की सिफत सलाह करन वास्ते फिर आलस क्यों करदा है। अगे फरमान करदे ने जिह प्रसाद असव हस्त असवारी, असव कहिंदे ने घोड़े नूं, हस्त कहिंदे ने हाथी नूं, घोड़िया ते चढ़दा है हाथियां ते चढ़दा है। उस जमाने दे विच घोड़े हाथियां की कीमत अज दियां गड्डियां मोटरां वर्गी सी, जिन्नी कीमत अज दियां गड्डियां कारां दी है, जिन्निया कीमती अज गड्डिया कारा ने उन्हां समयां दे विच इन्ने हाथी घोड़े महंगे सी, क्योंकि उदों ते पैरां विच पाउण वास्ते जोड़ा किसी भागां वाले नूं नसीब हुंदा सी, अजिही गुरबत दे हालात सन। पर अजोके समें दे विच तुसीं जे सोचना होवे वेखना होवे अज दे हाथी घोड़े ते उह सानूं मिलियां हुईयां बेशकीमती गड्डिया कारा ने,
ਹੁਣ ਪਹਿਲਾਂ ਮਹਾਰਾਜ ਕਹਿੰਦੇ ਆ ਕਿ ਜਿਹਨੇ ਤੈਨੂੰ ਗਹਿਣੇ ਇਹ ਸੋਨਾ ਤੇ ਚਾਂਦੀ ਆਦਿਕ ਹੀਰੇ ਮੋਤੀ ਤੈਨੂੰ ਪਹਿਨਣ ਵਾਸਤੇ ਦਿੱਤੇ ਆ, ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਵਾਸਤੇ ਤੂੰ ਆਲਸੀ ਕਿਉਂ ਹੋ ਗਿਆ, ਦਰਿਦਰ ਕਿਉਂ ਧਾਰਨ ਕੀਤਾ ਹੋਇਆ। ਫਿਰ ਅੱਗੇ ਬੇਨਤੀ ਕਰਦੇ ਨੇ, ਜਿਸ ਵਾਹਿਗੁਰੂ ਦੇ ਕਿਰਪਾ ਕਰਕੇ ਤੈਨੂੰ ਇਹ ਹਾਥੀ ਘੋੜੇ ਦਿੱਤੇ ਨੇ, ਮਨ ਤਿਸ ਪ੍ਰਭ ਕੋ ਕਬਹੂ ਨਾ ਵਿਸਾਰੀ, ਜਿਹਨੇ ਤੈਨੂੰ ਅਸਵਾਰੀ ਕਰਨ ਵਾਸਤੇ ਹਾਥੀ ਘੋੜੇ ਦਿੱਤੇ ਆ, ਮਨ ਤਿਸ ਪ੍ਰਭ ਕੋ ਕਬਹੂ ਨਾ ਵਿਸਾਰੀ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਦੇ ਵੀ ਵਿਸਾਰ ਨਾ। ਹੁਣ ਜਗਿਆਸੂ ਹੈ ਜਿਹੜਾ ਰੱਬ ਦੇ ਰਸਤੇ ਤੇ ਚੱਲਣ ਵਾਲਾ, ਜਦੋਂ ਉਹ ਇਹਨਾਂ ਪੰਕਤੀਆਂ ਦੇ ਅਰਥ ਕਰੇਗਾ, ਇਹਨਾਂ ਪੰਕਤੀਆਂ ਨੂੰ ਆਪਣੀ ਬੁੱਧ ਦੇ ਨਾਲ ਸੁਰਤੀ ਦੇ ਨਾਲ ਸਮਝੇਗਾ, ਤਾਂ ਉਹ ਫਿਰ ਇਉਂ ਸਮਝੇਗਾ ਵੀ ਜਿਹਨੇ ਇਹ ਬੇਸ਼ ਕੀਮਤੀ ਘੋੜੀ ਸਰੀਰ ਤੈਨੂੰ ਬਖਸ਼ਿਸ਼ ਕੀਤਾ ਸੱਚਖੰਡ ਤੱਕ ਜਾਣ ਵਾਸਤੇ, ਇੰਨਾ ਦੁਰਲੱਭ ਇਹ ਸਰੀਰ ਪ੍ਰਾਪਤ ਹੋਇਆ, ਇੱਕ ਘੱਟ 84 ਲੱਖ ਜੂਨਾਂ ਦੇ ਵਿੱਚੋਂ ਉੱਤਮ ਜੂਨ ਹੈ ਮਨੁੱਖਾ ਤਨ। ਜਿਸ ਵਾਹਿਗੁਰੂ ਨੇ ਤੈਨੂੰ ਇਸ ਸਰੀਰ ਦੀ ਬਖਸ਼ਿਸ਼ ਕੀਤੀ ਹੈ, ਇਹ ਸਰੀਰ ਰੂਪੀ ਰੱਥ, ਇਹ ਸਰੀਰ ਰੂਪੀ ਘੋੜੀ, ਇਹ ਸਰੀਰ ਰੂਪੀ ਤੈਨੂੰ ਅਸਵਾਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਰੱਬ ਦੇ ਦੇਸ਼ ਸੱਚਖੰਡ ਪਹੁੰਚਣ ਦੇ ਵਾਸਤੇ। ਸੱਚੇ ਪਾਤਸ਼ਾਹ ਫਰਮਾਨ ਕਰਦੇ, ਉਹਨੂੰ ਫਿਰ ਤੂੰ ਵਿਸਾਰਦਾ ਕਿਉਂ ਹੈ, ਉਹਨੂੰ ਤੇ ਇੱਕ ਪਲ ਵੀ ਨਹੀਂ ਵਿਸਾਰਨਾ ਚਾਹੀਦਾ। ਮਨ ਤਿਸ ਪ੍ਰਭ ਕਉ ਕਬਹੂ ਨਾ ਵਿਸਾਰੀ, ਕਦੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਨੂੰ ਭੁੱਲਣਾ ਨਹੀਂ। ਦਿਨ ਰਾਤੀ ਆਰਾਧ ਹੋ ਪਿਆਰੇ, ਨਿਮਖ ਨਾ ਕੀਜੈ ਢੀਲਾ, ਇੱਕ ਨਿਮਖ ਪਲ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਆਰਾਧਨਾ ਕਰਨ ਦੇ ਵਾਸਤੇ, ਉਸ ਵਾਹਿਗੁਰੂ ਦੇ ਗੀਤ ਗਾਇਨ ਕਰਨ ਵਾਸਤੇ ਇੱਕ ਪਲ ਵੀ ਢਿੱਲ ਨਹੀਂ ਤੈਨੂੰ ਕਰਨੀ ਚਾਹੀਦੀ। ਅੱਗੇ ਫਰਮਾਨ ਕਰਦੇ ਨੇ, ਜਿਹ ਪ੍ਰਸਾਦ ਬਾਗ ਮਿਲਖ ਤਨਾ, ਜਿਸ ਵਾਹਿਗੁਰੂ ਨੇ ਤੈਨੂੰ ਕਿਰਪਾ ਕਰਕੇ ਇਹ ਸੋਹਣੇ ਬਾਗ ਬਗੀਚੇ ਬਖਸ਼ਿਸ਼ ਕੀਤੇ ਨੇ, ਮਖਮਲੀ ਤੈਨੂੰ ਸੇਜਾਂ ਤੇ ਧਨ ਪਦਾਰਥ ਬਖਸ਼ਿਸ਼ ਕੀਤੇ ਨੇ। ਜਦੋਂ ਰਾਤ ਨੂੰ ਸੌਣਾ ਹੈ ਉਦੋਂ ਵੀ ਬੜੀਆਂ ਮਖਮਲੀ ਸੇਜਾਂ ਨੇ, ਇੱਕ ਵੱਟ ਵੀ ਕਿਤੇ ਉਸ ਮਖਮਲੀ ਸੇਜ ਦੇ ਵਿੱਚ ਰਹਿ ਜਾਏ ਤਾਂ ਸਵੇਰੇ ਮਨ ਵਿੱਚ ਖਿਆਲ ਆਉਂਦਾ ਸਾਰੀ ਰਾਤ ਨੀਂਦ ਨਹੀਂ ਆਈ, ਇੱਕ ਵੱਟ ਇਸ ਮਖਮਲੀ ਸੇਜ ਦੇ ਵਿੱਚ ਰਹਿ ਗਿਆ। ਪਰ ਭਗਤ ਫਰੀਦ ਜੀ ਫਰਮਾਨ ਕਰਦੇ ਆ, ਫਰੀਦਾ ਇੱਟ ਸਰਾਣੇ ਭੋਏ ਸਵਣ, ਕੀੜਾ ਲੜਿਓ ਮਾਸ ਕੇਤੜਿਆਂ ਜੁਗ ਬਾਪੁਰੇ ਇਕਤ ਪਿਆ ਪਾਸ, ਕਰੋੜਾਂ ਹੀ ਯੁੱਗ ਬੀਤ ਜਾਣਗੇ ਤੈਨੂੰ ਇੱਕ ਪਾਸੇ ਤੇ ਪਿਆ ਹੋਇਆਂ ਨੂੰ, ਜਦੋਂ ਤੇਰੀ ਮੌਤ ਤੋਂ ਬਾਅਦ ਤੈਨੂੰ ਧਰਤੀ ਦੇ ਵਿੱਚ ਦਫਨਾ ਦਿੱਤਾ ਜਾਵੇਗਾ, ਕਰੋੜਾਂ ਯੁੱਗ ਬੀਤ ਜਾਣਗੇ। ਇੱਥੇ ਹੁਣ ਮਹਾਰੇ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਆ, ਅੱਜ ਤੂੰ ਮਖਮਲੀ ਸੇਜਾਂ ਤੇ ਹੈ, ਸੋਹਣੇ ਸੁੰਦਰ ਬਾਗ ਬਗੀਚਿਆਂ ਦੇ ਵਿੱਚ ਤੂੰ ਬੈਠਾ ਹੋਇਆ ਹੈ, ਬੜੇ ਮਹਿੰਗੇ ਤੇ ਤੇਰੇ ਕੋਲੇ ਪਦਾਰਥ ਨੇ, ਬੜਾ ਤੇਰੇ ਕੋਲੇ ਐਸ਼ੋ ਆਰਾਮ ਹੈ, ਬੜਾ ਤੇਰੇ ਕੋਲੇ ਧਨ ਹੈ। ਸੱਚੇ ਪਾਤਸ਼ਾਹ ਫਰਮਾਨ ਕਰਦੇ, ਰਾਖ ਪਰੋਏ ਪ੍ਰਭ ਆਪਣੇ ਮਨਾ, ਜਿਹਦੀ ਕਿਰਪਾ ਦੇ ਨਾਲ ਤੈਨੂੰ ਸਭ ਕੁਝ ਪ੍ਰਾਪਤ ਹੋਇਆ ਹੈ, ਜਿਹਦੀ ਕਿਰਪਾ ਦੇ ਨਾਲ ਇਹ ਵੱਡੀਆਂ ਕੋਠੀਆਂ ਕਾਰਾਂ ਪ੍ਰਾਪਤ ਹੋਈਆਂ ਨੇ, ਕਬੀਰ ਗਰਬ ਨਾ ਕੀਜੀਏ, ਉੱਚਾ ਦੇਖ ਆਵਾਸ ਆਜ ਕਾਲ ਪੋਹੇ ਲੇਟਣਾ ਉੱਪਰ ਜਾਮੈ ਕਾਸ। ਜਦੋਂ ਮਨ ਵਿੱਚ ਅਜਿਹੀ ਸਿੱਖਿਆ ਦਾ ਮੰਨਣ ਕੀਤਾ ਹੋਏਗਾ ਨਾ, ਜਦੋਂ ਮਨ ਵਿੱਚ ਅਜਿਹੀ ਸਿੱਖਿਆ ਵਸੀ ਹੋਏਗੀ ਵੀ ਇਹਦਾ ਕੀ ਮਾਣ ਕਰਨਾ ਹੈ, ਅੱਜ ਨਹੀਂ ਤੇ ਕੱਲ ਇਹ ਧਰਤੀ ਦੇ ਉੱਪਰ ਢਹਿ ਢੇਰੀ ਹੋ ਜਾਣਾ ਹੈ ਸਭ ਕੁਝ, ਮੇਰਾ ਕੀ ਹੈ ਇਸ ਸੰਸਾਰ ਤੇ, ਤੇਰਾ ਤੁਝ ਕਉ ਸੌਪ ਤੇ ਕਿਆ ਲੱਗ ਗਿਆ ਮੇਰਾ, ਹੇ ਅਕਾਲ ਪੁਰਖ ਵਾਹਿਗੁਰੂ ਜੀ ਸਭ ਕੁਝ ਤੇਰਾ ਹੈ, ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਰ ਮਨ ਅਚਰਜ ਲਖਿਓ ਨਾ ਜਾਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਨ ਕਰਦੇ ਨੇ ਆਪਣੀ ਪਾਵਨ ਪਵਿੱਤਰ ਰਸਨਾ ਤੋਂ। ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਕਿ ਸਾਧੋ ਹੇ ਰੱਬ ਦੇ ਪਿਆਰਿਓ, ਇਹ ਰੱਬ ਨੇ ਐਸੀ ਰਚਨਾ ਬਣਾਈ ਹੈ, ਇੱਕ ਤੇ ਉਹ ਨੇ ਇਸ ਸੰਸਾਰ ਵਿੱਚ ਵਸਣ ਵਾਲੇ ਲੋਕ ਜਿਹੜੇ ਇਸ ਨੂੰ ਸਦਾ ਵਾਸਤੇ ਰਹਿਣ ਵਾਲੀ ਮੰਨਦੇ ਨੇ, ਇੱਕ ਉਹ ਨੇ ਜਿਹੜੇ ਕਹਿੰਦੇ ਜਿੱਦਣ ਮੈਂ ਵੀ ਮਰ ਗਿਆ ਮੇਰੇ ਭਾਅ ਦਾ ਇਹ ਸਾਰਾ ਸੰਸਾਰ ਵੀ ਫਨਾ ਹੋ ਗਿਆ, ਕਿਉਂਕਿ ਮੇਰੀ ਮੌਤ ਤੋਂ ਬਾਅਦ ਨਾ ਇਸ ਸੰਸਾਰ ਨੂੰ ਮੈਂ ਵੇਖ ਸਕਦਾ ਤੇ ਨਾ ਫਿਰ ਮੇਰੇ ਰਿਸ਼ਤੇਦਾਰ ਸਾਕ ਸੰਬੰਧੀ ਪਰਿਵਾਰ ਵਾਲੇ ਮੈਨੂੰ ਹੀ ਵੇਖ ਸਕਦੇ ਨੇ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਇਸੇ ਤਰ੍ਹਾਂ ਹੀ ਜੋਤ ਦੇ ਵਿੱਚ ਫਿਰ ਜੋਤ ਰਲ ਜਾਂਦੀ ਹੈ, ਫਿਰ ਕਿਹਨੇ ਕਿਹਨੂੰ ਵੇਖਣਾ ਹੈ, ਨਾ ਪਰਿਵਾਰ ਨੇ ਮਰੇ ਹੋਏ ਨੂੰ ਵੇਖਣਾ ਹੈ ਨਾ ਮਰਨ ਵਾਲੇ ਨੇ ਪਰਿਵਾਰ ਨੂੰ ਵੇਖਣਾ ਹੈ। ਸੱਚੇ ਪਾਤਸ਼ਾਹ ਫਰਮਾਨ ਕਰਦੇ, ਫਿਰ ਤੂੰ ਇਹ ਸੋਚ ਮਨ ਵਿੱਚ ਇਸ ਗੱਲ ਦੀ ਵਿਚਾਰ ਕਰ, ਜਿਸ ਵਾਹਿਗੁਰੂ ਨੇ ਇਹ ਸੋਹਣੇ ਬਾਗ ਬਗੀਚੇ ਮਖਮਲੀ ਸੇਜਾਂ ਧਨ ਪਦਾਰਥ
ਮੈਨੂੰ ਬਖਸ਼ਿਸ਼ ਕੀਤੇ ਨੇ। ਰਾਖ ਪਰੋਏ ਪ੍ਰਭ ਆਪਣੇ ਮਨਾ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਪਰੋ ਕੇ ਰੱਖ ਲੈ, ਜਾਂ ਇਉਂ ਕਹਿ ਲਈਏ ਉਸ ਵਾਹਿਗੁਰੂ ਦੀ ਸਿਫਤ ਸਲਾਹ ਦਾ ਹਾਰ ਪਰੋ ਕੇ ਆਪਣੇ ਗਲ ਵਿੱਚ ਪਾ ਲਾ। ਸਦਾ ਵਾਸਤੇ ਦਿਨ ਰਾਤ ਵਾਹਿਗੁਰੂ ਦਾ ਨਾਮ ਜਪ, ਉਸ ਵਾਹਿਗੁਰੂ ਦੇ ਸ਼ੁਕਰਾਨੇ ਦੇ ਵਿੱਚ ਜੁੜਿਆ ਰਹਿ। ਜਿੰਨੀ ਦੇਰ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਰਹਾਂਗੇ ਤੇ ਹੁੰਦਾ ਰਹੇਗਾ, ਉਨੀ ਦੇਰ ਤੱਕ ਮਨ ਸਬਰ ਤੇ ਸਕੂਨ ਸ਼ਾਂਤੀ ਦੇ ਵਿੱਚ ਲਬਲੇਜ ਹੋਇਆ ਵੀ ਰਹੇਗਾ। ਸ਼ੁਕਰ ਦੀ ਬਾਬਤ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਬੜਾ ਸੋਹਣਾ ਵਿਰਤਾਂਤ ਦਰਸਾਇਆ ਹੈ। ਕਹਿਣ ਲੱਗੇ, ਮੈਂ ਇੱਕ ਦਿਨ ਇੱਕ ਨਦੀ ਦੇ ਕਿਨਾਰੇ ਖੜਾ ਸੀ। ਇੱਕ ਨਦੀ ਦੇ ਕਿਨਾਰੇ ਖੜੇ ਆ, ਮੈਂ ਵੇਖ ਰਿਹਾ ਸੀ ਇੱਕ ਗਾਈਆਂ ਦਾ ਝੁੰਡ ਆਇਆ ਪਾਣੀ ਪੀਣ ਦੇ ਵਾਸਤੇ। ਉਹ ਗਾਈਆਂ ਆਈਆਂ ਤੇ ਉਹਨਾਂ ਨੇ ਪਾਣੀ ਪੀਤਾ, ਪਿੱਠ ਘੁਮਾਈ ਤੇ ਆਪਣੇ ਰਸਤੇ ਵੱਲ ਨੂੰ ਤੁਰ ਪਈਆਂ। ਇੱਕ ਮੋਰ ਆਇਆ ਮੇਰੇ ਵੇਖਦਿਆਂ ਵੇਖਦਿਆਂ, ਉਹਨੇ ਆ ਕੇ ਕੁਝ ਪਿੱਛੇ ਤੋਂ ਹੀ ਪਹਿਲਾਂ ਸਿਰ ਝੁਕਾਇਆ, ਆਪਣੇ ਖੰਭ ਭਿੱਜਣ ਵਾਸਤੇ ਥੋੜੇ ਉੱਚੇ ਚੁੱਕ ਲੈਂਦਾ, ਆਪਣੇ ਸਰੀਰ ਨੂੰ ਅਗਲੇ ਪਾਸੇ ਨੂੰ ਥੋੜਾ ਨਵਾ ਲੈਂਦਾ ਮੋਰ। ਫਿਰ ਜਦੋਂ ਪਾਣੀ ਪੀਣ ਲੱਗਿਆ, ਪੈਰਾਂ ਤੋਂ ਖੜਿਆ ਹੋਇਆ ਪੈਰਾਂ ਦੇ ਉੱਪਰ ਬੈਠ ਗਿਆ, ਪੈਰੀ ਭਾਰ ਬਹਿ ਕੇ ਤੇ ਨੀਵਾਂ ਹੋ ਕੇ, ਮੇਰੇ ਕਿਤੇ ਖੰਭ ਨਾ ਭਿੱਜ ਜਾਣ, ਉਹ ਤੇ ਇਉਂ ਸੋਚਦਾ ਹੈ ਮੋਰ। ਉਹਨੂੰ ਰੱਬ ਨੇ ਅਜਿਹੀ ਬੁੱਧੀ ਦਿੱਤੀ ਹੋਈ ਹੈ। ਭਾਈ ਵੀਰ ਸਿੰਘ ਜੀ ਕਹਿਣ ਲੱਗੇ ਕਿ ਉਹ ਪੈਰੀ ਭਾਰ ਹੋ ਕੇ ਜਦੋਂ ਪਾਣੀ ਦੀਆਂ ਕੁਝ ਘੁੱਟਾਂ ਉਹਨੇ ਮੋਰ ਨੇ ਪੀਤੀਆਂ, ਉੱਥੋਂ ਵਾਪਸ ਉਹਨੇ ਪੈਰੀ ਪਿੱਛੇ ਮੁੜ ਗਿਆ, ਪਿੱਠ ਨਾ ਘੁਮਾਈ, ਪੁੱਠੇ ਪੈਰੀ ਪਿੱਛੇ ਨੂੰ ਤੁਰ ਪਿਆ ਮੋਰ। ਕੁਝ ਕਦਮ ਪਿੱਛੇ ਗਿਆ, ਕੁਝ ਕਦਮ ਪਿੱਛੇ ਜਾ ਕੇ ਤੇ ਫਿਰ ਉਹਨੇ ਆਪਣਾ ਮੁੱਖ ਘੁਮਾਇਆ, ਘੁਮਾ ਕੇ ਤੇ ਉਡਾਰੀ ਭਰ ਲਈ। ਕਹਿਣ ਲੱਗੇ, ਭਾਈ ਵੀਰ ਸਿੰਘ, ਜਦੋਂ ਮੈਂ ਸਾਰਾ ਦ੍ਰਿਸ਼ ਵੇਖਿਆ ਤੇ ਮੈਨੂੰ ਇਉਂ ਲੱਗਿਆ ਜਿਵੇਂ ਸਾਡੀ ਮਨੁੱਖਾਂ ਦੀ ਬਿਰਤੀ ਪਸ਼ੂਆਂ ਵਾਲੀ ਹੋਵੇ ਤੇ ਗੁਰਮੁਖਾਂ ਦੀ ਬਿਰਤੀ ਹੋਵੇ ਮੋਰ ਵਾਲੀ। ਜਦੋਂ ਰੱਬ ਕੋਈ ਦਾਤ ਬਖਸ਼ਿਸ਼ ਕਰਦਾ ਹੈ, ਜਿਵੇਂ ਸੱਚੇ ਪਾਤਸ਼ਾਹ ਕਹਿ ਰਹੇ ਨੇ ਤੈਨੂੰ ਸੋਨਾ ਚਾਂਦੀ ਦਿੱਤਾ ਹੋਇਆ ਹੈ, ਵੱਡੀਆਂ ਕੋਠੀਆਂ ਕਾਰਾਂ ਮਹਿਲ ਦਿੱਤੀਆਂ ਹੋਈਆਂ ਨੇ, ਚੜ੍ਹਨ ਨੂੰ ਹਾਥੀ ਘੋੜੇ ਦਿੱਤੇ ਹੋਏ ਨੇ, ਸੋਹਣੇ ਮਖਮਲੀ ਸੇਜਾਂ ਦੇ ਉੱਪਰ ਤੈਨੂੰ ਬਹਿਣ ਨੂੰ ਸੌਣ ਨੂੰ ਜਗ੍ਹਾ ਦਿੱਤੀ ਹੋਈ ਹੈ। ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਸਾਨੂੰ ਵਾਰ ਵਾਰ ਸਮਝਾਉਂਦੇ ਨੇ ਕਿ ਇਹ ਸਭ ਕੁਝ ਕੂੜ ਤੇ ਬਿਣਸਨਹਾਰ ਹੈ। ਭਾਈ ਸਾਹਿਬ ਵੀਰ ਸਿੰਘ ਕਹਿੰਦੇ ਆ ਕਿ ਮੈਂ ਜਦੋਂ ਵੇਖਦਾ ਸੀ ਤੇ ਮੇਰੇ ਮਨ ਵਿੱਚ ਇਉਂ ਖਿਆਲ ਆਇਆ ਵੀ ਜਿਵੇਂ ਸਾਡੀ ਮਨੁੱਖਾਂ ਦੀ ਆਮ ਮਨੁੱਖਾਂ ਦੀ ਬਿਰਤੀ ਹੋਵੇ ਪਸ਼ੂਆਂ ਵਾਲੀ, ਮੱਝਾਂ ਗਾਈਆਂ ਵਾਲੀ, ਬਖਸ਼ਿਸ਼ ਰੂਪੀ ਪਾਣੀ ਪੀਤਾ, ਪਿੱਠ ਕਮਾਈ, ਕੋਈ ਸ਼ੁਕਰਾਨਾ ਨਹੀਂ, ਉਸੇ ਤਰ੍ਹਾਂ ਹੀ ਵਾਪਸ ਮੁੜ ਗਏ। ਗੁਰਮੁਖਾਂ ਦੀ, ਰੱਬ ਦੇ ਪਿਆਰਿਆਂ ਦੀ, ਸ਼ੁਕਰਾਨੇ ਵਾਲਿਆਂ ਦੀ ਬਿਰਤੀ ਹੋਵੇ ਮੋਰ ਵਰਗੀ। ਮੋਰ ਆਇਆ ਬੜੇ ਸਤਿਕਾਰ ਨਾਲ, ਅਦਬ ਨਾਲ, ਨਿਮਰਤਾ ਦੇ ਨਾਲ ਪਾਣੀ ਦੇ ਲਾਗੇ ਬੈਠਾ ਪਹਿਲਾਂ, ਫਿਰ ਪਾਣੀ ਦੀਆਂ ਕੁਝ ਘੁੱਟਾਂ ਪੀਤੀਆਂ, ਫਿਰ ਉਦੋਂ ਬਾਅਦ ਪਿੱਠ ਨਹੀਂ ਕਮਾਈ, ਪਾਣੀ ਨੂੰ ਵੇਖਦਾ ਗਿਆ ਕੁਝ ਕਦਮ ਪਿੱਛੇ, ਉਹਨੇ ਪਿੱਛੇ ਪੈਰੀ ਮੁੜਦਾ ਹੈ ਜਦੋਂ ਮੋਰ ਪਾਣੀ ਪੀਂਦਾ ਹੈ। ਕਦੇ ਵੇਖੋ, ਪੁੱਠੇ ਪੈਰੀ ਮੋਰ ਪਿੱਛੇ ਮੁੜਿਆ। ਮੈਨੂੰ ਇਉਂ ਲੱਗਿਆ ਜਿਵੇਂ ਸ਼ੁਕਰਾਨਾ ਕਰਦਾ ਹੋਵੇ ਰੱਬਾ ਤੂੰ ਮੈਨੂੰ ਪਾਣੀ ਦਿੱਤਾ ਹੈ ਪੀਣ ਵਾਸਤੇ, ਤੇ ਫਿਰ ਉਡਾਰੀ ਭਰ ਗਿਆ। ਇਸੇ ਕਰਕੇ ਸੱਚੇ ਪਾਤਸ਼ਾਹ ਸਾਨੂੰ ਫਰਮਾਨ ਕਰਦੇ, ਸਦਾ ਉਸ ਵਾਹਿਗੁਰੂ ਨੂੰ ਆਪਣੇ ਹਿਰਦੇ ਘਰ ਦੇ ਵਿੱਚ ਪਰੋ ਕੇ ਰੱਖ, ਉਸ ਰੱਬ ਦੇ ਸ਼ੁਕਰਾਨੇ ਦਾ, ਉਹਦੀ ਸਿਫਤ ਸਲਾਹ ਦਾ ਹਾਰ ਪਰੋ ਕੇ ਆਪਣੇ ਗਲ ਵਿੱਚ ਪਾ ਲੈ। ਅੱਗੇ ਫਰਮਾਨ ਕਰਦੇ, ਜਿਨ ਤੇਰੀ ਮਨ ਬਨਤ ਬਣਾਈ। ਹੇ ਮਨਾ, ਜਿਹਨੇ ਆਪਣੇ ਵਿੱਚੋਂ ਚੇਤਨ ਸੱਤਾ ਕੱਢ ਕੇ ਤੈਨੂੰ ਬਖਸ਼ਿਸ਼ ਕੀਤੀ ਹੈ। ਜਿਹੜਾ ਪਾਗਲ ਹੁੰਦਾ ਹੈ, ਕਮਲਾ ਹੁੰਦਾ ਹੈ, ਉਹਦੇ ਕੋਲ ਮਨ ਵੀ ਨਹੀਂ ਹੁੰਦਾ। ਕਦੇ ਵੇਖਿਆ ਕੋਈ ਪਾਗਲ ਕਹਿੰਦਾ ਹੋਵੇ ਮੇਰੇ ਮਨ ਵਿੱਚ ਆਹ ਗੱਲ ਆਈ ਹੈ, ਉਹਦੇ ਕੋਲ ਬੁੱਧੀ ਨਹੀਂ। ਜੇ ਬੁੱਧੀ ਹੋਏਗੀ ਤਾਂ ਮਨ ਦੇ ਖਿਆਲਾਂ ਦਾ ਪਤਾ ਲੱਗੇਗਾ। ਇਸੇ ਕਰਕੇ ਜਦੋਂ ਤੁਸੀਂ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹੋ ਨਾ, ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਸਮਾਪਤੀ ਵੇਲੇ, ਤਿੱਥੇ ਕੜੀ ਹੈ ਸੁਰਤ ਮਤ ਮਨ ਬੁੱਧ, ਇਹ ਚਾਰੇ ਵੱਖਰੀਆਂ ਚੀਜ਼ਾਂ ਨੇ। ਕਈ ਵਾਰੀ ਅਸੀਂ ਆਮ ਸ਼ਬਦ ਜਦੋਂ ਵਰਤਦੇ ਹਾਂ ਅਸੀਂ ਕਹਿੰਦੇ ਮਤ ਬੁੱਧ ਹੈ ਨਹੀਂ, ਇਹਨੂੰ ਉਹ ਬਹੁਤ ਮਤ ਬੁੱਧ ਹੈ ਜਾਂ ਮਤ ਬੁੱਧ ਹੈ ਹੀ ਨਹੀਂ। ਅਸਲ ਵਿੱਚ ਇਹ ਚਾਰ ਚੀਜ਼ਾਂ ਵੱਖਰੀਆਂ ਨੇ। ਇਸੇ ਕਰਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗਰੀਬ ਨਿਵਾਜ ਨੇ ਇਹ ਚਾਰੇ ਚੀਜ਼ਾਂ ਦਾ ਵੱਖਰਾ ਵੱਖਰਾ ਜ਼ਿਕਰ ਕੀਤਾ ਹੈ। ਤਿੱਥੇ ਘੜੀ ਹੈ, ਬੜਾ ਲੰਬਾ ਇਹ ਕੰਸੈਪਟ ਹੈ ਜੇ ਇਹਦੀ ਵਿਚਾਰ ਕਰਨੀ ਹੋਵੇ। ਸੁਰਤ ਮਤ ਮਨ ਬੁੱਧ, ਇਹ ਚਾਰ ਹੀ ਚੀਜ਼ਾਂ ਵੱਖਰੀਆਂ ਨੇ।
ਪਰ ਸੁਣਨ ਵਿੱਚ ਤੇ ਕਹਿਣ ਵਿੱਚ ਇੱਕੋ ਜਿਹੀਆਂ ਪ੍ਰਤੀਤ ਹੁੰਦੀਆਂ ਨੇ, ਇੱਕੋ ਜਿਹੀਆਂ ਭਾਸਦੀਆਂ ਨੇ। ਸੱਚੇ ਪਾਤਸ਼ਾਹ ਫਰਮਾਨ ਕਰਦੇ, ਜਿਨ ਤੇਰੀ ਮਨ ਬਣਤ ਬਣਾਈ, ਜਿਸ ਵਾਹਿਗੁਰੂ ਨੇ ਤੇਰੀ ਬਣਤ ਬਣਾਈ ਹੈ, ਮੇਰਿਆ ਮਨਾ, ਜਿਸ ਵਾਹਿਗੁਰੂ ਨੇ ਆਪਣੇ ਵਿੱਚੋਂ ਚੇਤਨ ਸੱਤਾ ਕੱਢ ਕੇ ਤੇਰੇ ਵਿੱਚ ਪਾਈ ਹੈ। ਅਸੀਂ ਰੱਬ ਦੀ ਹੀ ਅੰਸ ਹਾਂ, ਇਹ ਸਰੀਰ ਰੱਬ ਦੀ ਹੀ ਅੰਸ ਹੈ, ਸਾਡੀ ਸੋਲ, ਸਾਡੀ ਆਤਮਾ ਇਹ ਰੱਬ ਦੀ ਅੰਸ ਹੈ। ਇਸੇ ਤਰ੍ਹਾਂ ਜਿਹੜਾ ਸਾਡਾ ਮਨ ਹੈ, ਸਾਡੇ ਮਨ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਚੇਤਨ ਸੱਤਾ ਹੈ, ਤਾਂ ਹੀ ਇਹ ਸੋਚਦਾ ਹੈ, ਤਾਂ ਹੀ ਇਹ ਸਭ ਕੁਝ ਕਰਦਾ ਹੈ। ਇਸੇ ਕਰਕੇ ਨਾ ਮਹਾਰਾਜ ਨੇ ਜਿੰਨੀ ਵੀ ਗੁਰਬਾਣੀ ਉਚਾਰਨ ਕੀਤੀ, ਗਰੀਬ ਨਿਵਾਜ ਨੇ ਜ਼ਿਆਦਾਤਰ ਮਨ ਨੂੰ ਹੀ ਸੰਬੋਧਿਤ ਹੋ ਕੇ ਫੁਰਮਾਨ ਸਾਨੂੰ ਬਖਸ਼ਿਸ਼ ਕੀਤੇ ਨੇ। ਮਨ ਦੀ ਉਹ ਗੱਲ ਵਾਰ ਵਾਰ ਕੀਤੀ ਹੈ, ਰੇ ਮਨ ਰਾਮ ਸਿਉ ਕਰ ਪ੍ਰੀਤ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੀਤੀ ਕਰ। ਮਹਾਰਾਜ ਕਹਿੰਦੇ, ਜਿਨ ਤੇਰੀ ਮਨ ਬਣਤ ਬਣਾਈ, ਉਠਤ ਬੈਠਤ ਸਦ ਤੇ ਸਹਿ ਧਿਆਈ, ਉੱਠਦਿਆਂ ਬਹਿੰਦਿਆਂ ਉਸ ਵਾਹਿਗੁਰੂ ਨੂੰ ਚੇਤੇ ਕਰਿਆ ਕਰ, ਜਿਹਨੇ ਤੇਰੀ ਇਹ ਬਣਤ ਬਣਾਈ ਹੈ, ਆਪਣੀ ਚੇਤਨ ਸੱਤਾ ਕੱਢ ਕੇ ਤੇਰੇ ਵਿੱਚ ਪਾਈ ਹੈ, ਤਾਂ ਹੀ ਤੇਰਾ ਮਨ ਕੰਮ ਕਰ ਰਿਹਾ ਹੈ। ਉੱਠਦਿਆਂ ਬਹਿੰਦਿਆਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਿਆ ਕਰ। ਗੁਰਸਿੱਖ ਦਾ ਇੱਕ ਰੂਟੀਨ ਰੋਜ਼ ਦਾ ਗੁਰਬਾਣੀ ਵਿੱਚ ਲਿਖਿਆ ਹੋਇਆ ਹੈ, ਤੇ ਮੈਂ ਆਮ ਕਰਕੇ ਬੇਨਤੀ ਇਹ ਕਰਦਾ ਹੁੰਦਾ ਕਿ ਘੱਟ ਤੋਂ ਘੱਟ ਇਹ ਸ਼ਬਦ ਨੂੰ ਲਿਖ ਕੇ ਜਾਂ ਪ੍ਰਿੰਟ ਕਰਕੇ ਇਹ ਸਾਡੇ ਕੋਲ ਜ਼ਰੂਰ ਹੋਣਾ ਚਾਹੀਦਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿਦਿਆ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੈ। ਇਹ ਸਿੱਖ ਦੀ ਡੇਲੀ ਦੀ ਰੂਟੀਨ ਹੈ, ਸਿੱਖ ਦੀ ਰੋਜ਼ ਦੀ ਦਿਨ ਚਰਿਆ ਹੈ। ਸੱਚੇ ਪਾਤਸ਼ਾਹ ਕਹਿੰਦੇ, ਬਹਿੰਦਿਆਂ ਉੱਠਦਿਆਂ ਉਸ ਰੱਬ ਨੂੰ ਯਾਦ ਕਰਿਆ ਕਰ, ਜਿਹਨੇ ਇਸ ਮਨ ਦੀ ਚੇਤਨ ਸੱਤਾ ਬਣਾ ਕੇ, ਆਪਣੀ ਚੇਤਨ ਸੱਤਾ ਵਿੱਚੋਂ ਕੱਢ ਕੇ ਇਸ ਤੇਰੇ ਸਰੀਰ ਵਿੱਚ ਚੇਤਨ ਸੱਤਾ ਪਾਈ, ਇਹ ਜੋਤ ਤੇਰੇ ਸਰੀਰ ਵਿੱਚ ਪਾਈ ਤੇ ਤੂੰ ਜੀਵਤ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਉੱਠਦਿਆਂ ਬਹਿੰਦਿਆਂ ਸਵਾਸ ਸਵਾਸ ਧਿਆਇਆ ਕਰ, ਉਹਦੇ ਸਿਮਰਨ ਵਿੱਚ ਜੁੜਿਆ ਕਰ। ਜਿਹਨੇ ਕੁਝ ਦਿੱਤਾ ਹੋਵੇ, ਜਿਹਨੇ ਕੋਈ ਵੱਡੀ ਦਾਤ ਦਿੱਤੀ ਹੋਵੇ, ਸਾਡੇ ਮਾਂ ਬਾਪ ਨੇ ਸਾਨੂੰ ਜਨਮ ਦਿੱਤਾ, ਅਸੀਂ ਕਹਿੰਦੇ ਇਹਨਾਂ ਦੀ ਸੇਵਾ ਕਰੋ, ਕਿਉਂ? ਕਿਉਂਕਿ ਬੜੀ ਵੱਡੀ ਦਾਤ ਹੈ, ਜਿਹੜਾ ਸਰੀਰ ਉਹਨਾਂ ਤੋਂ ਪੈਦਾ ਹੋਇਆ, ਨਹੀਂ ਇਹ ਹੋ ਹੀ ਨਹੀਂ ਸੀ ਸਕਦਾ। ਮਾਂ ਬਾਪ ਦੀ ਕਿਰਪਾ ਦੇ ਨਾਲ, ਉਹਨਾਂ ਦੀ ਮਿਹਰਬਾਨੀ ਦੇ ਨਾਲ ਇਹ ਸਰੀਰ ਸਾਨੂੰ ਪ੍ਰਾਪਤ ਹੁੰਦਾ ਹੈ। ਇਸੇ ਕਰਕੇ ਹੀ ਸਾਡੇ ਆਮ ਕਰਕੇ ਪੰਜਾਬੀਆਂ ਦੇ ਵਿੱਚ ਜਾਂ ਸਿੱਖਾਂ ਦੇ ਵਿੱਚ ਸੇਵਾ ਦਾ, ਮਾਤਾ ਪਿਤਾ ਦੀ ਦਾ ਰੁਝਾਨ ਵੀ ਹੈ ਤੇ ਇਹ ਫਰਜ਼ ਵੀ ਸਮਝਿਆ ਜਾਂਦਾ ਹੈ। ਔਖੇ ਕਰੋ ਸੌਖੇ ਕਰੋ, ਪਰ ਇਹ ਫਰਜ਼ ਹੈ, ਕਰਨਾ ਪਵੇਗਾ, ਕਿਉਂਕਿ ਉਹਨਾਂ ਨੇ ਪਹਿਲਾਂ ਸੇਵਾ ਸਾਡੀ ਕੀਤੀ, ਫਿਰ ਉਸ ਤੋਂ ਬਾਅਦ ਉਹਨਾਂ ਨੇ ਇਸ ਚੀਜ਼ ਦਾ ਹੱਕ ਰੱਖਿਆ ਕਿ ਹੁਣ ਤੁਸੀਂ ਵੀ ਸੇਵਾ ਕਰ ਸਕਦੇ ਹੋ, ਕਿਉਂਕਿ ਅਸੀਂ ਤੁਹਾਡੀ ਕੀਤੀ ਹੋਈ ਹੈ। ਕੀਤੀ ਹੋਈ ਸੇਵਾ ਹੀ ਮਾਂ ਬਾਪ ਨੂੰ ਵਾਪਸ ਕੀਤੀ ਜਾਂਦੀ ਹੈ, ਜਦਕਿ ਜਿੰਨੀ ਉਹਨਾਂ ਨੇ ਕੀਤੀ ਹੁੰਦੀ ਹੈ ਉਨੀ ਵੀ ਅਸੀਂ ਵਾਪਸ ਨਹੀਂ ਕਰ ਸਕਦੇ। ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਕਿ ਉੱਠਦਿਆਂ ਬਹਿੰਦਿਆਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦੇ ਵਿੱਚ ਜੁੜਿਆ ਕਰ। ਫਿਰ ਫਰਮਾਨ ਕਰਦੇ, ਤਿਸ ਹੈ ਧਿਆਏ ਜੋ ਏਕ ਅਲਖ ਹੈ, ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਇਆ ਕਰ। ਕਿਸ ਵਾਹਿਗੁਰੂ ਨੂੰ? ਜਿਹੜਾ ਲਖਿਆ ਨਹੀਂ ਜਾਂਦਾ, ਜਿਹੜਾ ਲੱਖਾਂ ਤੋਂ ਪਰੇ ਹੈ, ਅਸੰਖ ਹੈ ਨਾ, ਉਹਨੂੰ ਜਪਣ ਵਾਲੇ ਵੀ ਅਸੰਖ ਨੇ, ਉਹਦੀ ਸੇਵਾ ਕਰਨ ਵਾਲੇ ਵੀ ਅਸੰਖ ਨੇ, ਬੇਨਤੀ ਨੇ ਜਿਨ੍ਹਾਂ ਦੀ ਕੋਈ ਸੀਮਾ ਨਹੀਂ, ਕੋਈ ਗਿਣਤੀ ਨਹੀਂ, ਸਭ ਕੁਝ ਗਿਣਤੀ ਤੋਂ ਪਰੇ ਹੀ ਹੈ। ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਆ, ਸਾਨੂੰ ਸਮਝਾਉਂਦੇ ਆ, ਮਹਾਰਾਜ ਕਹਿੰਦੇ, ਤਿਸ ਹੈ ਧਿਆਏ ਜੋ ਏਕ ਅਲਖ ਹੈ, ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਇੱਕ ਓਅੰਕਾਰ ਹੈ, ਉਸ ਰੱਬ ਦੀ ਸਿਫਤ ਸਲਾਹ ਕਰਿਆ ਕਰ ਭਾਈ, ਉਹਦੀ ਵਡਿਆਈ ਵਿੱਚ, ਉਹਦੀ ਮਹਿਮਾ ਵਿੱਚ, ਉਹਦੀ ਬੰਦਗੀ ਦੇ ਵਿੱਚ ਜੁੜਿਆ ਕਰ। ਕਿਉਂਕਿ ਨਾ ਤਾਂ ਉਹ ਅਲੱਖਿਆ ਦੇ ਅਰਥ ਕਈ ਬਣ ਜਾਂਦੇ ਆ, ਨਾ ਤਾਂ ਉਹ ਲਿਖਿਆ ਜਾ ਸਕਦਾ। ਲੱਖਾਂ ਮਣ ਕਾਗਜ਼ ਲੈ ਲਓ, ਲੱਖਾਂ ਮਣ ਸਿਆਹੀ ਲੈ ਲਓ, ਜਿੰਨੇ ਸੰਸਾਰ ਦੇ ਉੱਪਰ ਦਰਖਤ ਨੇ, ਸਾਰਿਆਂ ਦਰਖਤਾਂ ਨੂੰ ਘੜ ਘੜ ਕੇ ਇਹਨਾਂ ਦੀਆਂ ਕਲਮਾਂ ਬਣਾ ਲਓ, ਜਿੰਨੇ ਪੱਤੇ ਨੇ ਇਹਨਾਂ ਨੂੰ ਕਾਗਜ਼ ਸਮਝ ਕੇ ਇਹਨਾਂ ਦੇ ਉੱਪਰ ਰੱਬ ਦਾ ਜਸ ਲਿਖਣਾ ਸ਼ੁਰੂ ਕਰ ਦਿਓ, ਪਰ ਕਦੇ ਵੀ ਰੱਬ ਦੇ ਜਸ ਨੂੰ ਲਿਖਿਆ ਨਹੀਂ ਜਾ ਸਕਦਾ। ਉਹ ਕਿੰਨਾ ਕੁ ਵੱਡਾ ਹੈ, ਕਿੰਨਾ ਕੁ ਅਪਰਾਪਾਰ, ਕਿੰਨਾ ਕੁ ਬੇਅੰਤ ਹੈ ਵਾਹਿਗੁਰੂ, ਕਿੰਨਾ ਕੁ ਅਸੰਖ ਹੈ, ਕਿੱਡਾ ਕੁ ਮਹਾਨ ਹੈ, ਕੈਸਾ ਹੈ ਉਹ ਅਕਾਲ ਪੁਰਖ ਵਾਹਿਗੁਰੂ, ਪਰਵਤਗਾਰ, ਅਪਰੰਪਰ, ਨਿਰੰਜਨ, ਪਾਰ ਬ੍ਰਹਮ, ਕਿੰਨੇ ਕੁ ਨਾਮ ਵਾਹਿਗੁਰੂ ਪਰਮੇਸ਼ਰ ਦੇ ਤੁਸੀਂ ਅੰਕਿਤ ਕਰੋਗੇ।
ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ ਕਿ ਲੱਖਾਂ ਮਣਾ ਕਾਗਜ਼ਾਂ ਦੇ ਉੱਪਰ ਵੀ ਰੱਬ ਦਾ ਜਸ ਲਿਖਿਆ ਨਹੀਂ ਜਾ ਸਕਦਾ, ਉਕੇਰਿਆ ਨਹੀਂ ਜਾ ਸਕਦਾ। ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ, ਉਸ ਅਲੱਖ ਹੈ ਜਿਹੜਾ ਵਾਹਿਗੁਰੂ, ਜਿਹੜਾ ਕਿਹਾ ਨਹੀਂ ਜਾ ਸਕਦਾ, ਜਿਹਦੇ ਲੱਖਣ ਨਹੀਂ ਕੋਈ ਲਾ ਸਕਦਾ। ਇਹਦੇ ਇੱਕ ਅਰਥ ਲੱਖਣ ਵੀ ਨੇ ਅਲੱਖ ਦੇ, ਉਹਦੇ ਕੋਈ ਲੱਛਣਾਂ ਨੂੰ ਨਹੀਂ ਜਾਣ ਸਕਦਾ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ। ਜੇ ਕੋਈ ਕਵੇ ਮੈਂ ਰੱਬ ਦੇ ਕਹਿ ਦਿੰਦਾ ਲੱਖਣਾਂ ਨੂੰ, ਰੱਬ ਦੇ ਚੱਕਰ ਚਿਹਨ ਨੂੰ ਕੋਈ ਵੀ ਨਹੀਂ ਕਹਿ ਸਕਦਾ ਸੰਸਾਰ ਵਿੱਚ। ਉਹਦਾ ਇਹੋ ਜਿਹਾ ਸਰੂਪ ਹੈ, ਇਹੋ ਜਿਹੇ ਨੈਣ ਨਕਸ਼ ਨੇ। ਸੱਚੇ ਪਾਤਸ਼ਾਹ ਫੁਰਮਾਨ ਕਰਦੇ ਕਿ ਉਹਨੂੰ ਸਦਾ ਧਿਆਇਆ ਕਰ ਹਿਰਦੇ ਵਿੱਚ, ਮਨ ਵਿੱਚ। ਜਦੋਂ ਕਦੇ ਜ਼ਿੰਦਗੀ ਵਿੱਚ ਸਮਾਂ ਬਣੇ, ਜਾਪ ਸਾਹਿਬ ਦੀ ਕਥਾ ਜ਼ਰੂਰ ਇੱਕ ਵਾਰ ਪੜ੍ਹਨੀ ਅਤੇ ਇੱਕ ਵਾਰ ਸੁਣਨੀ ਚਾਹੀਦੀ ਹੈ। ਵਾਰ ਵਾਰ ਤਾਂ ਜਿੰਨੀ ਵਾਰ ਮਰਜ਼ੀ ਹੋ ਜਾਏ, ਪਰ ਘੱਟ ਤੋਂ ਘੱਟ ਇੱਕ ਵਾਰ ਜ਼ਰੂਰ। ਧੰਨ ਗੁਰੂ ਕਲਗੀਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਨਾ ਇੱਕ ਇੱਕ ਸ਼ਬਦ ਵਿੱਚ, ਜਿਵੇਂ ਸਿਆਣੇ ਕਹਿੰਦੇ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ, ਇੰਨੇ ਸ਼ਬਦ ਰੱਬ ਦੀ ਉਸਤਤ ਵਾਸਤੇ ਜਾਪ ਸਾਹਿਬ ਜੀ ਦੇ ਵਿੱਚ ਵਰਤੇ ਨੇ। ਕਈ ਵਾਰੀ ਸਾਨੂੰ ਭਾਸ਼ਾ ਦਾ ਗਿਆਨ ਨਾ ਹੋਣ ਕਰਕੇ ਅਰਥਾਂ ਦਾ ਕਈ ਵਾਰੀ ਸਮਝ ਨਹੀਂ ਪੈਂਦੀ, ਪਰ ਹਜ਼ੂਰ ਨੇ ਇੰਨੇ ਸ਼ਬਦ ਵਰਤੇ ਆ ਰੱਬ ਦੀ ਸਿਫਤ ਸਲਾਹ ਦੇ ਵਾਸਤੇ। ਇੱਕ ਪਾਸੇ ਤਾਂ ਕਹਿੰਦੇ ਆ ਰੱਬਾ ਤੇਰਾ ਕੋਈ ਰੂਪ ਨਹੀਂ, ਤੇਰਾ ਕੋਈ ਰੰਗ ਨਹੀਂ, ਇੱਕ ਪਾਸੇ ਕਹਿੰਦੇ ਤੂੰ ਕਿਤੇ ਨਹੀਂ ਵਸਿਆ ਹੋਇਆ, ਕਿਸੇ ਦੇਸ਼ ਵਿੱਚ ਨਹੀਂ ਤੂੰ, ਇੱਕ ਪਾਸੇ ਕਹਿੰਦੇ ਹਰ ਪਾਸੇ ਹੀ ਤੂੰ ਹੈ। ਮੈਂ ਜਿੱਧਰ ਵੇਖਦਾ ਸਭੈ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ, ਉਸ ਰੱਬ ਨੂੰ ਧਿਆਇਆ ਕਰ, ਈਹਾ ਊਹਾ ਨਾਨਕ ਤੇਰੀ ਰੱਖੈ। ਇੱਥੇ ਵੀ, ਲੋਕ ਵਿੱਚ ਵੀ ਤੇ ਊਹਾਂ ਪਰਲੋਕ ਵਿੱਚ ਵੀ, ਉਸ ਅਕਾਲ ਪੁਰਖ ਵਾਹਿਗੁਰੂ ਨੇ ਤੇਰੀ ਰੱਖਿਆ ਕਰਨੀ ਹੈ। ਇੱਥੇ ਵੀ ਤੈਨੂੰ ਉਹਨੇ ਬਚਾਉਣਾ ਹੈ, ਤੇ ਪਰਲੋਕ ਵਿੱਚ ਵੀ ਉਸ ਵਾਹਿਗੁਰੂ ਦੇ ਨਾਮ ਨੇ ਤੈਨੂੰ ਬਚਾਉਣਾ ਹੈ, ਤੇਰੀ ਰੱਖਿਆ ਕਰਨੀ ਹੈ। ਫਿਰ ਫਰਮਾਨ ਕਰਦੇ, ਜਿਹ ਪ੍ਰਸਾਦ ਕਰਹਿ ਪੁੰਨ ਬਹੁ ਦਾਨ। ਕਈ ਵਾਰੀ ਦਾਨ ਕਰਨ ਦਾ, ਪੁੰਨ ਕਰਨ ਦਾ ਵੀ ਮਨ ਵਿੱਚ ਗੁਮਾਨ ਆ ਜਾਂਦਾ, ਪਰ ਮਹਾਰਾਜ ਕਹਿੰਦੇ ਤਾਂ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੋ ਰਿਹਾ ਹੈ। ਜਿਹ ਪ੍ਰਸਾਦ ਕਰਹਿ ਪੁੰਨ ਬਹੁ ਦਾਨ, ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ, ਜਿਹੜੀਆਂ ਦਾਤਾਂ ਦੇ ਵਿੱਚੋਂ ਤੂੰ ਪੁੰਨ ਦਾਨ ਕਰਦਾ ਹੈ। ਆਪਣਾ ਹੰਕਾਰ ਇਹਦੇ ਵਿੱਚ ਕੋਈ ਨਾ ਜਾਣ। ਵੇਖੋ ਜੀ, ਦੋ ਮਾਰਗ ਨੇ ਧਰਮ ਤੇ ਚੱਲਣ ਦੇ, ਇੱਕ ਗਿਆਨ ਮਾਰਗ ਤੇ ਇੱਕ ਪ੍ਰੇਮ ਮਾਰਗ। ਜਿਹੜਾ ਗਿਆਨੀ ਹੈ ਉਹ ਇਸ ਗੱਲ ਦੀ ਵਿਚਾਰ ਕਰਦਾ ਹੈ ਵੀ ਮੇਰੇ ਕੋਲ ਜੋ ਕੁਝ ਹੈ ਇਹ ਮੇਰੀ ਮਿਹਨਤ ਦੇ ਨਾਲ ਬਣਿਆ ਹੈ, ਜੇ ਮੈਂ ਨਾ ਪੜ੍ਹਦਾ ਤਾਂ ਮੈਂ ਕਿਵੇਂ ਇੱਥੇ ਪਹੁੰਚ ਜਾਂਦਾ, ਜੇ ਮੈਂ ਨਾ ਕਿਰਤ ਬਿਰਤ ਕਰਦਾ ਤੇ ਕਿਵੇਂ ਆਹ ਕੰਮ ਹੋ ਜਾਂਦਾ। ਸਭ ਕੁਝ ਇਹ ਜ਼ਰੂਰੀ ਹੈ, ਇਹ ਇੱਕ ਪੱਖ ਹੈ, ਪਰ ਗਿਆਨੀ ਵਾਸਤੇ ਇਹਦੀਆਂ ਬਹੁਤ ਸਾਰੀਆਂ ਦਲੀਲਾਂ ਵੀ ਹੋਣਗੀਆਂ ਤੇ ਬਹੁਤ ਸਾਰਾ ਕੁਝ ਦੇਣ ਵਾਸਤੇ ਪ੍ਰਮਾਣਿਤ ਵੀ ਹੋਵੇਗਾ। ਜਿਹੜਾ ਪ੍ਰੇਮੀ ਹੈ ਉਹ ਕਹਿੰਦਾ ਵਾਹਿਗੁਰੂ ਇਹ ਤੇਰੀ ਬਣਾਈ ਹੋਈ ਰਚਨਾ ਹੈ, ਤੇਰੇ ਹੀ ਭੰਡਾਰੇ ਨੇ, ਤੇਰਾ ਹੀ ਇਹ ਸਭ ਕੁਝ ਅੰਨ ਪਦਾਰਥ ਭੋਜਨ ਪ੍ਰਸ਼ਾਦ ਹੈ, ਇਹ ਤੇਰੇ ਪ੍ਰਸ਼ਾਦ ਦੇ ਵਿੱਚੋਂ ਆ ਥੋੜਾ ਜਿੰਨਾ ਪ੍ਰਸ਼ਾਦ ਤੂੰ ਮੈਨੂੰ ਬਖਸ਼ਿਸ਼ ਕਰ ਰਿਹਾ ਹੈ। ਇਸੇ ਕਰਕੇ ਅਸੀਂ ਰੋਜ਼ ਸਲੋਕ ਪੜ੍ਹਦੇ ਹਾਂ, ਪ੍ਰਸ਼ਾਦਾ ਛਕਣ ਤੋਂ ਕੁਝ ਵੀ ਜਲ ਪਾਣੀ ਗ੍ਰਹਿਣ ਕਰਨ ਤੋਂ ਪਹਿਲਾਂ ਕਾਮ ਕ੍ਰੋਧ ਔਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇ। ਤੇਰਾ ਹੀ ਹੈ ਵਾਹਿਗੁਰੂ ਸਭ ਕੁਝ। ਪ੍ਰੇਮੀ ਜਾਣਦਾ ਹੈ ਕਿ ਇਹ ਸਭ ਕੁਝ ਮੈਨੂੰ ਮਿਲਣਾ ਹੀ ਸੀ, ਜੋ ਕੁਝ ਰੱਬ ਨੇ ਦਿੱਤਾ, ਕੋਈ ਮੇਰਾ ਚੰਗਾ ਔਗਣ, ਕੋਈ ਮੇਰਾ ਮਾੜਾ ਔਗਣ ਜਾਂ ਮੇਰਾ ਕੋਈ ਚੰਗਾ ਗੁਣ ਰੱਬ ਨੂੰ ਭਾ ਗਿਆ ਹੋਏਗਾ, ਜਿਹਦੇ ਕਰਕੇ ਉਹਨੇ ਮੈਨੂੰ ਇਹ ਨਿਆਮਤਾਂ ਬਖਸ਼ਿਸ਼ ਕੀਤੀਆਂ ਨੇ। ਤੇ ਹਾਂ, ਜੇ ਕੋਈ ਮੇਰੇ ਤੋਂ ਕੋਈ ਪਾਪ ਕਰਮ, ਕੋਈ ਇਹੋ ਜਿਹਾ ਕੋਈ ਕਰਮ ਹੋਇਆ ਹੋਏਗਾ ਜ਼ਿੰਦਗੀ ਦੇ ਵਿੱਚ, ਤੇ ਉਹਦੇ ਕਰਕੇ ਫਿਰ ਮੈਨੂੰ ਉਹਦਾ ਫਲ, ਇਹ ਦੁੱਖ ਵੀ ਮਿਲਿਆ ਹੋਇਆ। ਗਿਆਨ ਤੇ ਪ੍ਰੇਮ ਇਹ ਦੋ ਮਾਰਗ ਨੇ ਸੰਸਾਰ ਵਿੱਚ। ਗਿਆਨੀ ਸਦਾ ਤਰਕ ਦੇ ਆਧਾਰ ਤੇ ਸੋਚ ਕੇ ਫੈਸਲਾ ਕਰਦਾ ਹੈ, ਤੇ ਪ੍ਰੇਮੀ ਸਦਾ ਪ੍ਰੇਮ ਦੇ ਬੰਧਨਾਂ ਵਿੱਚ ਬੱਝ ਕੇ, ਪ੍ਰੇਮ ਵਸ ਹੋ ਕੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦੇ ਵਿੱਚ ਹੀ ਸਦਾ ਵਾਸਤੇ ਜੁੜਿਆ ਰਹਿੰਦਾ ਹੈ। ਉਹਦੇ ਵਾਸਤੇ ਜੋ ਕੁਝ ਵੀ ਬਣਿਆ ਇਹ ਰੱਬ ਦਾ ਰੂਪ ਹੈ, ਪ੍ਰੇਮੀ ਵਾਸਤੇ ਜੋ ਕੁਝ ਵੀ ਹੋ ਰਿਹਾ ਹੈ ਰੱਬ ਕਰ ਰਿਹਾ ਹੈ, ਤੇ ਜੋ ਕੁਝ ਵੀ ਮੈਨੂੰ ਦੁੱਖ ਮਿਲ ਰਹੇ ਨੇ ਇਹ ਮੇਰੇ ਕੀਤੇ ਹੋਏ ਕਰਮਾਂ ਦਾ ਫਲ ਹੈ, ਤੇ ਜੋ ਕੁਝ ਵੀ ਮੈਨੂੰ ਸੁੱਖ ਮਿਲ ਰਹੇ ਨੇ ਇਹ ਅਕਾਲ ਪੁਰਖ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਨੇ, ਇਹ ਉਸ ਵਾਹਿਗੁਰੂ ਦਾ ਤਰਸ ਹੈ ਮੇਰੇ ਤੇ, ਉਹਦੀ ਮਿਹਰਾਮਤ ਹੈ, ਉਹਦੀ ਕਿਰਪਾ ਹੈ। ਸੱਚੇ ਪਾਤਸ਼ਾਹ ਕਹਿੰਦੇ ਜਿਹ ਪ੍ਰਸਾਦ ਕਰਹਿ ਪੁੰਨ ਬਹੁ ਦਾਨ, ਜਿਸ ਰੱਬ ਦੀ ਕਿਰਪਾ ਨਾਲ ਉਹਨੇ ਤੈਨੂੰ ਭੰਡਾਰੇ ਦਿੱਤੇ, ਦਾਨ ਕਰਨ ਨੂੰ ਕਿਹਦਾ ਨਹੀਂ ਦਿਲ ਕਰਦਾ, ਪੁੰਨ ਕਰਨ ਨੂੰ ਕਿਹਦਾ ਨਹੀਂ ਦਿਲ ਕਰਦਾ। ਆਮ ਲੋਕ ਸੰਸਾਰ ਵਿੱਚ ਕਹਿੰਦੇ ਰੱਬਾ ਮੈਨੂੰ ਲੱਖ ਰੁਪਈਆ ਦਈ ਕਿਤੇ,
ਤੇ ਉਹਦੇ ਵਿੱਚੋਂ ਫਿਰ ਮੈਂ 1,000 10,000 5,000 ਤੈਨੂੰ ਵੀ ਦੇ ਦਿਆਂਗਾ, ਪਰ ਪਹਿਲਾਂ ਤੂੰ ਮੈਨੂੰ ਦੇ। ਜੇ ਹੋਏਗਾ ਕੋਲ ਤੇ ਫਿਰ ਹੀ ਦਿੱਤਾ ਜਾਏਗਾ ਨਾ। ਜੇ ਆਪਣੇ ਕੋਲ ਹੀ ਕੁਝ ਨਹੀਂ, ਆਪਣੇ ਖਜ਼ਾਨੇ ਦੇ ਵਿੱਚ ਹੀ ਕੁਝ ਨਹੀਂ, ਆਪਣਾ ਖਜ਼ਾਨਾ ਹੀ ਖਾਲੀ ਹੋਇਆ ਹੋਵੇ, ਫਿਰ ਉਹਦੇ ਵਿੱਚੋਂ ਪੁੰਨ ਦਾਨ ਵੀ ਕਿਵੇਂ ਕੀਤਾ ਜਾ ਸਕਦਾ ਹੈ? ਤੇ ਜੇ ਕੋਈ ਭਰੇ ਹੋਏ ਖਜ਼ਾਨੇ ਦੇ ਵਿੱਚੋਂ ਪੁੰਨ ਦਾਨ ਕਰੇ ਤੇ ਫਿਰ ਉਹਦਾ ਹੰਕਾਰ ਵੀ ਕੀ ਹੋਣਾ ਚਾਹੀਦਾ? ਇਸੇ ਕਰਕੇ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਬਾਣੀ ਜਦੋਂ ਪੜ੍ਹਦੇ ਸੁਣਦੇ ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕਰਦੇ ਨੇ, ਕਰਮ ਧਰਮ ਪਾਖੰਡ ਜੋ ਦਿਸਹਿ ਤਿੰਨ ਜਮ ਜਾਗਾਤੀ ਲੁਟੈ ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਇਹ ਜੋ ਵੀ ਕੁਝ ਕਰਮ ਧਰਮ ਤੈਨੂੰ ਲੱਗਦੇ ਨੇ ਨਾ, ਪਾਖੰਡ ਕਰਦਾ ਹੈ ਤੂੰ ਸੰਸਾਰ ਵਿੱਚ, ਪੁੰਨ ਦਾਨ ਕਰਨ ਦਾ ਗੁਮਾਨ ਕਰਦਾ, ਆਪਣੇ ਵੱਡੇ ਵੱਡੇ ਇਸ਼ਤਿਹਾਰ ਲਾ ਕੇ ਵੀ ਮੈਂ ਬਹੁਤ ਦਾਨ ਪੁੰਨ ਕਰਦਾ, ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਜਮਾਂ ਦੇ ਜਾਗਾਤੀਆਂ ਨੇ ਲੁੱਟ ਲੈਣਾ ਹੈ। ਜਾਗਾਤ ਕਹਿੰਦੇ ਨੇ ਟੈਕਸ ਨੂੰ, ਇਹ ਤਾਂ ਤੈਨੂੰ ਟੈਕਸ ਦੇ ਰੂਪ ਵਿੱਚ ਤੇਰੇ ਤੋਂ ਸਾਰਾ ਕੁਝ ਲੁੱਟਿਆ ਜਾਏਗਾ। ਨਿਰਵਾਣ ਤੇ ਨਿਸ਼ਕਾਮ ਹੋ ਕੇ ਰੱਬ ਦਾ ਕੀਰਤਨ ਕਰਿਆ ਕਰ, ਉਹਦੀ ਸਿਫਤ ਸਲਾਹ ਦੇ ਵਿੱਚ ਜੁੜਿਆ ਕਰ, ਜਿਹੜੇ ਇੱਕ ਨਿਮਖ ਪਲ ਦੇ ਵਿੱਚ ਹੀ ਤੂੰ ਛੁੱਟ ਜਾਏਗਾ। ਸਤ ਸੰਗਤ ਦਾ ਕਿੰਨਾ ਵੱਡਾ ਭਾਰੀ ਮਹਾਤਮ ਭਾਈ ਗੁਰਦਾਸ ਜੀ ਨੇ ਲਿਖਿਆ, ਕਹਿੰਦੇ ਇੱਕ ਨਿਮਖ ਪਲ, ਇੱਕ ਨਿਮਖ ਪਲ, ਨਿਮਖ ਪਲ ਤੋਂ ਵੀ ਛੋਟਾ ਹੁੰਦਾ, ਇੱਕ ਸੈਕਿੰਡ ਤੋਂ ਵੀ, ਮਾਈਕਰੋ ਸੈਕਿੰਡ। ਇੰਨੀ ਕੀਤੀ ਹੋਈ ਸੰਗਤ ਵੀ ਤੈਨੂੰ ਅਕਾਲ ਪੁਰਖ ਵਾਹਿਗੁਰੂ ਦੇ ਦੇਸ਼ ਲੈ ਜਾਏਗੀ। ਸਾਰੀ ਜ਼ਿੰਦਗੀ ਪਾਪ ਕਮਾਉਣ ਵਾਲੀ ਗਣਕਾਂ ਨੂੰ ਕੁਝ ਪਾਲੀ ਸੰਗਤ ਮਿਲੀ ਸੀ ਰੱਬ ਦੇ ਪਿਆਰਿਆਂ ਦੀ, ਇੱਕ ਤੋਤਾ ਹੀ ਮਿਲਿਆ ਸੀ ਨਾ ਉਹਨੂੰ, ਰਾਮ ਰਾਮ ਜ ਪਾਉਂਦੀ ਹੋਈ ਮੁਕਤ ਪਦਾਰਥ ਨੂੰ ਪ੍ਰਾਪਤ ਕਰ ਗਈ। ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹਿ ਨਿਸਤਾਰਾ। ਅਜਾਮਲ ਵਰਗੇ ਪਾਪੀ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਸਾਰਾ ਸੰਸਾਰ ਹੀ ਜਾਣਦਾ ਹੈ, ਇੱਕ ਨਿਮਖ ਵਿੱਚ ਹੀ ਉਹਦਾ ਉਧਾਰ ਹੋ ਗਿਆ, ਉਹਦਾ ਨਿਸਤਾਰਾ ਹੋ ਗਿਆ। ਹੁਣ ਸਤਿਗੁਰੂ ਫੁਰਮਾਨ ਕਰਦੇ, ਮਨ ਆਠ ਪਹਿਰ ਕਰ ਤਿਸਕਾ ਧਿਆਨ। ਅੱਠੇ ਪਹਿਰ ਉਹਦਾ ਧਿਆਨ ਕਰਿਆ ਕਰ, ਉਹਨੂੰ ਧਿਆਨ ਦੇ ਵਿੱਚ ਰੱਖਿਆ ਕਰ। ਕਿਸ ਨੂੰ? ਜਿਹਦੀ ਕਿਰਪਾ ਦੇ ਨਾਲ ਇਹ ਪੁੰਨ ਦਾਨ ਕਰਦਾ ਹੈ, ਜਿਹਨੇ ਤੈਨੂੰ ਇੰਨਾ ਕਾਬਲ ਬਣਾਇਆ, ਇੰਨੇ ਜੋਗਾ ਤੈਨੂੰ ਕੀਤਾ, ਤੇਰੀ ਜੇਬ ਵਿੱਚ ਚਾਰ ਦਮੜੀਆਂ ਪਾਈਆਂ ਨੇ ਤੇ ਉਹਨਾਂ ਵਿੱਚੋਂ ਫਿਰ ਇੱਕ ਦੋ ਕੱਢ ਕੇ ਤੂੰ ਪੁੰਨ ਦਾਨ ਵੀ ਕਰ ਦਿੰਦਾ। ਅੱਠੇ ਪੈਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਚੇਤੇ ਵਿੱਚ ਰੱਖਿਆ ਕਰ, ਉਹਦੇ ਧਿਆਨ ਵਿੱਚ ਉਹਦੀ ਸਿਫਤ ਸਲਾਹ ਦੇ ਵਿੱਚ ਜੁੜਿਆ ਰਿਹਾ ਕਰ। ਫਿਰ ਫੁਰਮਾਨ ਕਰਦੇ, ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ। ਤੈਨੂੰ ਬੜਾ ਦਾਨਸ਼ਮੰਦ ਆਖਦੇ ਨੇ ਲੋਕ, ਬੜਾ ਅਕਲਮੰਦ, ਬੁੱਧੀ ਵਾਲਾ, ਬੜਾ ਸਿਆਣਾ। ਜਿਸ ਵਾਹਿਗੁਰੂ ਨੇ ਤੈਨੂੰ ਇਹ ਬੁੱਧੀ ਦਿੱਤੀ ਹੋਈ ਹੈ, ਜਿਹਦੇ ਕਰਕੇ ਤੂੰ ਉੱਚੇ ਉੱਚੇ ਆਚਾਰ ਵਾਲਾ, ਉੱਚੇ ਸ੍ਰੇਸ਼ਟ ਆਚਰਣ ਵਾਲਾ ਸੰਸਾਰ ਦੇ ਵਿੱਚ ਸਿੱਧ ਹੋਇਆ ਹੈ, ਤਿਸ ਪ੍ਰਭ ਕਉ ਸਾਸ ਸਾਸ ਚਤਾਰੀ। ਇੱਕ ਇੱਕ ਸਵਾਸ ਨਾਲ ਉਸ ਰੱਬ ਦਾ ਸ਼ੁਕਰ ਕਰਿਆ ਕਰ, ਇੱਕ ਇੱਕ ਸਵਾਸ ਦੇ ਨਾਲ, ਇੱਕ ਇੱਕ ਸਾਹ ਦੇ ਨਾਲ ਉਸ ਰੱਬ ਨੂੰ ਚੇਤੇ ਕਰਿਆ ਕਰ, ਕਿਉਂਕਿ ਰੱਬ ਦੇ ਗੁਣ ਹੀ ਤੇਰੇ ਵਿੱਚ ਆਏ ਹੋਏ ਨੇ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹੋਂ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨਾ ਜਾਣੈ, ਉਹ ਤਾਂ ਕੌੜਾ ਬੋਲਣਾ ਜਾਣਦਾ ਹੀ ਨਹੀਂ, ਉਹਦਾ ਬਿਰਧ ਹੀ ਨਹੀਂ ਕੌੜਾ ਬੋਲਣਾ। ਤੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ, ਕਦੇ ਉਹਨਾਂ ਦੇ ਮੁੱਖ ਤੋਂ ਬੋਲ, ਉਹਨਾਂ ਦੇ ਬਚਨ ਸੁਣ ਕੇ ਵਿਖੀਏ, ਬੜੇ ਪਿਆਰੇ ਪਿਆਰੇ ਤੇ ਮਿੱਠੇ ਮਿੱਠੇ ਬੋਲ ਬੋਲਦੇ ਆ। ਮਿੱਠ ਤਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ, ਬੜੇ ਮਿੱਠੇ ਮਿੱਠੇ ਬੋਲ ਬੋਲਦੇ ਆ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਦਾ ਆਪਣਾ ਸੁਭਾਅ, ਪਰਮੇਸ਼ਰ ਦਾ ਗੁਰੂ ਸਾਹਿਬ ਜੀ ਦਾ ਆਪਣਾ ਸੁਭਾਅ ਮਿੱਠ ਬੋਲੜਾ ਹੈ, ਆਪਣਾ ਸੁਭਾਅ ਨਿਮਰਤਾ ਵਾਲਾ ਹੈ, ਆਪਣਾ ਸੁਭਾਅ ਪਿਆਰ ਵਾਲਾ ਹੈ, ਆਪਣਾ ਸੁਭਾਅ ਖਿਮਾ ਕਰਨ ਵਾਲਾ ਹੈ, ਆਪਣਾ ਸੁਭਾਅ ਗਰੀਬੀ ਧਾਰਨ ਕਰਨ ਵਾਲਾ ਹੈ। ਇਸੇ ਕਰਕੇ ਜਿਹੜੇ ਰੱਬ ਦੇ ਪਿਆਰੇ ਜਗਿਆਸੂ ਹੁੰਦੇ ਨੇ ਨਾ, ਸਾਧੂਆਂ ਨੂੰ, ਮਹਾਂਪੁਰਖਾਂ ਨੂੰ ਕਦੇ ਜਾ ਕੇ ਵੇਖੋ, ਮਿੱਠੇ ਮਿੱਠੇ ਬੋਲ ਬੋਲਦੇ, ਨਿਮਰਤਾ ਦੇ ਨਾਲ ਲਿਵਲੇਜ਼ ਹੋਏ ਹੁੰਦੇ, ਨਿਮਰਤਾ ਦੇ ਨਾਲ ਭਰ ਕੇ ਸਦਾ ਹੀ ਆਪਣਿਆਂ ਦੁਸ਼ਮਣਾਂ ਨੂੰ ਵੀ ਖਿਮਾ ਬਖਸ਼ਦੇ ਰਹਿੰਦੇ ਆ। ਸਭ ਤੋਂ ਵੱਡਾ ਗੁਣ ਧਾਰਨ ਖਿਮਾ ਉਹਨਾਂ ਨੇ ਕੀਤਾ ਹੁੰਦਾ ਹਿਰਦੇ ਵਿੱਚ। ਕਿਉਂ? ਕਿਉਂਕਿ ਸੱਚੇ ਪਾਤਸ਼ਾਹ ਕਹਿੰਦੇ ਜਿਸ ਵਾਹਿਗੁਰੂ ਨੇ ਕਿਰਪਾ ਕਰਕੇ ਤੈਨੂੰ ਇਹ ਸ੍ਰੇਸ਼ਟ ਉੱਚਾ ਆਚਰਣ ਬਖਸ਼ਿਸ਼ ਕੀਤਾ ਹੈ, ਜਿਹਦੇ ਕਰਕੇ ਦੁਨੀਆਂ ਦੇ ਵਿੱਚ ਤੂੰ ਬੜਾ ਦਾਨਸ਼ਮੰਦ ਤੇ ਅਕਲਮੰਦ ਸਿੱਧ ਹੋਇਆ ਹੈ, ਇੱਕ ਇੱਕ ਸਵਾਸ ਨਾਲ, ਇੱਕ ਇੱਕ ਸਾਹ ਨਾਲ ਉਸ ਵਾਹਿਗੁਰੂ ਨੂੰ ਚੇਤੇ ਕਰਿਆ ਕਰ। ਫਿਰ ਕਹਿੰਦੇ ਆ, ਜਿਹ ਪ੍ਰਸਾਦ ਤੇਰਾ ਸੁੰਦਰ ਰੂਪ। ਕਿੰਨਾ ਸੋਹਣਾ ਹੈ ਤੂੰ, ਕਿੰਨੇ ਸੋਹਣੇ ਵਾਹਿਗੁਰੂ ਨੇ ਤੈਨੂੰ ਨੈਣ ਨਕਸ਼ ਬਖਸ਼ਿਸ਼ ਕੀਤੇ ਆ, ਕਿੰਨੇ ਸੋਹਣੇ ਤੈਨੂੰ ਹੱਥ ਪੈਰ ਰੱਬ ਨੇ ਬਖਸ਼ਿਸ਼ ਕੀਤੇ ਆ, ਕਿੰਨਾ ਸੁਹੱਪਣ ਤੈਨੂੰ ਰੱਬ ਨੇ ਬਖਸ਼ਿਸ਼ ਕੀਤਾ ਹੈ। ਜਿਹ ਪ੍ਰਸਾਦ ਤੇਰਾ ਸੁੰਦਰ ਰੂਪ। ਹੁਣ ਜਦੋਂ ਅਗਲੀ ਪੰਕਤੀ ਸਰਵਣ ਕਰਾਂਗੇ ਨਾ, ਕਮਾਲ ਦੇ ਬਚਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਉਸ ਪੰਕਤੀ ਵਿੱਚ ਕੀਤੇ ਆ। ਮਹਾਰਾਜ ਕਹਿੰਦੇ ਜਿਹਦੀ ਕਿਰਪਾ ਦੇ ਨਾਲ
ਇਹ ਇੰਨਾ ਸੋਹਣਾ ਤੈਨੂੰ ਸਰੀਰ ਪ੍ਰਾਪਤ ਹੋਇਆ ਹੈ। ਕਿੰਨਾ ਸੋਹਣਾ ਹੈ ਜੀ ਸਰੀਰ, ਬਾਹਰੋਂ ਜਦੋਂ ਇਸ ਸਰੀਰ ਨੂੰ ਵੇਖਦੇ ਹਾਂ ਕੋਈ ਮਿੱਝ ਨਹੀਂ, ਕੋਈ ਖੂਨ ਨਹੀਂ, ਕੋਈ ਗੰਦਗੀ ਨਹੀਂ ਦਿਸਦੀ, ਇੰਨਾ ਸੋਹਣਾ ਸਰੀਰ ਭਾਸਦਾ ਹੈ। ਪਰ ਜਦੋਂ ਹੀ ਇਹ ਸਰੀਰ ਨੂੰ ਵਿੱਚੋਂ ਕਿਤੇ ਖੋਲ ਕੇ ਪਾੜ ਚੀੜ ਕਰਕੇ ਵੇਖਿਆ ਜਾਂਦਾ ਹੈ, ਫਿਰ ਅੱਖਾਂ ਵੇਖ ਨਹੀਂ ਸਕਦੀਆਂ ਡੁੱਲਦੇ ਹੋਏ ਖੂਨ ਨੂੰ। ਇਸੇ ਕਰਕੇ ਰੱਬ ਦੇ ਪਿਆਰੇ ਕਹਿੰਦੇ ਆ, ਵਾਰੀ ਬਲਿਹਾਰੀ ਜਾਵਾਂ ਨਿੱਤ ਉਹਦੀ ਸ਼ਾਨ ਉੱਤੋਂ ਉਸੇ ਦੀਆਂ ਕੁਦਰਤਾਂ ਬਣਾਇਆ ਤੁਸ਼ ਬੰਦਾ ਏ, ਅੱਡੋ ਅੱਡ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ ਕੀਤੀ ਏ ਸਫਾਈ ਸੋਹਣੀ ਫੇਰ ਫੇਰ ਰੰਦਾ ਏ, ਉੱਤੋਂ ਸੋਹਣੇ ਪੋਚੇ ਨਾਲ ਪੋਚਿਆ ਮੁਨਾਰਾ ਸੋਹਣਾ, ਵਿੱਚ ਮਲ ਮਾਲ ਇਹਦੇ ਭਰ ਦਿੱਤਾ ਮੰਦਾ ਏ, ਬੰਦਾ ਉਹਦਾ ਹੋ ਕੇ ਕਰੇ ਬੰਦਗੀ ਤਾਂ ਬੰਦਾ ਚੰਗਾ, ਬੰਦਗੀ ਬਗੈਰ ਬੰਦਾ ਗੰਦੇ ਤੋਂ ਵੀ ਗੰਦਾ ਏ। ਸੱਚੇ ਪਾਤਸ਼ਾਹ ਫਰਮਾਨ ਕਰਦੇ, ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਜਿਹਦੀ ਕਿਰਪਾ ਦੇ ਨਾਲ ਤੈਨੂੰ ਇੰਨਾ ਸੋਹਣਾ ਸਵਰੂਪ ਸੋਹਣਾ ਰੂਪ ਪ੍ਰਾਪਤ ਹੋਇਆ ਹੈ। ਹੁਣ ਅਗਲੀ ਪੰਕਤੀ ਵਿੱਚ ਕਮਾਲ ਕਰ ਦਿੱਤੀ, ਸੋ ਪ੍ਰਭ ਸਿਮਰੋ ਸਦਾ ਅਨੂਪ, ਤੇਰੇ ਤਾਂ ਸੁੰਦਰ ਰੂਪ ਨੂੰ ਫਿਰ ਵੀ ਕੋਈ ਕਹਿ ਸਕਦਾ ਹੈ? ਅਨੂਪ ਹੁੰਦਾ ਜਿਹੜਾ ਉਪਮਾ ਤੋਂ ਰਹਿਤ ਹੋਵੇ, ਜਿਹਦੀ ਉਪਮਾ ਹੀ ਨਾ ਕੀਤੀ ਜਾ ਸਕਦੀ ਹੋਵੇ। ਸੱਚੇ ਪਾਤਸ਼ਾਹ ਕਹਿੰਦੇ, ਸੋ ਪ੍ਰਭ ਸਿਮਰੋ ਸਦਾ ਅਨੂਪ, ਤੇਰੀ ਤਾਂ ਸਿਫਤ ਸਲਾਹ ਫਿਰ ਵੀ ਹੋ ਸਕਦੀ ਹੈ, ਪਰ ਜਿਹਨੇ ਤੈਨੂੰ ਸੋਹਣਾ ਬਣਾਇਆ ਹੈ ਉਸ ਰੱਬ ਦੇ ਸੁਹੱਪਣ ਦੀ ਕਦੇ ਸਿਫਤ ਸਲਾਹ ਨਹੀਂ ਹੋ ਸਕਦੀ। ਉਹ ਤਾਂ ਅਨੂਪ ਹੈ, ਉਹ ਵਾਹਿਗੁਰੂ ਤੇ ਉਪਮਾ ਤੋਂ ਰਹਿਤ ਹੈ। ਮਹਾਰਾਜ ਦੇ ਦਰਸ਼ਨ ਕਰੀਏ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੰਨਾ ਪਿਆਰ ਗੁਰਸਿੱਖਾਂ ਦੇ ਅੰਦਰ ਆਉਂਦਾ ਹੈ, ਐਸਾ ਪਿਆਰ ਮਹਾਰਾਜ ਜੀ ਨੂੰ ਜਦੋਂ ਦਰਸ਼ਨ ਕਰਦੇ ਅੱਖਾਂ ਦੇ ਵਿੱਚੋਂ ਵੈਰਾਗ ਪ੍ਰੇਮ ਦਾ ਜਲ ਵਹਿ ਤੁਰਦਾ ਹੈ। ਜਦੋਂ ਮਹਾਰਾਜ ਜੀ ਦੇ ਪਿਆਰੇ ਪਿਆਰੇ ਕਿਤੇ ਬੋਲ ਕੰਨਾਂ ਵਿੱਚ ਸੁਣਨ ਨੂੰ ਮਿਲ ਜਾਣ, ਅੱਖਾਂ ਵਿੱਚੋਂ ਫਿਰ ਤ੍ਰਿਪ ਤ੍ਰਿਪ ਕਰਕੇ ਹੰਝੂ ਵਗਦੇ ਆ। ਇਹ ਪ੍ਰੇਮੀਆਂ ਦੀਆਂ ਗੱਲਾਂ ਨੇ, ਆਮ ਦੁਨੀਆਂ ਵਾਸਤੇ ਇਹ ਪਾਖੰਡ ਹੋਏਗਾ, ਆਮ ਸੰਸਾਰ ਵਾਸਤੇ ਇਹ ਕੋਈ ਢੌਂਗ ਹੋਏਗਾ, ਆਮ ਸੰਸਾਰ ਵਾਸਤੇ ਇਹ ਕੋਈ ਹੋਰ ਮਾੜੀ ਗੱਲ ਹੋਏਗੀ, ਪਰ ਪ੍ਰੇਮੀਆਂ ਵਾਸਤੇ ਤਾਂ ਇਹ ਹੈ ਕਿ ਅਕਾਲ ਪੁਰਖ ਵਾਹਿਗੁਰੂ ਰਾਗੀ ਭਾਈ ਹੀਰਾ ਸਿੰਘ ਜੀ ਵਰਗੇ ਸਾਰੀ ਰਾਤ ਬਹਿ ਕੇ ਕੋਠਾ ਸਾਹਿਬ ਅਕਾਲ ਤਖ਼ਤ ਸਾਹਿਬ ਤੇ ਰੋਂਦੇ ਰਹਿੰਦੇ। ਕਿਸੇ ਨੇ ਆ ਕੇ ਪੁੱਛਣਾ ਰਾਗੀ ਭਾਈ ਹੀਰਾ ਸਿੰਘ ਜੀ ਨੂੰ, ਤੁਸੀਂ ਐਡੇ ਵੱਡੇ ਮਹਾਨ ਰਾਗੀ ਹੋ, 50 ਸਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਿਸ਼ਕਾਮ ਕੀਰਤਨ ਕਰਦਿਆਂ ਹੋ ਗਏ ਆ, ਹੁਣ ਅੱਖਾਂ ਦੇ ਵਿੱਚੋਂ ਪਾਣੀ ਵਗਦਾ ਰੋਂਦੇ ਕਿਉਂ? ਤੇ ਰਾਗੀ ਭਾਈ ਹੀਰਾ ਸਿੰਘ ਜੀ ਦਾ ਕਦੇ ਜੀਵਨ ਪੜ੍ਹ ਕੇ ਵੇਖੀਏ, ਅੱਗੇ ਉਹਨਾਂ ਨੇ ਜਵਾਬ ਦੇਣਾ। ਹੁਣ ਰਾਤ ਪੈ ਗਈ ਆ, ਹਜ਼ੂਰ ਦੇ ਦਰਸ਼ਨ ਨਹੀਂ ਹੁੰਦੇ, ਕਿਤੇ ਅੰਮ੍ਰਿਤ ਵੇਲੇ ਤੋਂ ਪਹਿਲਾਂ ਪਹਿਲਾਂ ਮੈਂ ਅਕਾਲ ਚਲਾਣਾ ਨਾ ਕਰ ਜਾਵਾਂ। ਇਹ ਨਾ ਹੋਵੇ ਕਿ ਸਰੀਰ ਜਦੋਂ ਤੱਕ ਸਵੇਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਇਹ ਨਾ ਹੋਵੇ ਕਿ ਮੈਂ ਮਹਾਰਾਜ ਦੇ ਦਰਸ਼ਨਾਂ ਤੋਂ ਵਾਂਝਾ ਹੀ ਚਲਿਆ ਜਾਵਾਂ। ਸਾਰੀ ਜ਼ਿੰਦਗੀ ਅਰਦਾਸ ਕਰਨੀ, ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਤੇ ਇੰਨੀ ਕੁ ਕਿਰਪਾ ਕਰਨੀ, ਦਰਸ਼ਨੀ ਡਿਉੜੀ ਤੇ ਅਕਾਲ ਤਖ਼ਤ ਸਾਹਿਬ ਦੇ ਵਿਚਾਲੇ ਇੱਥੇ ਮੇਰੇ ਸਰੀਰ ਵਿੱਚੋਂ ਸਵਾਸ ਨਿਕਲ ਜਾਣ। ਐਸੇ ਰੱਬ ਦੇ ਪਿਆਰੇ ਗੁਰਮੁਖਾਂ ਦੀ ਵਡਿਆਈ, ਉਹਨਾਂ ਦੀ ਉਪਮਾ ਕਹਿਣ ਤੇ ਕਥਨ ਤੋਂ ਬਾਹਰ ਹੈ। ਮਹਾਰਾਜ ਕਹਿੰਦੇ ਉਹਨੂੰ ਸਦਾ ਸਿਮਰਿਆ ਕਰ। ਜਿਹੜਾ ਵਾਹਿਗੁਰੂ ਉਪਮਾ ਤੋਂ ਰਹਿਤ ਹੈ ਉਹਦੀ ਉਪਮਾ ਕੀਤੀ ਨਹੀਂ ਜਾ ਸਕਦੀ। ਅੱਗੇ ਸਾਨੂੰ ਫਰਮਾਨ ਕਰਦੇ ਸਤਿਗੁਰੂ, ਜਿਹ ਪ੍ਰਸਾਦ ਤੇਰੀ ਨੀਕੀ ਜਾਤ, ਜਿਹਦੀ ਕਿਰਪਾ ਦੇ ਨਾਲ ਤੇਰੀ ਸਭ ਤੋਂ ਉੱਤਮ ਜਾਤੀ ਹੈ। ਉੱਤਮ ਜਾਤੀ ਕਿਹੜੀ ਹੈ? ਆ ਮਨੁੱਖਾ ਤਨ ਜਿਹੜਾ ਮਿਲਿਆ ਹੈ, ਹੋਰ ਕੋਈ ਖੱਤਰੀ ਬ੍ਰਾਹਮਣ ਸੂਦ ਵੈਸ ਇਹ ਉੱਤਮ ਜਾਤੀਆਂ ਨਹੀਂ ਜਾਂ ਨੀਵੀਆਂ ਜਾਤੀਆਂ ਨਹੀਂ। ਸਭ ਤੋਂ ਉੱਤਮ ਜਾਤੀ ਕਿਹੜੀ ਹੈ? ਜਿਹੜਾ ਤੈਨੂੰ ਮਨੁੱਖਾ ਤਨ ਪ੍ਰਾਪਤ ਹੋਇਆ। ਇਹ ਜਾਤੀਆਂ ਹੀ ਨੇ ਨਾ, ਪਸ਼ੂਆਂ ਦੀਆਂ, ਪੰਛੀਆਂ ਦੀਆਂ, ਇਹ ਸਾਰੀਆਂ 184 ਜੋਨੋ ਪਾਈ ਮਾਨਸ ਕੋ ਪ੍ਰਭ ਦੀ ਵਡਿਆਈ। ਮਾਨਖ ਤਨ ਨੂੰ ਰੱਬ ਨੇ ਵਡਿਆਈ ਦਿੱਤੀ ਹੈ। ਸੱਚੇ ਪਾਤਸ਼ਾਹ ਫਰਮਾਨ ਕਰਦੇ, ਜਿਹ ਪ੍ਰਸਾਦ ਤੇਰੀ ਨੀਕੀ ਜਾਤ, ਜਿਸ ਰੱਬ ਦੀ ਕਿਰਪਾ ਦੇ ਨਾਲ ਤੈਨੂੰ ਇਹ ਸਭ ਤੋਂ ਉੱਤਮ ਜਾਤੀ ਮਨੁੱਖਾ ਤਨ ਪ੍ਰਾਪਤ ਹੋਇਆ ਹੈ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਉਸ ਵਾਹਿਗੁਰੂ ਦੀ ਅਰਾਧਨਾ ਦਿਨ ਤੇ ਰਾਤ ਕਰਿਆ ਕਰ। ਦਿਨ ਰਾਤੀ ਅਰਾਧ ਪਿਆਰੋ ਨਿਮਖ ਨਾ ਕੀਜੈ ਢੀਲਾ। ਦਿਨ ਤੇ ਰਾਤ ਉਸ ਵਾਹਿਗੁਰੂ ਦੇ ਸਾਸ ਸਾਸ ਸਿਮਰਹ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਕਿਤੇ ਨੀ ਵਾਹਿਗੁਰੂ ਨੇ ਕਿਹਾ ਸਵੇਰੇ ਸਵੇਰੇ ਰੱਬ ਨੂੰ ਯਾਦ ਕਰਿਆ ਕਰ, ਦੋ ਪਲ ਦੁਪਹਿਰੇ ਯਾਦ ਕਰ ਲਿਆ ਕਰ, ਸ਼ਾਮ ਨੂੰ ਕਰ ਲਿਆ ਕਰ। ਸੱਚੇ ਪਾਤਸ਼ਾਹ ਦੀ ਗੁਰਬਾਣੀ ਤੇ ਸਾਨੂੰ ਇਹੀ ਤਾਕੀਦ ਕਰਦੀ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਹੀ ਸਿੱਖਿਆ ਬਖਸ਼ਿਸ਼ ਕਰਦੇ ਆ, ਇੱਕ ਪਲ ਵੀ ਇੱਕ ਸਵਾਸ ਵੀ ਤੇਰਾ ਕਿਤੇ ਬਿਰਥਾ ਨਾ ਚਲਿਆ ਜਾਏ। ਰੱਬ ਦੇ ਨਾਮ ਤੋਂ, ਰੱਬ ਦੀ ਯਾਦ ਤੋਂ ਉਹਦਾ ਸਿਮਰਨ ਇੰਨਾ ਕਰਦਾ ਰਹੀ, ਇੰਨੀ ਬਾਣੀ ਪੜ੍ਹਦਾ ਰਹੀ, ਜਦੋਂ ਅੰਤ ਕਾਲ ਵੇਲੇ ਤੇਰੇ ਸਰੀਰ ਦੇ ਵਿੱਚੋਂ ਇਹ ਸਵਾਸ ਰੁਖਸਤ ਹੋਣ ਲੱਗਣ ਨਾ, ਜਦੋਂ ਆਤਮਾ ਤੇਰੇ ਸਰੀਰ ਨੂੰ ਛੱਡ ਕੇ ਜਾਣ ਲੱਗੇ, ਉਸ ਵੇਲੇ ਵੀ ਤੇਰੇ ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਨਿਕਲਦਾ ਹੋਵੇ। ਅੰਤ ਵੇਲੇ ਰੱਬ ਦੀ ਯਾਦ ਤਾਂ ਆਉਂਦੀ ਹੈ ਗੁਰਮੁਖੋ,
जे पहला जिंदगी दे विच रब नूं याद कीता होएगा, जेड़ियां चीजां जेड़ियां धन पदार्थां दे पिछे जिउंदे जी भजे होवांगे मरन वेले भी फिर उही याद आउंदे ने। इसे करके गुरदेव कहिंदे आ अंत काल जो लक्ष्मी सिमरै ऐसी चिंता मह जे मरे प्रेत जोन बल बल उतरै। किते कहिंदे अंत काल जो मंदर सिमरै ऐसी चिंता मह जे मरे प्रेत जोन बल बल उतरै। किते कहिंदे अंत काल जो लड़के सिमरै ऐसी चिंता मह जे मरे सूकर जोन बल बल उतरै। जो कुछ सारे जीवन दे विच चितव्या होएगा, जो कुछ सारे जीवन दे विच सिमरिया होएगा, अंत काल वेले जदों शरीर विचों श्वास निकलने ने उदों भी उही याद बनी होएगी। मरन वेले बंदा कहिंदा फलाने नूं मिलन नूं दिल करदा, इहनूं मिला दिओ उहनूं मिला दिओ। रब दे प्यारे कहिंदे आ हुणे शरीर दे विचों श्वास निकलण लगे आ, गल्लां बातां बंद कर दिओ, हुण मैनूं अकाल पुरख वाहिगुरु नाल सुरत जोड़न दिओ, गुरबाणी सुना दिओ, नहीं भावें कोले मेरे कोई ना कोई रेडियो ही क्यों ना ला दिओ पर मेरे कन्नां दे विच रब दा नाम पैंदा हो। इह तां होएगा जे दिन ते रात पहला वाहिगुरु की सिफत सलाह दे विच जुड़े होवांगे। अगे फरमान करदे जिह प्रसाद तेरी पत्र है, कौन ढक सकदा है संसार विच किसी की पत जी। धन गुरु गोबिंद सिंह साहब महाराज सच्चे पातशाह ने तो इत्थे चढ़ के आया की पत ढक गई। जिहड़े चढ़ के सैद खां वर्गे आए सी भैण नसीरा ने अरदास कीती सी, महाराज ये तो चढ़ के आ गया तुहाडे ते, इनाम दा इनाम दी भुख दे विच, इनाम दी इहनूं भुख है, ये तो चढ़ के आ गया तुहाडे ते गरीब नवाज सच्चे पातशाह, इहनूं कृपा करके बख्श लिओ महाराज। ते कलगियां वाले प्रीतम धन गुरु गोबिंद सिंह साहिब सच्चे पातशाह जी ने चढ़ के आए सैद खां दे उपर बख्शिशां करके अपना सिख बना लिया। महाराज सच्चे पातशाह जी फरमान करदे आ जिहदी कृपा दे नाल तेरी पत रहिंदी है, जदों भी किते रुमाला साहिब महाराज नूं भेट करदे आ जां कोई वस्तुआं भेट करदे आ, अरदासिया सिंह अरदास करदा है सच्चे पातशाह आप जी नूं सोहणे सुंदर पोशाके भेट कीते गए ने, आप जी ने अंगीकार करने, सेवकां दे लोक परलोक दे परदे कजणे, बिरदबाणे दी लाज पैज पत रख लैणी। पत कौन रख सकदा है, अकाल पुरख वाहिगुरु। दुनिया विच ते इक दूजे दे पाज संसार उधेड़दा है, इह केवल ते केवल धन गुरु ग्रंथ साहिब सच्चे पातशाह जी दा दर है जिहड़ा पड़दे ढकदा है। ਉਹ ਖੇਡਦਾ ਨਹੀਂ ਪਰਦੇ ਢੱਕਦਾ ਇਹ ਦਰ। ਅਸੀਂ ਇੱਥੇ ਕੋਈ ਚੋਰ ਆ ਗਿਆ, ਕੋਈ ਠੱਗ ਆ ਗਿਆ, ਕੋਈ ਜਵਾਰੀ ਆ ਗਿਆ, ਆ ਕੇ ਬਹਿ ਗਿਆ ਸੰਗਤ ਵਿੱਚ, ਕੋਈ ਨਹੀਂ ਕਹਿੰਦਾ ਕਿ ਉਹ ਚੋਰ ਬੈਠਾ ਹੈ ਜੀ, ਉਹ ਠੱਗ ਬੈਠਾ ਹੈ ਜੀ। ਸਾਡੀ ਆਮ ਬਿਰਤੀ ਭਾਵੇਂ ਕਹਿੰਦੀ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਆ ਨਾ ਜੀ ਇਹ ਤੇ ਸਾਧ ਸੰਗਤ ਹੈ, ਇਹ ਚੋਰ ਨਹੀਂ, ਇਹ ਠੱਗ ਨਹੀਂ, ਇਹ ਕਾਤਲ ਨਹੀਂ ਕਿਸੇ ਦਾ, ਇਹ ਜਵਾਰੀ ਨਹੀਂ। ਸੰਸਾਰ ਵਿੱਚ ਜੋ ਕੁਝ ਮਰਜ਼ੀ ਹੋਵੇ ਪਰ ਹੁਣ ਆ ਕੇ ਮੇਰੀ ਸਰਨ ਵਿੱਚ ਬਹਿ ਗਿਆ, ਹੁਣ ਤੇ ਮੇਰਾ ਸਿੱਖੜਾ ਹੈ। ਸੱਚੇ ਪਾਤਸ਼ਾਹ ਕਹਿੰਦੇ ਜੀ ਦੀ ਕਿਰਪਾ ਦੇ ਨਾਲ ਤੇਰੀ ਪੱਤ ਰਹਿੰਦੀ ਹੈ, ਜਿਹ ਪ੍ਰਸਾਦ ਤੇਰੀ ਪੱਤ ਰਹੇ

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾ ਗੁਣ ਗੋ

ਸਰਸ ਅਹੀਰੀ ਲੈ ਭਾਰ ਜਾ, ਸੰਗਲਾਈ ਪੰਚ ਵਾਰ ਜਾ, ਸੁਰਮਾ ਨੰਦ ਭਾਸ ਕਰ ਆਏ, ਚੰਦਰ ਬਿੰਬ ਮੰਗਲਨ ਸੁਹਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ, ਸਹਿਜ ਸੇਤੀ ਮਨ ਵਜੀਆ ਵਧਾਈ ਆ।

ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ

ਤਿਤ ਘਰ ਸੁਭਾਗਿਆ, ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤਹ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਅਨਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਏ, ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ, ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਂ

ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਤੇ ਸਵਾਸਾਂ ਸੰਗ ਨਿਭਾਹੀ ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ।

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ। ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ, ਧੰਨ ਹੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ, ਧੰਨ ਹੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ, ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ, ਆਸਾ ਕੀ ਵਾਰ ਦੇ ਕੀਰਤਨ, ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਂਹ ਵਾਸਤੇ ਸਮਤ ਪ੍ਰਦਾਨ ਕਰਨੀ। ਇਸ ਸਮੇਂ ਆਪ ਜੀ ਕੇ ਚਰਨਾ ਕਮਲਾ ਪਾਸ ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੇ ਖੇਤ। ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਅਤੇ ਕਹਿਲਗਿਰੀ ਨਿਵਾਸੀ ਸਮੂਹ ਸੰਗਤਾਂ ਵੱਲੋਂ ਪਿਛਲੇ ਦਿਨੀ ਪ੍ਰਾਰੰਭ ਹੋਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੀ ਸੰਪੂਰਨਤਾ ਦੀ ਅਰਦਾਸ ਹੈ। ਕਿਰਪਾ ਕਰਨੀ ਸਮੂਹ ਸੰਗਤਾਂ ਪਾਸੋਂ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ ਕਰਦਿਆਂ ਸਰਵਣ ਕਰਦਿਆਂ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਬੰਦੀ ਸਿੰਘਾਂ ਦੀਆਂ ਰਿਹਾਈਆਂ ਬਖਸ਼ਿਸ਼ ਕਰਨੀਆਂ, ਖਾਲਸੇ ਪੰਥ ਦੀ ਆਪਸੀ ਭਾਈਚਾਰਕ ਸਾਂਝ ਇਕੱਤਰਤਾ ਬਖਸ਼ਿਸ਼ ਕਰਨੀ, ਪੰਥ ਦੀ ਚੜ੍ਹਦੀ ਕਲਾ ਕਰਨੀ, ਸੱਚੇ ਪਾਤਸ਼ਾਹ ਜੀਓ ਆਪ ਯੋਗ ਅਗਵਾਈ ਬਖਸ਼ਿਸ਼ ਕਰਦਿਆਂ ਹੋਇਆਂ ਦੇਸ਼ ਕੌਮ ਅਤੇ ਪੰਥ ਦੇ ਚੜ੍ਹਦੀ ਕਲਾ ਦੇ ਸਮੁੱਚੇ ਹੀ ਕਾਰਜ ਆਪ ਜੀਆਂ ਨੇ ਨਿਰਵਿਘਨਤਾ ਸਹਿਤ ਸਫਲੇ ਸੁਹੇਲੇ ਕਰਨੇ, ਖਾਲਸਾਈ ਰਾਜ ਭਾਗ ਦੀ ਪ੍ਰਾਪਤੀ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ। ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਪ੍ਰਵਾਨ ਕਰ ਲੈਣੀਆਂ ਆਪ ਜੀਆਂ ਦੇ ਦਰ ਕਰ ਦੇ ਪ੍ਰੀਤਵਾਨ ਭਾਈ ਮਨਜਿੰਦਰ ਸਿੰਘ ਜੀ, ਬੀਬੀ ਇੰਦਰਜੀਤ ਕੌਰ ਜੀ ਤੇ ਇਹਨਾਂ ਦੀ ਸਪੁੱਤਰੀ ਬੀਬੀ ਕੁਲਜੀਤ ਕੌਰ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਮਹਾਰਾਜ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਬੀਬੀ ਵਿਪਨਜੀਤ ਕੌਰ ਜੀ ਅਤੇ ਭਾਈ ਹਰਜੀਤ ਸਿੰਘ ਜੀ ਤਿਨਾਂ ਦੇ ਸਮੂਹ ਪਰਿਵਾਰ ਵੱਲੋਂ ਅਰਮਾਨ ਸਿੰਘ ਅਤੇ ਸੁਖਦੀਪ ਕੌਰ ਦੀ ਵਿਦਿਅਕ ਸਫਲਤਾ ਵਾਸਤੇ ਆਪ ਜੀ ਕੇ ਚਰਨਾ ਕਮਲਾ ਪਾਸ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਸੱਚੇ ਪਾਤਸ਼ਾਹ ਆਪ ਜੀਆਂ ਦੇ ਦਰ ਕਰ ਦੇ ਪ੍ਰੀਤਵਾਨ ਭਾਈ ਰਾਜਦੀਪ ਸਿੰਘ ਜੀ ਅਤੇ ਸਮੂਹ ਪਰਿਵਾਰ ਵੱਲੋਂ ਆਪ ਜੀ ਕੇ ਚਰਨਾ ਕਮਲਾ ਪਾਸ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨੀ ਸਮੂਹ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਣਾ, ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਣੀਆਂ, ਬੱਚਿਆਂ ਨੂੰ ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਣੀ, ਮਾੜੀ ਭੈੜੀ ਸੰਗਤ ਵਿਸ਼ੇ ਵਿਕਾਰਾਂ ਤੋਂ ਬਚਾ ਕੇ ਰੱਖਣਾ, ਮਨੋਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ, ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ

ਨਾਮ ਚੜ੍ਹਦੀ ਕਲਾ ਤੇਰੇ ਪਾਹੀ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਪੜ੍ਹ ਸੁਣ ਕੇ ਲਾਹ ਪ੍ਰਾਪਤ ਕਰ ਰਹੇ ਹੋ। ਅੱਜ ਸ਼ਹੀਦ ਭਾਈ ਦਿਲਾਵਰ ਸਿੰਘ ਜੀ, ਤਿੰਨਾਂ ਦਾ ਸ਼ਹੀਦੀ ਦਿਹਾੜਾ ਹੈ, ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਦੇ ਕਾਤਲ ਉਹਨਾਂ ਦਾ ਸੋਧਾ ਲਾਇਆ, ਆਪਣੇ ਆਪ ਦੇ ਨਾਲ ਬੰਬ ਬੰਨ ਕੇ ਤੇ ਉਸ ਸਮੇਂ ਦੀ ਸਰਕਾਰ ਦੇ ਮੁੱਖ ਮੰਤਰੀ ਨੂੰ ਉਡਾ ਦਿੱਤਾ, ਉਸ ਨੂੰ ਮਾਰ ਮੁਕਾਇਆ। ਸੋ ਅੱਜ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਅੱਜ ਸਾਰੇ ਦਿਨ ਦੇ ਦੀਵਾਨ ਭਾਈ ਦਿਲਾਵਰ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਹੀ ਸਮਰਪਿਤ ਹੋਣਗੇ। ਆਪਸ ਨੂੰ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਬੜੇ ਲੰਬੇ ਸਮੇਂ ਤੋਂ ਆਪ ਜੀ ਨੇ ਹਾਜ਼ਰੀਆਂ ਭਰੀਆਂ ਨੇ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ, ਉਹ ਆਪ ਜੀ ਨੂੰ ਇਲਾਹੀ ਗੁਰਬਾਣੀ ਦੀ ਕੀਰਤਨ ਰਾਹੀਂ ਸ਼ਿਰਸ਼ਾਰ ਕਰਨਗੇ। ਹੋਈਆਂ ਪੁੱਲਾਂ ਦਇਆ ਦ੍ਰਿਸ਼ਟੀ ਕਰਕੇ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸੂਰਾ ਸੋ ਪਹਿਚਾਨੀ ਹੈ ਜੋ ਲਹਿਰਿਆ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ ਦੇ ਮਹਾਂਵਾਕਾਂ ਅਨੁਸਾਰ ਅੱਜ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਜੀ। ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਅੱਜ ਸ੍ਰੀ ਸਹਿਜ ਪਾਤਸ਼ਾਹ ਸਾਹਿਬ ਜੀ ਦੇ ਭੋਗ ਪਾਏ ਗਏ ਹਨ। ਮਹਾਰਾਜ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸ਼ਹੀਦਾਂ ਦੇ ਪੂਰਨਿਆਂ ਦੇ ਚੱਲਣ ਦੀ ਸੋਝੀ ਅਤੇ ਸਮਤ ਬਖਸ਼ਿਸ਼ ਕਰਨ। ਆਓ ਹੁਣ ਅੱਜ ਦੇ ਜਿਹੜੇ ਦੀਵਾਨ ਹੈ ਸਾਰਾ ਦਿਨ ਦੇ ਦੀਵਾਨ ਸ਼ਹੀਦ ਭਾਈ ਦਿਲਾਵਰ ਸਿੰਘ ਜੀਆਂ ਦੀ ਸ਼ਹੀਦੀ ਨੂੰ ਸਮਰਪਿਤ ਹਨ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਧੰਨ ਜੀਓ ਤਿਹ ਕੋ ਜਗ ਮਹਿ, ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ, ਦੇਹ ਅਨਿਤ ਨਾਨਿਤ ਰਹਿ, ਜਸ ਨਾਭ ਚੜੈ ਭਵ ਸਾਗਰ ਤਾਰੈ। ਧੀਰਜ ਧਾਮ ਬਣਾਏ ਇਹੋ ਤਨ, ਬਹੁਤ ਸਿਉਂ ਦੀਪਕ ਜਿਉਂ ਉਜਿਆਰੈ। ਗਿਆਨੇ ਕੀ ਬਡਨੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੈ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਕਹਾਓ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੌ ਦਾਓ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੈ ਹੇਤ। ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛਾਡੈ ਖੇਤ। ਮਰਨ ਮੁਰਸਾਂ ਸੂਰਿਆਂ ਹੱਕ ਹੈ, ਜੋ ਹੋਏ ਮਰਨ ਪਰਵਾਣੋ। ਸੂਰੇ ਸਹੀ ਆਗੈ ਆਖੀਐ ਹੈ, ਦਰਗਹਿ ਪਾਵੈ ਸਾਚੀ ਮਾਣੋ। ਚਉ ਤੋ ਪ੍ਰੇਮ ਖੇਲਣ ਕਾ ਚਾਉ, ਸਿਰ ਧਾਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਹੋਏ ਸਭਨਾ ਕੀ ਰੇਣਕਾ, ਤਉ ਆਓ ਹਮਾਰੇ ਪਾਸ। ਸੱਜਣ ਸੱਚਾ ਪਾਤਸ਼ਾਹ, ਸਿਰ ਸਿਆਹਾਂ ਦਾ ਸਾਹ। ਜਿਸ ਪਾ

ਸਭਨਾ ਦਾ ਬਿਸਾਹੂ ਸਤਨਾਮ ਵਾਹਿਗੁਰੂ ਸਾਹਿਬ ਜੀ ਕਾ ਬੇਤਾ ਬਿਰਖੈ ਬਿਆਰ ਲਾਗੈ ਜੈਸੇ ਹਰ ਰਾਤ ਪਾਤ ਪੰਛੀ ਨਾ ਧੀਰਜ ਕਰ ਠੌਰ ਠਹਿਰਾਤ ਹੈ ਬਿਰਖੈ ਬਿਆਰ ਲਾਗੈ ਜੈਸੇ ਹਰ ਰਾਤ ਪਾਤ ਪੰਛੀ ਨਾ ਧੀਰਜ ਕਰ ਠੌਰ ਠਹਿਰਾਤ ਹੈ।

तैसे गुर आंग सुवांग भए है, तैसे गुर आंग सुवांग भए, भै चकत सिख दुखत उदास बास अत बिललात है। तैसे गुर आंग सुवांग भए भै चकित सिख दुखित उदास बास अत बिल लात है। जुगो जुग अटल चवर छत्र तख्त दे मालक दसहां पातशाहियां दी जोत सतगुरु गुरु ग्रंथ साहिब सच्चे पातशाह जी जिन्हां दे पावन पवित्र चरणां दीआं हाजरियां आप संगतां ने भरिया ने अमृत बाणी दा कीर्तन बड़े प्यार नाल आप जी ने सरवण किया है। भाई गुरदास जी दे कबित जो इस अस्थान ते आरंभ हन उस दा पाठ आप संगतां ने सरवण किया है। कबित नंबर 402 है। इस दी विचार करन तो पहला एक बारी सारी संगत मन बिरतियां नूं कागर करिए। सो बेनती है जे आपां गल्लां करनियां ने बाहर भी कर सकते हाँ, लंगर हाल च कर सकते हाँ, गुरु साहिब दे चरणां विच गुरु दी हजूरी विच गल्लां करदे हां चंगा नहीं लगीदा। जिस गुरु नूं असी प्रगट गुरां की देह मनदे हाँ, हाजर नाजर मनदे हाँ, सो बेनती है जे गल्लां करनियां तुसीं बाहर जाके कर सकते हो पर संगत नूं डिस्टर्ब ना करो। एक बारी सारी संगत आखो सतनाम श्री वाहेगुरु जी। जो अज दा दिहाड़ा है 31 अगस्त दा, ओह वी बड़ा वड्डा इतिहासक दिन है। शहीद भाई दिलावर सिंह उन्हां दा अज दा शहीदी दिहाड़ा दिन जिथे गुरद्वारा साहिब विखे रखे श्री सहज पाठ जी दे भोग पाए गए अते अज दे दीवान उस महान शहीद नूं समर्पित हन। 1995 दे अंदर 31 अक्तूबर नूं भाई दिलावर सिंह जिन्हां ने मनुखी बंब बन के पंजाब दी धरती दे उत्ते जो जुल्म हो रहा सी सरकार वल्लों उस जुल्म नूं रोकण वास्ते अपना आप कुर्बान किया अते उस दुष्ट आत्मा नूं जो सजा बनदी सी उहदी ओह सजा उहनूं मिली। जो गुरबाणी विच आपां शब्द पढ़दे हाँ कि जयकार कियो धर्मियां का पापी को डंड दियो, कि धर्मियां दी जय जयकार होई, धर्म दी जयकार होई, ते जिहड़ा पाप करदा सी जुल्म करदा सी निहत्ते लोकां दे उत्ते नौजवानां दे उत्ते उहनूं फिर उहदी सजा मिली है, उहदा डंड मिलिया, उहदी सदा जाबता होया। अज उह महान दिहाड़ा है। भाई दिलावर सिंह जी की उम्र उस वेले 25 साल के करीब बनती है। बड़ी छोटी उम्र दे विच जिथे उन्होंने पुलिस की जिहड़ी नौकरी है वह करते सन, पर जदों उन्होंने देखिया कि पंजाब की धरती ते एडा वड्डा जुल्म हो रहा है, लोगों के उत्ते धक्का हो रहा है, उन्हों खत्म करन वास्ते, धक्के नूं रोकन वास्ते, जुल्म नूं रोकन वास्ते उन्होंने अपने शरीर दे नाल ये बंब बन के उस जालम का नाश किया है। एक बारी सारी संगत भाई दिलावर सिंह की कमाई का ध्यान करके आखो जी सतनाम श्री वाहेगुरु जी।
ਗੁਰਬਾਣੀ ਵਿੱਚ ਵੀ ਸੱਚੇ ਪਾਤਸ਼ਾਹ ਜੀ ਨੇ ਜਦੋਂ ਸੂਰਮੇ ਦੀ ਗੱਲ ਕੀਤੀ ਹੈ, ਜਦੋਂ ਕਿਸੇ ਯੋਧੇ ਦੀ ਗੱਲ ਕੀਤੀ ਹੈ, ਉਹਦੇ ਬਾਰੇ ਵੀ ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਬੜੀਆਂ ਉਦਾਹਰਨਾਂ ਦਿੱਤੀਆਂ ਹਨ। ਭਗਤ ਕਬੀਰ ਸਾਹਿਬ ਜੀ ਦੇ ਜਦੋਂ ਆਪਾਂ ਸਲੋਕ ਪੜ੍ਹਦੇ ਹਾਂ, ਬਾਣੀ ਪੜ੍ਹਦੇ ਹਾਂ, ਉਹਨਾਂ ਨੇ ਵੀ ਇਹ ਬਚਨ ਕੀਤੇ, ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ, ਇਆਂ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰਨਤੇ ਡਰਪੇ, ਸਤੀ ਕੇ ਸਾਂਚੇ ਭਾਂਡੇ ਡਗਮਗ ਛਾੜ ਰੇ ਮਨ ਬੌਰਾ, ਅਬ ਤੋ ਜਰੇ ਮਰੈ ਸਿੱਧ ਪਾਈਐ ਲੀਨੋ ਹਾਥ ਸੰਦੌਰਾ। ਭਗਤ ਕਬੀਰ ਸਾਹਿਬ ਜੀ ਦਾ ਇਹ ਪਵਿੱਤਰ ਸ਼ਬਦ ਹੈ ਜਿਸ ਵਿੱਚ ਉਹਨਾਂ ਨੇ ਸੂਰਮੇ ਦੀ, ਉਸ ਯੋਧੇ ਦੀ ਗੱਲ ਕੀਤੀ ਹੈ ਕਿ ਕਿਹੋ ਜਿਹਾ ਹੁੰਦਾ ਹੈ ਸੂਰਮਾ ਜਿਹੜਾ ਧਰਮ ਵਾਸਤੇ, ਆਪਣੇ ਹੱਕਾਂ ਵਾਸਤੇ, ਦੁਨੀਆਂ ਦੇ ਭਲੇ ਵਾਸਤੇ ਆਪਣਾ ਆਪ ਕੁਰਬਾਨ ਕਰ ਜਾਂਦਾ ਹੈ, ਉਹਦੇ ਬਾਰੇ ਉਹਨਾਂ ਨੇ ਜ਼ਿਕਰ ਕੀਤਾ ਹੈ। ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ, ਮਨ ਦਾ ਅਰਥ ਹੈ ਮਨਾ, ਭਰਮ ਵਿੱਚ ਨਾ ਪੈ, ਭੁਲੇਖੇ ਵਿੱਚ ਨਾ ਪੈ, ਦੁਬਧਾ ਵਿੱਚ ਨਾ ਪੈ। ਜੇ ਤੂੰ ਆਪਣੇ ਵਾਸਤੇ, ਗੁਰੂ ਵਾਸਤੇ ਕੁਰਬਾਨੀ ਕਰਨੀ ਹੈ, ਲੋਕਾਂ ਦੇ ਭਲੇ ਵਾਸਤੇ ਕੁਰਬਾਨ ਹੋਣਾ ਹੈ, ਦੁਨੀਆਂ ਦੇ ਭਲੇ ਵਾਸਤੇ ਤੂੰ ਆਪਣਾ ਆਪ ਕੁਰਬਾਨ ਕਰਨਾ ਹੈ, ਫਿਰ ਤੈਨੂੰ ਦੁਬਧਾ ਵਿੱਚ ਪੈਣ ਦੀ ਲੋੜ ਨਹੀਂ, ਭਰਮ ਵਿੱਚ ਪੈਣ ਦੀ ਲੋੜ ਨਹੀਂ। ਅਤੇ ਉਹਨਾਂ ਨੇ ਨਾਲ ਉਦਾਹਰਣ ਵੀ ਦਿੱਤੀ ਹੈ, ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ, ਇਆਂ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰਨ ਤੇ ਡਰਪੇ ਸਤੀ ਕੇ ਸਾਂਚੇ ਭਾਂਡੇ। ਜਿਹੜਾ ਸੂਰਮਾ ਹੁੰਦਾ ਹੈ, ਸੂਰ ਦਾ ਅਰਥ ਸੂਰਮਾ, ਉਹ ਸਨਮੁਖ ਹੋ ਕੇ ਲੜਦਾ ਹੈ, ਉਹ ਸਾਹਮਣੇ ਹੋ ਕੇ ਜੂਝਦਾ ਹੈ, ਲੜਦਾ ਹੈ, ਜਾਂ ਤਾਂ ਦੁਸ਼ਮਣ ਨੂੰ ਮਾਰ ਦਿੰਦਾ ਹੈ ਜਾਂ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ ਹੈ। ਸੂਰ ਕੇ ਸਨਮੁਖ ਰਨ ਤੇ ਡਰਪੇ ਸਤੀ ਕੇ ਸਾਂਚੇ ਭਾਂਡੇ। ਜਿਹੜਾ ਰਨ ਵਿੱਚੋਂ ਡਰ ਜਾਵੇ, ਘਬਰਾ ਜਾਵੇ, ਭਗਤ ਕਬੀਰ ਸਾਹਿਬ ਕਹਿੰਦੇ ਨੇ ਉਹ ਸੂਰਮਾ ਨਹੀਂ ਗਿਣਿਆ ਜਾਂਦਾ, ਉਹਨੂੰ ਕੋਈ ਯੋਧਾ ਨਹੀਂ ਕਹਿੰਦਾ। ਸੂਰਮਾ ਉਹੀ ਹੁੰਦਾ ਹੈ, ਯੋਧਾ ਉਹ ਹੁੰਦਾ ਹੈ ਜਿਹੜਾ ਸਨਮੁਖ ਹੋ ਕੇ ਲੜਦਾ ਹੈ, ਜੂਝਦਾ ਹੈ। ਸੂਰ ਕੇ ਸਨਮੁਖ ਰਨ ਤੇ ਡਰਪੇ ਸਤੀ ਕੇ ਸਾਂਚੇ ਭਾਂਡੇ। ਸਤੀ ਪੁਰਾਣੇ ਸਮੇਂ ਦੇ ਵਿੱਚ ਹਿੰਦੁਸਤਾਨ ਦੇ ਅੰਦਰ ਇਹ ਰੀਤ ਬਣੀ ਹੋਈ ਸੀ ਕਿ ਜੇ ਪਤੀ ਨੇ ਅਕਾਲ ਚਲਾਣਾ ਕਰ ਗਿਆ, ਕਿਸੇ ਕਾਰਨ ਕਰਕੇ ਉਹਦੀ ਮੌਤ ਹੋ ਗਈ, ਅਤੇ ਹਿੰਦੂ ਇਤਿਹਾਸ ਦੇ ਅੰਦਰ ਉਸ ਪਤਨੀ ਨੂੰ ਵੀ ਉਹਦੇ ਨਾਲ ਸਤੀ ਹੋਣਾ ਪੈਂਦਾ ਸੀ। ਉਹਦੇ ਹੱਥ ਵਿੱਚ ਨਾਰੀਅਲ ਪਾ ਦਿੱਤਾ ਜਾਂਦਾ ਸੀ, ਨਾਰੀਏ ਵਿੱਚ ਸੰਦੂਰ ਪਾਇਆ ਜਾਂਦਾ ਸੀ, ਅਤੇ ਉਹਨੂੰ ਆਪਣੇ ਪਤੀ ਦੇ ਨਾਲ ਜਿਉਂਦੇ ਜੀ ਸਾੜ ਦਿੱਤਾ ਜਾਂਦਾ ਸੀ। ਉਹਨੂੰ ਕਹਿੰਦੇ ਸਨ ਸਤੀ ਹੋ ਗਈ ਹੈ ਪਤੀ ਦੇ ਨਾਲ। ਪਰ ਭਗਤ ਕਬੀਰ ਸਾਹਿਬ ਕਹਿੰਦੇ ਨੇ ਉਹ ਇਸਤਰੀ ਸਤੀ ਉਹ ਹੀ ਹੁੰਦੀ ਹੈ ਜਿਹਨੇ ਆਪਣੇ ਹੱਥ ਦੇ ਵਿੱਚ ਨਾਰੀਅਲ ਫੜਿਆ ਹੈ, ਸੰਦੂਰ ਫੜਿਆ ਹੈ। ਉਹ ਇਸਤਰੀ ਸਤੀ ਨਹੀਂ ਹੋ ਸਕਦੀ ਜਿਹੜੀ ਆਪਣੇ ਘਰ ਦੇ ਭਾਂਡਿਆਂ ਵਿੱਚ, ਆਪਣੇ ਕਾਰੋਬਾਰ ਦੇ ਵਿੱਚ, ਘਰ ਦੇ ਵਿੱਚ ਹੀ ਭਾਂਡੇ ਸਾਂਭਣ ਲੱਗ ਪਏ, ਘਰ ਦਾ ਸਮਾਨ ਸਾਂਭਣ ਲੱਗ ਪਏ, ਉਹ ਸਤੀ ਨਹੀਂ ਗਿਣੀ ਜਾਂਦੀ। ਸਤੀ ਉਹਨੂੰ ਗਿਣਿਆ ਜਾਂਦਾ ਹੈ ਜਿਹੜੀ ਹੱਥ ਵਿੱਚ ਨਾਰੀਅਲ ਲੈ ਕੇ, ਸੰਦੂਰ ਲੈ ਕੇ ਪਤੀ ਦੇ ਨਾਲ ਸਤੀ ਹੋ ਗਈ, ਉਹਨੂੰ ਸਤੀ ਇਸਤਰੀ ਮੰਨਿਆ ਜਾਂਦਾ ਹੈ। ਸੂਰਮਾ ਉਹਨੂੰ ਭਗਤ ਕਬੀਰ ਸਾਹਿਬ ਕਹਿੰਦੇ ਨੇ ਮੰਨਿਆ ਜਾਂਦਾ ਹੈ ਜਿਹੜਾ ਸਨਮੁਖ ਹੋ ਕੇ ਲੜਦਾ ਹੈ, ਜੂਝਦਾ ਹੈ, ਸ਼ਹੀਦ ਹੁੰਦਾ ਹੈ, ਉਹ ਸੂਰਮਾ ਹੈ ਜਿਹੜਾ ਰਨ ਨੂੰ ਛੱਡ ਕੇ, ਮੰਦਾਨ ਨੂੰ ਛੱਡ ਕੇ ਭੱਜ ਜਾਵੇ, ਉਹ ਸੂਰਮਾ ਨਹੀਂ, ਉਹ ਕੋਈ ਯੋਧਾ ਨਹੀਂ, ਉਹਨੂੰ ਕੋਈ ਸ਼ਹੀਦ ਨਹੀਂ ਕਹਿੰਦਾ। ਇਹ ਭਗਤ ਕਬੀਰ ਸਾਹਿਬ ਜੀ ਨੇ ਆਪਣੇ ਪਵਿੱਤਰ ਸ਼ਬਦ ਦੇ ਵਿੱਚ ਉਦਾਹਰਣ ਦਿੱਤੀ, ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ, ਇਆਂ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰਨ ਤੇ ਡਰਪੇ ਸਤੀ ਕੇ ਸਾਂਚੇ ਭਾਂਡੇ। ਸਾਂਚੇ ਦਾ ਅਰਥ ਭਾਂਡੇ ਇਕੱਠੇ ਕਰਨੇ, ਉਹ ਸਤੀ ਨਹੀਂ ਹੋ ਸਕਦੀ ਜਿਹੜੀ ਆਪਣੇ ਘਰ ਪਰਿਵਾਰ ਵਿੱਚ ਹੀ ਬਿਜੀ ਰਵੇ, ਭਾਂਡਿਆਂ ਸਾਂਭਣ ਲੱਗ ਪਏ, ਘਰ ਦਾ ਸਮਾਨ ਸਾਂਭਣ ਲੱਗ ਪਏ। ਸਤੀ ਕੇ ਸਾਚੇ ਭਾਂਡੇ
ਮਨ ਰੇ ਡਗਮਗ ਛਾੜ ਰੇ ਮਨ ਬੌਰਾ ਅਬ ਤੋ ਜਰੇ ਮਰੇ ਸਿੱਧ ਪਾਈਐ ਲੀਨੋ ਹਾਥ ਸਿੰਦੌਰਾ। ਡਗਮਗ ਦਾ ਅਰਥ ਡਾਵਾਂ ਡੋਲ ਹੋਣਾ, ਦੁਬਧਾ ਵਿੱਚ ਪੈ ਜਾਣਾ ਕਿ ਮੈਂ ਸਤੀ ਹੋਵਾਂ ਜਾਂ ਨਾ ਹੋਵਾਂ। ਜੇ ਕੋਈ ਸੂਰਮਾ ਹੈ ਉਹ ਇਹ ਗੱਲ ਕਵੇ ਮੈਂ ਮੈਦਾਨੇ ਜੰਗ ਵਿੱਚ ਲੜਾਂ ਜਾਂ ਨਾ ਲੜਾਂ, ਉਹ ਡਗਮਗ ਵਿੱਚ ਨਹੀਂ ਪੈਂਦਾ, ਦੁਬਧਾ ਵਿੱਚ ਨਹੀਂ ਪੈਂਦਾ, ਉਹ ਘਬਰਾਉਂਦਾ ਨਹੀਂ। ਭਗਤ ਕਬੀਰ ਸਾਹਿਬ ਕਹਿ ਲੱਗੇ ਡਗਮਗ ਛੋੜ ਰੇ ਮਨ ਬੌਰਾ ਅਬ ਤੋ ਜਰੈ ਮਰੈ ਸਿੱਧ ਪਾਈਐ। ਹੁਣ ਤਾਂ ਆਪਣੇ ਆਪ ਨੂੰ ਖਤਮ ਕਰਨਾ ਪਵੇਗਾ। ਜਰੈ ਮਰੈ ਸਿੱਧ ਪਾਈਐ ਲੀਨੋ ਹਾਥ ਸਿੰਧੌਰਾ। ਸਿੰਧੌਰਾ ਦਾ ਅਰਥ ਨਾਰੀਅਲ ਲੈ ਲੈਣਾ ਹੱਥ ਵਿੱਚ, ਸੰਧੂਰ ਲੈ ਕੇ। ਉਹ ਪਤਨੀ ਜਿਹੜੀ ਹੈ ਆਪਣੀ ਪਤੀ ਦੇ ਨਾਲ ਸਤੀ ਹੋ ਜਾਂਦੀ ਹੈ, ਉਹਨੂੰ ਫਿਰ ਸਤੀ ਗਿਣਿਆ ਜਾਂਦਾ ਹੈ, ਉਹਨੂੰ ਸੂਰਮਾ ਭਗਤ ਜੀ ਕਹਿੰਦੇ ਨੇ ਗਿਣਿਆ ਜਾਂਦਾ ਹੈ, ਜਿਹੜਾ ਡਗਮਗ ਵਿੱਚ ਨਹੀਂ ਪੈਂਦਾ। ਡਗਮਗ ਛਾੜ ਰੇ ਮਨ ਬੌਰਾ, ਹੇ ਬੌਰੇ ਮਨ, ਹੇ ਝੱਲੇ ਮਨ, ਇਹ ਹੁਣ ਆਪਣੇ ਮਨ ਵਿੱਚੋਂ ਦੁਬਧਾ ਕੱਢ ਦੇ। ਹੁਣ ਤੈਨੂੰ ਆਪਣੇ ਆਪ ਨੂੰ ਕੁਰਬਾਨ ਕਰਨਾ ਹੀ ਪਏਗਾ, ਤਾਂ ਹੀ ਤੂੰ ਸੂਰਮਾ ਗਿਣਿਆ ਜਾਏਗਾ, ਤਾਂ ਹੀ ਤੂੰ ਸਤੀ ਗਿਣੀ ਜਾਵੇਂਗੀ, ਜੇ ਤੂੰ ਆਪਣੇ ਪਤੀ ਦੇ ਨਾਲ ਆਪਣੇ ਆਪ ਨੂੰ ਕੁਰਬਾਨ ਕਰ ਦੇਵੇਂ। ਭਾਵੇਂ ਕਿ ਇਹ ਪੁਰਾਤਨ ਇਹ ਪ੍ਰਥਾ ਹੈ ਹਿੰਦੁਸਤਾਨ ਦੇ ਅੰਦਰ, ਇਸ ਪ੍ਰਥਾ ਨੂੰ ਰੋਕਣ ਵਾਸਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਵੇਲੇ ਅਕਬਰ ਨੂੰ ਵੀ ਕਿਹਾ ਸੀ ਕਿ ਇਹ ਪ੍ਰਥਾ ਬੰਦ ਹੋਣੀ ਚਾਹੀਦੀ ਹੈ। ਜੇ ਪਤੀ ਮਰ ਗਿਆ ਪਤਨੀ ਨੂੰ ਉਹਦੇ ਨਾਲ ਨਹੀਂ ਸੜਨਾ ਚਾਹੀਦਾ, ਇਹ ਇੱਕ ਗਲਤ ਗੱਲ ਹੈ। ਭਗਤ ਕਬੀਰ ਸਾਹਿਬ ਜੀ ਨੇ ਉਸ ਉਦਾਹਰਣ ਨੂੰ ਆਪਣੀ ਬਾਣੀ ਦੇ ਵਿੱਚ ਬਿਆਨ ਕੀਤਾ ਹੈ ਕਿ ਡਗਮਗ ਛਾੜ ਰੇ ਮਨ ਬੌਰਾ ਅਬ ਤੋ ਜਰੇ ਮਰੇ ਸਿੱਧ ਪਾਈਐ ਲੀਨੋ ਹਾਥ ਸਿੰਧੌਰਾ। ਕਹਿਣ ਲੱਗੇ ਉਹ ਸੂਰਮਾ ਹੈ ਜਿਹੜਾ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ ਹੈ। ਇਹੀ ਬਚਨ ਭਗਤ ਕਬੀਰ ਸਾਹਿਬ ਨੇ ਆਪਣੇ ਸਲੋਕਾਂ ਵਿੱਚ ਵੀ ਕਿਹਾ ਹੈ। ਕਹਿਣ ਲੱਗੇ ਸੂਰਮਾ ਕੌਣ ਹੈ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਣ ਕਹੋ ਦਾਓ। ਕਹਿਣ ਲੱਗੇ ਗਗਨ ਦਾ ਅਰਥ ਹੈ ਆਕਾਸ਼, ਦਮਾਮਾ ਦਾ ਅਰਥ ਹੈ ਨਗਾਰਾ। ਜਦੋਂ ਨਗਾਰਾ ਵੱਜਦਾ ਹੈ ਮੈਦਾਨੇ ਜੰਗ ਦੇ ਵਿੱਚ, ਪੁਰਾਣੇ ਸਮੇਂ ਦੇ ਵਿੱਚ ਜਦੋਂ ਜੰਗ ਦੇ ਵਿੱਚ ਸੂਰਮੇ ਜੂਝਦੇ ਸਨ ਫਿਰ ਨਗਾਰੇ ਵੱਜਦੇ ਹੁੰਦੇ ਸਨ। ਜਿਵੇਂ ਆਪਾਂ ਗੁਰੂ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ ਕਿ ਗੁਰੂ ਸਾਹਿਬ ਨੇ ਰਣਜੀਤ ਨਗਾਰਾ ਤਿਆਰ ਕੀਤਾ ਸੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ। ਜਦੋਂ ਨਗਾਰੇ ਦੇ ਉੱਤੇ ਡਗਾ ਵੱਜਦਾ ਹੈ ਫਿਰ ਸੂਰਮੇ ਦੇ ਅੰਦਰ ਚਾਹ ਚੜ੍ਹ ਜਾਂਦਾ ਹੈ, ਸੂਰਮੇ ਦੇ ਅੰਦਰ ਜੋਸ਼ ਆ ਜਾਂਦਾ ਹੈ ਜੂਝਣ ਵਾਸਤੇ, ਲੜਨ ਵਾਸਤੇ, ਸ਼ਹੀਦ ਹੋਣ ਵਾਸਤੇ। ਅਤੇ ਭਗਤ ਕਬੀਰ ਸਾਹਿਬ ਨੇ ਇਹਦੀ ਉਦਾਹਰਣ ਦਿੱਤੀ ਹੈ, ਗਗਨ ਦਮਾਮਾ ਬਾਜਿਓ। ਜਦੋਂ ਦਮਾਮਾ ਵੱਜਿਆ, ਨਗਾਰਾ ਵੱਜਿਆ, ਉਹਦੀ ਆਕਾਸ਼ ਜਿਹੜੀ ਹੈ ਉਹ ਗਗਨ ਤੱਕ, ਆਕਾਸ਼ ਤੱਕ ਉਹਦੀ ਆਵਾਜ਼ ਪਹੁੰਚਦੀ, ਗੂੰਜ ਪੈਂਦੀ ਹੈ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ, ਜਦੋਂ ਨਿਸ਼ਾਨੇ ਦੇ ਉੱਤੇ ਡਗਾ ਲੱਗਾ ਤੇ ਜਿਹੜਾ ਸੂਰਮਾ ਹੈ ਉਹਦੇ ਅੰਦਰ ਚਾਹ ਉੱਠ ਪਿਆ, ਉਹਦੇ ਅੰਦਰ ਉਤਸ਼ਾਹ ਆ ਗਿਆ। ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ। ਖੇਤ ਦਾ ਅਰਥ ਮੈਦਾਨੇ ਜੰਗ ਦੇ ਵਿੱਚ, ਸੂਰਮਾ ਜਦੋਂ ਆਉਂਦਾ ਹੈ ਉਹ ਫਿਰ ਮੈਦਾਨੇ ਜੰਗ ਨੂੰ ਛੱਡ ਕੇ ਅੱਗੇ ਪਿੱਛੇ ਨਹੀਂ ਹੁੰਦਾ, ਦੁਬਧਾ ਵਿੱਚ ਨਹੀਂ ਪੈਂਦਾ, ਡਾਵਾਂ ਡੋਲ ਨਹੀਂ ਹੁੰਦਾ। ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ, ਕਹਿੰਦਾ ਹੁਣ ਜੂਝਣ ਦਾ ਸਮਾਂ ਆ ਗਿਆ ਹੈ, ਹੁਣ ਲੜਨ ਦਾ, ਹੁਣ ਸ਼ਹੀਦ ਹੋਣ ਦਾ ਸਮਾਂ ਆ ਗਿਆ ਹੈ, ਹੁਣ ਉਸ ਰੱਬ ਵੱਲੋਂ ਮੈਨੂੰ ਇਹ ਹੁਕਮ ਹੋ ਗਿਆ ਹੈ। ਫਿਰ ਜੋ ਬਚਨ ਗੁਰੂ ਨਾਨਕ ਪਾਤਸ਼ਾਹ ਨੇ ਮਹਾਰਾਜ ਜੀ ਨੇ ਕਹੇ ਅਲਾਣੀਆਂ ਦੇ ਵਿੱਚ ਕਿ ਮਰਨ ਮੁਨਸਾ ਸੂਰਿਆਂ ਹੱਕ ਹੈ, ਜੋ ਹੋਏ ਮਰਨ ਪਰਵਾਣੂ। ਜਿਹੜੇ ਸੂਰਮੇ ਹੁੰਦੇ ਨੇ ਉਹਨਾਂ ਨੂੰ ਰੱਬ ਵੱਲੋਂ ਪ੍ਰਵਾਨਗੀ ਮਿਲੀ ਹੁੰਦੀ ਹੈ, ਰੱਬ ਵੱਲੋਂ ਹੀ ਉਹਨਾਂ ਦਾ ਇਹ ਸਮਾਂ ਸੂਰਮਗਤੀ ਵਾਲਾ ਤਿਆਰ ਹੁੰਦਾ ਹੈ, ਰੱਬ ਵੱਲੋਂ ਹੀ ਡਿਊਟੀ ਲੱਗ ਜਾਂਦੀ ਹੈ, ਪਰਮੇਸ਼ੁਰ ਵੱਲੋਂ ਹੀ ਸਾਰੀਆਂ ਬਖਸ਼ਾਂ ਉਹਨਾਂ ਨੂੰ ਮਿਲ ਜਾਂਦੀਆਂ ਹਨ। ਕਹਿਣ ਲੱਗੇ ਮਰਨ ਮੁਨਸਾ ਸੂਰਿਆਂ ਹੱਕ ਹੈ, ਜਿਹੜੇ ਸੂਰਮੇ ਨੇ ਉਹਨਾਂ ਨੂੰ ਪ੍ਰਵਾਨਗੀ ਮਿਲ ਗਈ ਪਰਮੇਸ਼ਰ ਦੇ ਚਰਨਾਂ ਵਿੱਚੋਂ। ਮਰਨ ਮੁਨਸਾ ਸੂਰਿਆਂ ਹੱਕ ਹੈ, ਜੋ ਹੋਏ ਮਰਨ
ਪਰਵਾਣੋ ਉਹ ਰੱਬ ਦੇ ਦਰ ਤੇ ਪ੍ਰਵਾਨ ਹੋ ਗਏ, ਕਬੂਲ ਹੋ ਗਏ। ਜੋ ਹੋਏ ਮਰਨ ਪ੍ਰਵਾਣੋ ਸੂਰੇ ਸੇਈ ਆਗੈ ਆਖੀਐ ਦਰਗੈ ਪਾਵੈ ਸਾਚੀ ਮਾਣੋ। ਉਹ ਸੂਰਮਾ ਮਿਲ ਗਿਣਿਆ ਗਿਆ ਸੱਚੇ ਪਾਤਸ਼ਾਹ, ਕਿਹਦੇ ਨੂੰ ਰੱਬ ਦੀ ਦਰਗਾਹ ਵਿੱਚ ਵੀ ਮਾਣ ਮਿਲਦਾ ਹੈ, ਦੁਨੀਆਂ ਦੇ ਵਿੱਚ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਸਾਧ ਸੰਗਤ ਉਹਨਾਂ ਨੂੰ ਦੁਨੀਆਂ ਦੀ ਰਹਿੰਦੀ ਦੁਨੀਆਂ ਵਿੱਚ ਉਹ ਤੱਕ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਸੂਰਮਿਆਂ ਨੂੰ, ਤੇ ਰੱਬ ਦੇ ਘਰ ਦੇ ਵਿੱਚ ਵੀ ਉਹਨਾਂ ਨੂੰ ਸੱਚੀ ਦਰਗਾਹ ਦੇ ਵਿੱਚ ਵੀ ਸਤਿਕਾਰ ਮਿਲਦਾ ਹੈ, ਇੱਜ਼ਤ ਮਿਲਦੀ ਹੈ, ਜੀ ਆਇਆਂ ਕਿਹਾ ਜਾਂਦਾ ਹੈ। ਕਹਿ ਲੱਗੇ ਦਰਗਹਿ ਪਾਵੈ ਸਾਚੀ ਮਾਣੋ, ਮਾਣ ਮਿਲਦਾ, ਇੱਜ਼ਤ ਮਿਲਦੀ ਹੈ, ਵਡਿਆਈ ਮਿਲਦੀ ਹੈ, ਜਿਹੜਾ ਧਰਮ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ ਹੈ, ਦੁਨੀਆਂ ਦੇ ਭਲੇ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ ਹੈ, ਉਹਨੂੰ ਰੱਬ ਦੀ ਦਰਗਾਹ ਵਿੱਚ ਵੀ ਵਡਿਆਈ ਮਿਲਦੀ ਹੈ। ਮਰਨ ਮੁਣਸਾਂ ਸੂਰਿਆਂ ਹੱਕ ਹੈ, ਜੋ ਹੋਏ ਮਰਨ ਪ੍ਰਵਾਣੋ ਸੂਰੇ ਸੇਈ ਆਗੈ ਆਖੀਐ ਦਰਗਹਿ ਪਾਵੈ ਸਾਚੀ ਮਾਣੋ। ਸੱਚੀ ਦਰਗਾਹ ਵਿੱਚ ਵਾਹਿਗੁਰੂ ਦੇ ਘਰ ਵਿੱਚ ਵੀ ਉਹਨਾਂ ਨੂੰ ਮਾਣ ਇੱਜ਼ਤ ਵਡਿਆਈ ਮਿਲਦੀ ਹੈ। ਰੇਰੇ ਦਰਗਹਿ ਕਹਿ ਨਾ ਕਉ, ਆਓ ਬੈਠ ਆਦਰ ਸ਼ੁਭ ਦਉ। ਰੇ ਕਰਕੇ ਨਹੀਂ ਕਿਹਾ ਜਾਂਦਾ, ਉਹਨਾਂ ਨੂੰ ਆਦਰ ਮਿਲਦਾ ਹੈ, ਇੱਜ਼ਤ ਮਿਲਦੀ ਹੈ, ਸਤਿਕਾਰ ਮਿਲਦਾ ਹੈ, ਜਿਹੜੇ ਆਪਣੇ ਆਪ ਨੂੰ ਕੁਰਬਾਨ ਕਰਕੇ ਜਾਂਦੇ ਨੇ। ਉਹਨਾਂ ਸੂਰਮਿਆਂ ਦੀ ਗੁਰੂ ਸਾਹਿਬ ਨੇ ਬਾਣੀ ਵਿੱਚ ਗੱਲ ਕੀਤੀ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ। ਉਹ ਕਹਿੰਦਾ ਹੁਣ ਸਮਾਂ ਆ ਗਿਆ ਹੈ ਜੂਝਣ ਵਾਸਤੇ, ਸ਼ਹੀਦ ਹੋਣ ਵਾਸਤੇ। ਅਗਲਾ ਬਚਨ ਕੀਤਾ, ਕਹਿਣ ਲੱਗੇ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ। ਸੂਰਮੇ ਦੀ ਪਹਿਚਾਣ ਕੀ ਏ, ਉਹਦੀ ਪਰਿਭਾਸ਼ਾ ਕੀ ਏ, ਜੋ ਲਰੈ ਦੀਨ ਕੇ ਹੇਤ। ਦੀਨ ਦਾ ਅਰਥ ਦੁਖੀਆਂ ਵਾਸਤੇ ਜਿਹੜਾ ਲੜਦਾ ਹੈ, ਲੋਕਾਂ ਦੇ ਭਲੇ ਵਾਸਤੇ ਆਪਣਾ ਆਪ ਕੁਰਬਾਨ ਕਰਦਾ ਹੈ। ਸੂਰਾ ਸੋ ਪਹਿਚਾਨੀਐ, ਉਹਦੀ ਇਹ ਪਹਿਚਾਣ ਹੈ, ਉਹ ਦੁਨੀਆਂ ਦੇ ਵਿੱਚ ਭਲਾ ਕਰਨ ਵਾਸਤੇ, ਦੁਨੀਆਂ ਦਾ ਦੁੱਖ ਨੂੰ ਦੂਰ ਕਰਨ ਵਾਸਤੇ ਉਹ ਆਪਣਾ ਆਪ ਕੁਰਬਾਨ ਕਰਦਾ। ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ। ਖੇਤ, ਖੇਤ ਦਾ ਅਰਥ ਮੈਦਾਨੇ ਜੰਗ ਨੂੰ, ਪੁਰਜਾ ਪੁਰਜਾ ਆਪਣਾ ਸਰੀਰ ਦਾ ਕਤਰਾ ਕਤਰਾ ਜਿਹੜਾ ਹੈ ਉਹ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ ਹੈ। ਸਾਧ ਸੰਗਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ। ਖੇਤ, ਉਹ ਮੈਦਾਨੇ ਜੰਗ ਨੂੰ ਛੱਡ ਕੇ ਦੁਬਦਾ ਵਿੱਚ ਡਾਵਾਂ ਡੋਲ ਨਹੀਂ ਹੁੰਦਾ, ਉਹ ਮੈਦਾਨੇ ਜੰਗ ਨੂੰ ਛੱਡ ਕੇ ਅੱਗੇ ਪਿੱਛੇ ਨਹੀਂ ਹੁੰਦਾ, ਉਹ ਸਨਮੁਖ ਹੋ ਕੇ ਲੜਦਾ ਹੈ। ਇਹੀ ਬਚਨ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਨੇ ਹੋਰ ਕਹੇ, ਕਬੀਰ ਜਿਸ ਮਰਨੇ ਤੇ ਜੱਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਬੀਰ ਸਾਹਿਬ ਕਹਿੰਦੇ ਜਿਸ ਮੌਤ ਤੋਂ ਦੁਨੀਆਂ ਹਰ ਮਨੁੱਖ ਡਰਦਾ ਹੈ, ਭੈ ਭੀਤ ਹੁੰਦਾ ਹੈ, ਪਰ ਜਿਹੜਾ ਸੂਰਮਾ ਹੁੰਦਾ ਹੈ ਉਹ ਕਹਿੰਦਾ ਉਦੋਂ ਹੀ ਮੈਨੂੰ ਖੁਸ਼ੀ ਮਿਲਣੀ ਹੈ, ਉਦੋਂ ਹੀ ਆਨੰਦ ਜੀਵਨ ਵਿੱਚ ਆਉਣਾ ਹੈ ਜਦੋਂ ਮੈਂ ਆਪਣਾ ਆਪ ਕੁਰਬਾਨ ਕਰ ਦੇਵਾਂਗਾ, ਆਪਣਾ ਆਪ ਫਾਰ ਦੇਵਾਂਗਾ। ਮਰਨ ਮੁਣਸਾਂ ਸੂਰਿਆਂ ਹੱਕ ਹੈ, ਉਹਨਾਂ ਨੂੰ ਰੱਬ ਵੱਲੋਂ ਪ੍ਰਵਾਨਗੀ ਮਿਲ ਗਈ। ਜਿਸ ਮਰਨੇ ਤੇ ਜੱਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਉਹਨਾਂ ਨੂੰ ਪਰਮ ਆਨੰਦ ਦੀ ਪ੍ਰਾਪਤੀ ਹੋ ਗਈ। ਉਹ ਸਰੀਰ ਕਰਕੇ ਭਾਵੇਂ ਦੁਨੀਆਂ ਨੂੰ ਛੱਡ ਕੇ ਚਲੇ ਜਾਂਦੇ ਹਨ ਸਾਧ ਸੰਗਤ, ਪਰ ਉਹ ਸਦਾ ਹੀ ਜਿਉਂਦੇ ਰਹਿੰਦੇ ਹਨ, ਸਦਾ ਹੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਇਸੇ ਕਰਕੇ ਜਦੋਂ ਆਪਾਂ ਅਰਦਾਸ ਕਰਦੇ ਹਾਂ ਤੇ ਅਰਦਾਸ ਦੇ ਵਿੱਚ ਉਹ ਬਚਨ ਪੜ੍ਹਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰੱਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਹੀ,
ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਹਨਾਂ ਦੀ ਕਮਾਈ ਅੱਜ ਵੀ ਯਾਦ ਕੀਤੀ ਜਾਂਦੀ ਹੈ, ਅੱਜ ਵੀ ਅਰਦਾਸ ਵਿੱਚ ਉਹਨਾਂ ਸੂਰਮਿਆਂ ਨੂੰ ਜਿਨ੍ਹਾਂ ਨੇ ਧਰਮ ਵਾਸਤੇ ਆਪਣਾ ਆਪ ਕੁਰਬਾਨ ਕੀਤਾ, ਬੰਦ ਬੰਦ ਕਟਾਏ, ਖੋਪਰੀਆਂ ਲੋਹਾ ਦਿੱਤੀਆਂ, ਚਰਖੜੀਆਂ 'ਤੇ ਚੜ ਗਏ, ਉਹ ਬੀਬੀਆਂ ਜਿਨ੍ਹਾਂ ਨੇ ਛੋਟੇ ਛੋਟੇ ਬੱਚਿਆਂ ਦੇ ਗਲੇ ਦੇ ਵਿੱਚ ਹਾਰ ਪਰੋ ਕੇ ਪੀਸਣ ਪੀਸੇ, ਉਹਨਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਸੂਰਮਿਆਂ ਨੂੰ, ਯੋਧਿਆਂ ਨੂੰ, ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਆਪਾਂ ਵਾਹਿਗੁਰੂ ਕਹਿੰਦੇ ਹਾਂ। ਇਹੀ ਬਚਨ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਕੀਤੇ। ਕਹਿਣ ਲੱਗੇ, ਧਨ ਜੀਓ ਤਿਹ ਕੋ ਜੱਗ ਮੈਂ ਮੁੱਖ ਤੇ ਹਰ, ਚਿੱਤ ਮੈਂ ਯੁੱਧ ਵਿਚਾਰ ਹੈ। ਉਹਦਾ ਆਇਆ ਹੋਇਆ ਦੁਨੀਆਂ ਤੇ ਧਨਤਾ ਦੇ ਯੋਗ ਹੈ ਸਾਧ ਸੰਗਤ। ਧਨ ਜੀਓ, ਉਹਦਾ ਜੀਵਨ ਧਨਤਾ ਦੇ ਯੋਗ ਹੈ। ਤਿਹ ਕੋ ਜੱਗ ਮੈਂ, ਜੱਗ ਦੇ ਵੇ ਸੰਸਾਰ ਦੇ ਵਿੱਚ ਮੁੱਖ ਤੇ ਹਰ, ਚਿੱਤ ਮੈਂ ਯੁੱਧ ਵਿਚਾਰ ਹੈ। ਮੁੱਖ ਚੋਂ ਵਾਹਿਗੁਰੂ ਦਾ ਨਾਮ ਜਪਣਾ ਤੇ ਚਿੱਤ ਵਿੱਚ ਜੂਝਣ ਵਾਲੀ ਭਾਵਨਾ ਹੈ, ਯੋਧਿਆਂ ਵਾਲੀ, ਸੂਰਮਿਆਂ ਵਾਲੀ। ਧਨ ਜੀਓ ਤਿਹ ਕੋ ਜੱਗ ਮੈਂ, ਮੁੱਖ ਤੇ ਹਾਰ, ਚਿੱਤ ਮੈਂ ਯੁੱਧ ਵਿਚਾਰ ਹੈ। ਦੇਹ ਅਨਿੱਤ ਨਾ ਨਿੱਤ ਰਹਿ, ਜਸ ਨਾਵ ਚੜੇ ਭਵ ਸਾਗਰ ਤਾਰੈ। ਦੇਹ ਦਾ ਅਰਥ ਸਰੀਰ। ਸੂਰਮੇ ਨੂੰ ਪਤਾ ਹੈ ਇਹ ਸਰੀਰ ਸਦਾ ਨਹੀਂ ਰਹਿਣਾ, ਇੱਕ ਦਿਨ ਤਾਂ ਇਹਨੇ ਬਿਣਸੀ ਜਾਣਾ ਹੈ, ਇੱਕ ਦਿਨ ਤੇ ਸਰੀਰ ਨੇ ਖਤਮ ਹੋ ਹੀ ਜਾਣਾ ਹੈ। ਕਿੰਨਾ ਕੁ ਸਮਾਂ ਦੁਨੀਆਂ ਵਿੱਚ ਆਪਾਂ ਰਹਿ ਸਕਣਾ ਹੈ? ਕੋਈ 100 ਸਾਲ ਘੱਟ ਤੋਂ ਘੱਟ ਰਹੇਗਾ, ਕੋਈ 50, ਕੋਈ 60, ਕੋਈ 70, 80, 90। ਆਖਰ ਇੱਕ ਦਿਨ ਤਾਂ ਦੁਨੀਆਂ ਨੂੰ ਛੱਡ ਕੇ ਜਲੇ ਜਾਣਾ ਹੈ। ਜਿਹੜਾ ਸੂਰਮਾ ਹੈ ਉਹਦੀ ਭਾਵਨਾ ਇਹ ਹੈ ਸੱਚੇ ਪਾਤਸ਼ਾਹ, ਕਹਿੰਦੇ ਦੇਹ ਅਨਿੱਤ ਨਾ ਨਿੱਤ ਰਹਿ, ਉਹ ਅਨਿੱਤ ਹੈ, ਕਦੀ ਸਦਾ ਨਹੀਂ ਰਹਿਣ ਵਾਲੀ, ਨਿੱਤ ਰਹਿਣ ਵਾਲੀ ਨਹੀਂ, ਸਦਾ ਰਹਿਣ ਵਾਲੀ ਨਹੀਂ। ਦੇਹ ਅਨਿੱਤ ਨਾ ਨਿੱਤ ਰਹਿ, ਜਸ ਨਾਵ ਚੜੈ ਭਵ ਸਾਗਰ ਤਾਰੈ। ਧੀਰਜ ਧਾਮ ਬਣਾਏ ਇਹੋ ਤਨ, ਬੁੱਧ ਸਿਉਂ ਦੀਪਕ ਜਿਉਂ ਉਜਿਆਰੈ। ਉਹਦਾ ਧੀਰਜ, ਉਹਨੇ ਆਪਣੇ ਅੰਦਰ ਸੱਚੇ ਨਾਮ ਦਾ ਦੀਵਾ ਬਾਲਿਆ ਹੈ। ਧੀਰਜ ਧਾਮ ਬਣਾਏ ਇਹੋ ਤਨ, ਬੁੱਧ ਸਿਉ ਦੀਪਕ ਜਿਉਂ ਉਜਿਆਰੈ। ਗਿਆਨੇ ਕੀ ਵਡਨੀ ਮਨੋ ਹਾਥ ਲੈ, ਕਾਤਰ ਤਾਕੁਤ ਵਾਰ ਬੁਹਾਰੈ। ਉਹਦੇ ਕੋਲ ਗਿਆਨ ਦਾ ਝਾੜੂ ਹੈ, ਬਹੁਕਰ ਹੈ। ਉਹ ਆਪਣੇ ਅੰਦਰੋਂ ਜਿਵੇਂ ਝਾੜੂ ਦੇ ਨਾਲ ਆਪਾਂ ਘਰ ਦਾ ਕੂੜਾ ਜਿਹੜਾ ਹੈ ਉਹ ਬਾਹਰ ਇਕੱਠਾ ਕਰਕੇ ਸਿੱਟ ਦਿੰਦੇ ਹਾਂ, ਸਫਾਈ ਕਰਨੇ ਹਾਂ, ਇਸੇ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਕੋਲ ਗਿਆਨ ਦਾ ਝਾੜੂ ਹੈ। ਉਹਨੇ ਉਹਦੇ ਨਾਲ ਆਪਣੇ ਅੰਦਰੋਂ ਕਾਇਰਤਾ ਜਿਹੜੀ ਹੈ, ਬੁਝਦਿਲੀ ਖਤਮ ਕਰ ਦਿੱਤੀ ਹੈ। ਗਿਆਨੇ ਕੀ ਵਡਣੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰ ਹੈ। ਕਾਤਰਤਾ ਨੂੰ ਖਤਮ ਕਰ ਦਿੱਤਾ, ਅੰਦਰ ਸੂਰਮੇ ਵਾਲੀ ਬਿਰਤੀ ਪੈਦਾ ਹੋ ਗਈ ਉਹਦੇ ਅੰਦਰ। ਇਹ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਹਨ ਕਿ ਧਨ ਜੀਓ ਤਿਹ ਕੋ ਜੱਗ ਮੈਂ, ਮੁੱਖ ਤੇ ਹਰ, ਚਿੱਤ ਮੈਂ ਯੁੱਧ ਵਿਚਾਰ ਹੈ। ਦੇਹ ਅਨਿੱਤ ਨਾ ਨਿੱਤ ਰਹਿ, ਜਸ ਨਾਵ ਚੜੈ ਭਵ ਸਾਗਰ ਤਾਰੈ। ਧੀਰਜ ਧਾਮ ਬਣਾਏ ਇਹੋ ਤਨ, ਬੁੱਧ ਸਿਉਂ ਦੀਪਕ ਜਿਉਂ ਉਜਿਆਰੈ। ਗਿਆਨੇ ਕੀ ਵਡਨੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੈ। ਉਹ ਕੈਰਤਾ ਨੂੰ ਖਤਮ ਕਰਕੇ ਉਹਦੇ ਅੰਦਰ ਇਹ ਗੁਣ ਆ ਜਾਂਦੇ ਹਨ ਸਾਧ ਸੰਗਤ। ਪਰ ਇਹ ਜਿਹਦੇ ਉੱਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਗੁਰੂ ਉਹਦੇ ਤੋਂ ਹੀ ਇਹ ਏਡੀ ਵੱਡੀ ਸੇਵਾ ਲੈਂਦਾ ਹੈ, ਏਡਾ ਵੱਡਾ ਕਾਰਨਾਮਾ ਗੁਰੂ ਉਹਦੇ ਤੋਂ ਹੀ ਕਰਾਉਂਦਾ ਹੈ ਜਿਹਦੇ ਉੱਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਸੋ ਅੱਜ ਉਸ ਮਹਾਨ ਸ਼ਹੀਦ ਦਾ ਸ਼ਹੀਦੀ ਦਿਹਾੜਾ ਹੈ, ਜਿੱਥੇ ਸਾਰਾ ਸਿੱਖ ਜਗਤ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਦਿਨ ਨੂੰ ਮਨਾ ਰਿਹਾ ਹੈ। ਇਸ ਅਸਥਾਨ 'ਤੇ ਵੀ ਭਾਈ ਦਿਲਾਵਰ ਸਿੰਘ ਦੀ ਹਰ ਸਾਲ ਹੀ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਅੱਜ ਦੇ ਜੋ ਕਵਿਤ ਵਿੱਚ ਬਖਸ਼ਿਸ਼ ਕੀਤੀ ਹੈ, ਇਹਦੀ ਵਿਚਾਰ ਤੋਂ ਪਹਿਲਾਂ ਇੱਕ ਵਾਰੀ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਭਾਈ ਸਾਹਿਬ ਜੀ ਨੇ ਉਦਾਹਰਨਾਂ ਦਿੱਤੀਆਂ ਨੇ, ਕਹਿਣ ਲੱਗੇ ਬਿਰਖੈ ਬਰਿਆਰ ਲਾਗੈ ਜੈਸੇ ਹਰ ਰਾਤ ਪਾਤ। ਭਾਈ ਸਾਹਿਬ ਕਹਿੰਦੇ ਨੇ ਜਦੋਂ ਕਿਧਰੇ ਤੇਜ਼ ਹਵਾ ਚੱਲਦੀ ਹੈ, ਹਨੇਰੀ ਚੱਲਦੀ ਏ, ਅਤੇ ਹਨੇਰੀ ਚੱਲਣ ਦੇ ਨਾਲ ਕੀ ਹੁੰਦਾ ਹੈ, ਜਿਹੜਾ ਬਿਰਸ਼ ਹੁੰਦਾ ਹੈ, ਰੁੱਖ ਹੁੰਦੇ ਨੇ, ਉਹਨਾਂ 'ਤੇ ਜਿਹੜੇ ਪੱਤੇ ਲੱਗੇ ਹੋਏ ਹਨ ਰੁੱਖਾਂ ਨੂੰ,
ਉਹ ਪੱਤੇ ਜਿਹੜੇ ਨੇ ਉਹ ਝੜ ਜਾਂਦੇ ਹਨ, ਉਹ ਕੰਬਣ ਲੱਗ ਪੈਂਦੇ ਨੇ, ਡਿੱਗ ਪੈਂਦੇ ਨੇ ਕਈ ਵਾਰੀ ਜ਼ਮੀਨ 'ਤੇ। ਜਿਵੇਂ ਹੁਣ ਪੱਤਝੜ ਆਉਣ ਵਾਲੀ ਹੈ, ਪੱਤੇ ਆਪਣੇ ਆਪ ਹੀ ਜਿਹੜੇ ਪੀੜੇ ਹੋ ਜਾਣੇ ਨੇ ਹਰਿਆਂ ਤੋਂ, ਇੱਕ ਦਿਨ ਆਉਣਾ ਸਾਰੇ ਪੱਤੇ ਜਿਹੜੇ ਨੇ ਝੜ ਜਾਣੇ ਹਨ, ਰੁੱਖਾਂ ਤੋਂ ਲੈ ਜਾਣੇ ਨੇ ਪੱਤੇ। ਕਹਿਣ ਲੱਗੇ ਜਦੋਂ ਹਨੇਰੀ ਚੱਲਦੀ, ਬਹੁਤ ਹੀ ਤੇਜ਼ ਹਵਾ ਚੱਲੇ ਅਤੇ ਪੱਤਰ ਜਿਹੜੇ ਨੇ ਉਹ ਕੰਬਣ ਲੱਗ ਪੈਂਦੇ ਨੇ, ਧਰਤੀ 'ਤੇ ਡਿੱਗ ਪੈਂਦੇ ਨੇ, ਕਈ ਵਾਰੀ ਕਮਜ਼ੋਰ ਪੱਤੇ ਜਿਹੜੇ ਨੇ ਟਾਣੀਆਂ ਦੇ ਨਾਲ ਉਹ ਡਿੱਗ ਪੈਂਦੇ ਹਨ। ਇਸੇ ਤਰ੍ਹਾਂ ਕਹਿ ਲੱਗੇ ਜਿਹੜੇ ਪੰਛੀ ਨੇ, ਜਿਨ੍ਹਾਂ ਦੇ ਆਲ੍ਹਣੇ ਬਣਾਏ ਹੋਏ ਹਨ ਰੁੱਖਾਂ ਦੇ ਉੱਤੇ, ਉਹ ਪੰਛੀ ਵੀ ਵਿਚਾਰੇ ਘਬਰਾ ਜਾਂਦੇ ਹਨ। ਉਹ ਪੰਛੀ ਕਈ ਵਾਰੀ ਆਲ੍ਹਣੇ 'ਚੋਂ ਬਾਹਰ ਵੀ ਡਿੱਗ ਪੈਂਦਾ ਹੈ, ਉਹਦੇ ਆਲ੍ਹਣੇ ਵੀ ਡਿੱਗ ਪੈਂਦੇ ਨੇ ਧਰਤੀ ਦੇ ਉੱਤੇ, ਉਹਨਾਂ ਦਾ ਧੀਰਜ ਖਤਮ ਹੋ ਜਾਂਦਾ ਹੈ, ਭਾਵ ਉਹਨਾਂ ਦੇ ਅੰਦਰ ਘਬਰਾਹਟ ਹੋ ਜਾਂਦੀ ਹੈ ਕਿ ਹਨੇਰੀ ਬਹੁਤ ਜ਼ਿਆਦਾ ਤੇਜ਼ ਚੱਲਦੀ ਹੈ, ਕਿਧਰੇ ਰੁੱਖ ਡਿੱਗ ਨਾ ਪਵੇ, ਸਾਡੇ ਆਲ੍ਹਣੇ ਜਿਹੜੇ ਬਣਾਏ ਹੋਏ ਹਨ ਉਹ ਨਾ ਡਿੱਗ ਪੈਣ, ਇਹ ਧੀਰਜ ਗਵਾ ਪੈਂਦੇ ਹਨ। ਇਹ ਸਾਰੀਆਂ ਉਦਾਹਰਣਾਂ ਭਾਈ ਸਾਹਿਬ ਜੀ ਨੇ ਅੱਜ ਦੇ ਕਵਿਤ ਵਿੱਚ ਦਿੱਤੀਆਂ ਹਨ। ਕਹਿਣ ਲੱਗੇ ਬਿਰਖੈ ਬਰਿਆਰ ਲਾਗੈ ਜੈਸੇ ਹਰ ਰਾਤ ਪਾਤ, ਬਿਰਖ ਦੇ ਉੱਤੇ ਹਨੇਰੀ ਆਈ ਤੇਜ਼, ਉਹਦੇ ਨਾਲ ਸਾਰੇ ਪੱਤੇ ਉਹਦੇ ਹਿੱਲਣ ਲੱਗ ਪਏ। ਪੰਖੀ ਨਾ ਧੀਰਜ ਕਰ ਠੌਰ ਠਹਿਰਾਤ ਹੈ, ਜਿਹੜੇ ਪੰਛੀ ਨੇ ਉਹਨਾਂ ਨੂੰ ਵੀ ਧੀਰਜ ਨਹੀਂ ਰਹਿੰਦਾ, ਫਿਰ ਉਹ ਵੀ ਡਿੱਗ ਪੈਂਦੇ ਹਨ। ਇਹ ਉਦਾਹਰਣਾਂ ਅੱਜ ਭਾਈ ਗੁਰਦਾਸ ਜੀ ਨੇ ਸਾਡੇ ਸਮਝਣ ਵਾਸਤੇ ਦਿੱਤੀਆਂ ਹਨ ਕਿ ਕਈ ਵਾਰੀ ਸਿੱਖ ਦਾ ਮਨ ਵੀ ਘਬਰਾ ਜਾਂਦਾ ਹੈ, ਡੋਲ ਜਾਂਦਾ ਹੈ, ਆਪਣੇ ਜੀਵਨ ਦੇ ਵਿੱਚ ਕਈ ਵਾਰੀ ਡਿੱਗ ਪੈਂਦਾ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ ਕਿ ਤੂੰ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰ ਕਿ ਡੰਡੌਤ ਬੰਦਨ ਅਨਿਕ ਬਾਰ ਸਰਬ ਕਲਾ ਸਮਰੱਥ, ਡੋਲਣ 'ਤੇ ਰਾਖੂ ਪ੍ਰਭੂ ਨਾਨਕ ਦੇ ਘਰ ਹੱਥ। ਕਹਿ ਲੱਗੇ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰ, ਡੰਡੌਤ ਬੰਦਨਾ ਕਰ, ਨਮਸਕਾਰ ਕਰ ਡੰਡੇ ਦੀ ਤਰ੍ਹਾਂ, ਕਿ ਡੋਲਣ 'ਤੇ ਰਾਖੋ ਪ੍ਰਭੂ। ਹੇ ਮਨਾ, ਹੇ ਵਾਹਿਗੁਰੂ ਜੀ, ਮੇਰਾ ਮਨ ਬੜਾ ਕਮਜ਼ੋਰ ਹੈ, ਮੈਂ ਡੋਲ ਜਾਂਦਾ ਵਾਂ, ਘਬਰਾ ਜਾਂਦਾ ਵਾਂ, ਪਰ ਤੇਰੇ ਕੋਲ ਏਡੀ ਵੱਡੀ ਸਮਰੱਥਾ ਹੈ, ਤੁਸੀਂ ਡੋਲਦੇ ਹੋਏ ਨੂੰ ਸਹਾਰਾ ਦੇਣ ਵਾਲੇ ਹੋ, ਡੋਲਦੇ ਹੋਏ ਨੂੰ ਧੀਰਜ ਦੇਣ ਵਾਲੇ ਹੋ, ਡੋਲਦੇ ਹੋਏ ਨੂੰ ਤਰਵਾਸ ਦੇਣ ਵਾਲੇ ਹੋ। ਜਿਵੇਂ ਆਪਾਂ ਰੋਜ਼ ਬਚਨ ਪੜ੍ਹਦੇ ਹਾਂ ਜਪਜੀ ਸਾਹਿਬ ਦੀ ਬਾਣੀ ਵਿੱਚ, 38 ਪੌੜੀਆਂ ਹਨ, ਅਖੀਰਲੀ ਪੌੜੀ ਵਿੱਚ ਸੱਚੇ ਪਾਤਸ਼ਾਹ ਨੇ ਧੀਰਜ ਦੀ ਗੱਲ ਕੀਤੀ ਹੈ। ਕਿੰਨਾ ਕੁ ਧੀਰਜ ਚਾਹੀਦਾ ਹੈ? ਕਹਿ ਲੱਗੇ ਜੱਤ ਪਹਾਰਾ ਧੀਰਜ ਸੁਨਿਆਰ। ਕਹਿ ਲੱਗੇ ਇਸ ਤਰ੍ਹਾਂ ਤੇਰਾ ਜੀਵਨ ਹੋਣਾ ਚਾਹੀਦਾ, ਜੱਤ ਦਾ ਅਰਥ ਉੱਚਾ ਆਚਰਣ ਹੋਣਾ ਚਾਹੀਦਾ। ਜੱਤ ਪਹਾਰਾ ਧੀਰਜ ਸੁਨਿਆਰ, ਜਿਵੇਂ ਸੁਨਿਆਰਾ ਗਹਿਣੇ ਤਿਆਰ ਕਰਦਾ ਹੈ ਪਰ ਉਹਦੇ ਅੰਦਰ ਧੀਰਜ ਹੈ, ਉਹ ਕਾਲਾ ਨਹੀਂ ਪੈਂਦਾ, ਉਹਨੂੰ ਪਤਾ ਹੈ ਇੱਕ ਦਿਨ ਇਸ ਗਹਿਣੇ ਨੇ ਜਦੋਂ ਤਿਆਰ ਹੋ ਜਾਣਾ ਹੈ ਫਿਰ ਇਹਦੀ ਬਾਜ਼ਾਰ ਵਿੱਚ ਬੜੀ ਵੱਡੀ ਕੀਮਤ ਪੈਣੀ ਹੈ, ਬੜਾ ਵੱਡਾ ਮੁੱਲ ਮਿਲਣਾ ਹੈ ਇਹਦਾ। ਕਹਿ ਲੱਗੇ ਇਸ ਤਰ੍ਹਾਂ ਤੂੰ ਧੀਰਜ ਰੱਖ ਸੁਨਿਆਰੇ ਦੀ ਤਰ੍ਹਾਂ, ਜੇ ਤੂੰ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਇਆ ਏ, ਜੇ ਤੈਨੂੰ ਕੋਈ ਦਾਤ ਨਹੀਂ ਮਿਲੀ ਪਰ ਧੀਰਜ ਰੱਖ, ਆਪਣੇ ਅੰਦਰ ਸਬਰ ਅਤੇ ਸੰਤੋਖ ਵਾਲੀ ਬਿਰਤੀ ਬਣਾ, ਕੀ ਪਤਾ ਕਿਹੜੇ ਵੇਲੇ ਗੁਰੂ ਨੇ ਤੇਰੀ ਝੋਲੀ ਵਿੱਚ ਦਾਤ ਪਾ ਦੇਣੀ ਹੈ। ਸੱਚੇ ਪਾਤਸ਼ਾਹ ਕਹਿ ਲੱਗੇ ਜੱਤ ਪਹਾਰਾ ਧੀਰਜ ਸੁਨਿਆਰ, ਅਹਿਰਨ ਮੱਤ ਵੇਦ ਹਥਿਆਰ। ਜਿਵੇਂ ਲੁਹਾਰ ਦੀ ਭੱਠੀ ਦੇ ਅੱਗੇ ਅਹਿਰਨ ਪਈ ਹੁੰਦੀ ਸੀ ਨਾ, ਉਹਦੇ ਉੱਤੇ ਥੌੜੇ ਮਾਰਨੇ, ਉਹਨੇ ਲੋਹੇ ਨੂੰ ਕੁੱਟਦਾ ਹੁੰਦਾ ਸੀ, ਇਸ ਤਰ੍ਹਾਂ ਆਪਣੀ ਮੱਤ ਨੂੰ ਬਣਾ, ਪਰ ਫਿਰ ਉਹ ਚਮਕ ਪੈਂਦੀ ਹੁੰਦੀ ਸੀ, ਅਹਿਰਨ ਜਿਹੀ ਸੀ ਜਦੋਂ ਉਹਦੇ ਉੱਤੇ ਸੱਟਾਂ ਵੱਜਦੀਆਂ ਸਨ। ਅਹਿਰਨ ਮੱਤ, ਤੇਰੀ ਮੱਤ ਅਹਿਰਨ ਵਰਗੀ ਹੋਵੇ, ਭਾਵ ਇਹੋ ਜਿਹਾ ਧੀਰਜ ਹੋਵੇ ਤੇਰੇ ਅੰਦਰ। ਅਹਿਰਨ ਮੱਤ ਵੇਦ ਹਥਿਆਰ, ਵੇਦ ਦਾ ਅਰਥ ਗਿਆਨ, ਤੇਰੇ ਕੋਲ ਗੁਰੂ ਦੇ ਗਿਆਨ ਦਾ ਹਥੌੜਾ ਹੋਵੇ। ਇਸ ਮੱਤ ਦੇ ਉੱਤੇ, ਇਸ ਮਨ ਦੇ ਉੱਤੇ ਗੁਰੂ ਦੇ ਗਿਆਨ ਦਾ ਜਦੋਂ ਥੌੜਾ ਵੱਜੇਗਾ ਫਿਰ ਅੰਦਰੋਂ ਚਮਕ ਆਵੇਗੀ। ਕਹਿਣ ਲੱਗੇ ਜੱਤ ਪਹਾਰਾ ਧੀਰਜ ਸੁਨਿਆਰ, ਅਹਿਰਨ ਮੱਤ ਵੇਦ ਹਥਿਆਰ, ਭਉ ਖਲਾ
ਅਗਣਤਾ ਬਤਾਓ, ਤੇਰੇ ਅੰਦਰ ਭੈ ਹੋਵੇ, ਗੁਰੂ ਦਾ ਡਰ ਹੋਵੇ। ਜਿਵੇਂ ਭਉ ਖਲਾ ਦਾ ਅਰਥ ਇਹ ਵੀ ਵਿਦਵਾਨਾਂ ਨੇ ਕੀਤਾ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਸੁਨਿਆਰੇ ਜਿਹੜੇ ਸਨ ਉਹ ਭੱਠੀ ਦੇ ਵਿੱਚ ਸੋਨੇ ਨੂੰ ਤਪਾਉਂਦੇ ਸਨ ਅਤੇ ਫੂਕ ਮਾਰਦੇ ਹੁੰਦੇ ਸਨ। ਉਹ ਕੋਲਿਆਂ ਦੇ ਵਿੱਚੋਂ ਸੋਨਾ ਫਿਰ ਜਿਹੜੀ ਮੈਲ ਸੜ ਜਾਂਦੀ ਸੀ ਅਤੇ ਅਸਲੀ ਸੋਨਾ ਸਾਹਮਣੇ ਆ ਜਾਂਦਾ ਸੀ। ਭਉ ਖਲਾ, ਤੇਰੇ ਅੰਦਰ ਗੁਰੂ ਦਾ ਭੈ, ਗੁਰੂ ਦਾ ਡਰ ਹੋਵੇ। ਭਉ ਖਲਾ ਅਗਣ ਤਪਤਾਓ, ਆਪਣੇ ਆਪ ਨੂੰ ਤਪਤਾਓ ਦਾ ਅਰਥ ਗੁਰੂ ਵਾਸਤੇ ਕੁਰਬਾਨ ਕਰਦੇ। ਜਿਵੇਂ ਸੋਨਾ ਮੈਲ ਸੜਨ ਤੋਂ ਬਾਅਦ ਸ਼ੁੱਧ ਹੋ ਜਾਂਦਾ ਹੈ, ਇਸੇ ਤਰ੍ਹਾਂ ਤੂੰ ਆਪਣਾ ਆਪ ਗੁਰੂ ਦੇ ਅੱਗੇ ਰੱਖ ਦੇ, ਧੀਰਜ ਰੱਖ, ਤੇਰਾ ਗੁਰੂ ਵੀ ਤੇਰੇ ਅੰਦਰੋਂ ਬੜੀ ਖੋਟੀ ਮੈਲ ਹੈ ਹਉਮੇ ਹੰਕਾਰ ਦੀ, ਦੁਬਦਾ ਦੀ, ਵਿਕਾਰਾਂ ਦੀ, ਉਹ ਤੈਨੂੰ ਖਤਮ ਕਰਕੇ ਉਸ ਮੈਲ ਨੂੰ ਅੰਦਰੋਂ ਨਿਰਮਲ ਕਰ ਦੇਵੇਗਾ। ਜੀਉ ਨਿਰਮਲ, ਬਾਹਰੋਂ ਨਿਰਮਲ ਵਾਲੀ ਤੇਰੀ ਬਿਰਤੀ ਹੋਵੇਗੀ। ਅਹਿਰਨ ਮਤ ਵੇਦ ਹਥਿਆਰ, ਭਉ ਖਲਾ ਅਗਣ ਤਪਤਾਓ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ। ਜਦੋਂ ਗੁਰੂ ਦਾ ਭੈ, ਗੁਰੂ ਦੇ ਅੰਦਰ ਪ੍ਰੇਮ ਪੈਦਾ ਹੋ ਗਿਆ, ਫਿਰ ਅੰਦਰ ਕੀ ਆ ਗਿਆ? ਅੰਮ੍ਰਿਤ ਦੀ ਦਾਤ। ਜਿਹੜਾ ਅੰਮ੍ਰਿਤ ਆਪਾਂ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਪੰਜਾਂ ਪਿਆਰਿਆਂ ਤੋਂ ਲੈਂਦੇ ਹਾਂ, ਇਸੇ ਕਰਕੇ ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ ਸੀ ਕਿ ਇਸ ਅੰਮ੍ਰਿਤ ਨੂੰ ਲੈ ਕੇ ਤੇਰੇ ਅੰਦਰ ਜਿਹੜਾ ਗੁਰੂ ਨੇ ਨਾਮ ਰੂਪੀ ਅੰਮ੍ਰਿਤ ਟਿਕਾਇਆ ਹੋਇਆ ਹੈ, ਉਹ ਤਾਂ ਪ੍ਰਗਟ ਹੋਏਗਾ ਜੇ ਤੂੰ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਜਿਹੜਾ ਤੈਨੂੰ ਮੂਲ ਮੰਤਰ ਗੁਰਮੰਤਰ ਦਾ ਅਭਿਆਸ ਦੱਸਿਆ ਪੰਜਾਂ ਪਿਆਰਿਆਂ ਨੇ, ਉਹਦੀ ਮਿਹਨਤ ਕਰ, ਤੇਰੇ ਅੰਦਰੋਂ ਉਹ ਸੱਚ ਦਾ ਸੱਚ ਅੰਮ੍ਰਿਤ ਜਿਹੜਾ ਪ੍ਰਗਟ ਹੋਵੇਗਾ। ਜਤ ਪਹਾਰਾ ਧੀਜ ਸੁਨਿਆਰ, ਅਹਿਰਨ ਮਤ ਵੇਦ ਹਥਿਆਰ, ਭਉ ਖਲਾ ਅਗਣ ਤਪਤਾਓ, ਭਾਂਡਾ ਭਉ ਅੰਮ੍ਰਿਤ ਤਿਤ ਢਾਲ, ਘੜੀਏ ਸ਼ਬਦ ਸੱਚੀ ਟਕਸਾਲ।

ਜਾਣਾ ਹੈ, ਸਾਡਾ ਜੀਵਨ ਨਿਰਮਲ ਹੋਣਾ ਹੈ। ਘੜੀਏ ਸ਼ਬਦ ਸੱਚੀ ਟਕਸਾਲ, ਜਿਵੇਂ ਟਕਸਾਲ ਦੇ ਵਿੱਚ ਸਿੱਕੇ ਘੜੇ ਜਾਂਦੇ ਹਨ, ਇਹ ਗੁਰੂ ਸਾਡੇ ਜੀਵਨ ਨੂੰ ਘੜਦਾ ਹੈ, ਜੀਵਨ ਨੂੰ ਸਵਾਰਦਾ ਹੈ। ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਜਿਨ੍ਹਾਂ ਉੱਤੇ ਗੁਰੂ ਦੀ ਨਦਰ ਹੁੰਦੀ ਹੈ, ਬਖਸ਼ਿਸ਼ ਦੀ ਕਰਮ ਹੁੰਦਾ ਹੈ, ਉਹ ਫਿਰ ਨਿਹਾਲ ਹੋ ਜਾਂਦਾ ਹੈ, ਉਹਦਾ ਫਿਰ ਆਇਆ ਹੋਇਆ ਦੁਨੀਆਂ 'ਤੇ ਸਫਲਾ ਹੋ ਜਾਂਦਾ ਹੈ, ਉਹਦਾ ਦੁਨੀਆਂ 'ਤੇ ਆਇਆ ਹੋਇਆ ਪ੍ਰਵਾਨ ਹੁੰਦਾ ਹੈ। ਕਹਿ ਲੱਗੇ ਧੀਰਜ ਰੱਖ ਆਪਣੇ ਅੰਦਰ, ਸਬਰ ਵਾਲੀ ਸੰਤੋਖ ਵਾਲੀ ਬਿਰਤੀ ਨੂੰ ਰੱਖ, ਗੁਰੂ ਤੈਨੂੰ ਕਦੀ ਡੋਲਣ ਨਹੀਂ ਦਏਗਾ, ਗੁਰੂ ਤੇਰੀ ਹਰ ਥਾਂ 'ਤੇ ਰਾਖੀ ਕਰੇਗਾ, ਗੁਰੂ ਤੇਰੀ ਆਪ ਬਾਂਹ ਫੜੇਗਾ। ਭਾਈ ਸਾਹਿਬ ਕਹਿੰਦੇ ਨੇ ਜਿਵੇਂ ਬੜੀ ਹਵਾ ਚੱਲੇ ਅਤੇ ਹਵਾ ਚੱਲਣ ਦੇ ਨਾਲ ਰੁੱਖ ਵੀ ਹਿੱਲ ਜਾਂਦੇ ਹਨ, ਕਈ ਵਾਰੀ ਡਿੱਗ ਵੀ ਜਾਂਦੇ ਹਨ, ਪੰਛੀ ਉਹ ਵੀ ਘਬਰਾ ਜਾਂਦੇ ਨੇ। ਅਗਲੀ ਉਦਾਹਰਣ ਦਿੱਤੀ ਭਾਈ ਸਾਹਿਬ ਨੇ, ਕਹਿਣ ਲੱਗੇ ਸਰਵਰ ਘਾਮ ਲਾਗੈ ਬਾਰਜ ਬਿਲਖ ਮੁੱਖ। ਘਾਮ ਦਾ ਅਰਥ ਜਦੋਂ ਬਹੁਤ ਗਰਮੀ ਹੋਵੇ ਅਤੇ ਕਈ ਵਾਰੀ ਜਿਹੜਾ ਸਰੋਵਰ ਦਾ ਪਾਣੀ ਹੈ, ਤਲਾਬ ਦਾ ਪਾਣੀ ਜਿਹੜਾ ਹੈ, ਉਹ ਗਰਮ ਹੋ ਜਾਂਦਾ ਹੈ ਧੁੱਪ ਦੇ ਨਾਲ, ਬਹੁਤੀ ਧੁੱਪ ਪੈਣ ਦੇ ਨਾਲ। ਅਤੇ ਜਿਹੜੇ ਕਵਲ ਦੇ ਫੁੱਲ ਨੇ, ਕਈ ਵਾਰੀ ਉਹ ਵੀ ਮੁਰਝਾ ਜਾਂਦੇ ਨੇ ਪਾਣੀ ਦੇ ਵਿੱਚ, ਜ਼ਿਆਦੀ ਧੁੱਪ ਹੋਵੇ ਪਾਣੀ ਗਰਮ ਹੋ ਜਾਵੇ। ਅਤੇ ਅਗਲੀ ਉਦਾਹਰਣ ਦਿੱਤੀ, ਕਹਿਣ ਲੱਗੇ ਪ੍ਰਾਣ ਅੰਤ ਹੰਤ ਜਲ ਜੰਤ ਅਕੁਲਾਤ ਹੈ। ਜਿਹੜੇ ਪਾਣੀ ਵਿੱਚ ਜੀਵ ਰਹਿੰਦੇ ਹਨ, ਜਿਵੇਂ ਮੱਛੀਆਂ ਹਨ, ਹੋਰ ਜੀਵ ਰਹਿੰਦੇ ਹਨ, ਜੀਵ ਜੰਤੂ, ਉਹ ਵੀ ਘਬਰਾ ਜਾਂਦੇ ਨੇ, ਉਹ ਵੀ ਦੁੱਖ ਮਾਣਦੇ ਨੇ ਕਿ ਪਾਣੀ ਬੜਾ ਗਰਮ ਹੋ ਗਿਆ ਤਪਸ਼ ਦੇ ਨਾਲ, ਉਹ ਵੀ ਘਬਰਾ ਜਾਂਦੇ ਹਨ ਇੰਨੀ ਧੁੱਪ ਦੇ ਨਾਲ, ਪਾਣੀ ਗਰਮ ਹੋਣ ਦੇ ਨਾਲ, ਉਹ ਵੀ ਆਪਣਾ ਧੀਰਜ ਕਈ ਵਾਰੀ ਛੱਡ ਦਿੰਦੇ ਹਨ। ਅਗਲੀ ਉਦਾਹਰਨ ਭਾਈ ਸਾਹਿਬ ਨੇ ਦਿੱਤੀ, ਕਹਿਣ ਲੱਗੇ ਸਾਰ ਦੂਲ ਦੇਖੇ ਮ੍ਰਿਗ ਮਾਲ ਦਲ ਚਿੱਤ ਬੰਨ। ਸਾਰ ਦੂਲ ਕਹਿੰਦੇ ਨੇ ਬੱਬਰ ਸ਼ੇਰ ਨੂੰ, ਜਦੋਂ ਕਿਤੇ ਸ਼ੇਰ ਬੱਬਰ ਜਿਹੜਾ ਹੈ ਉਹ ਗਰਜਦਾ ਹੈ ਜੰਗਲ ਦੇ ਵਿੱਚ, ਅਤੇ ਉਹਦੀ ਗਰਜ ਨੂੰ ਸੁਣ ਕੇ ਜਿੰਨੇ ਮਿਰਗ ਹੁੰਦੇ ਹਨ, ਉਹ ਸਾਰੇ ਦੇ ਮਿਰਗਾਂ ਦੇ ਦਲ ਜਿਹੜੇ ਨੇ ਉਹ ਸਾਰੇ ਘਬਰਾ ਜਾਂਦੇ ਹਨ, ਉਹਨਾਂ ਨੂੰ ਡਰ ਪੈਦਾ ਹੋ ਜਾਂਦਾ ਹੈ ਕਿ ਸ਼ੇਰ ਦੀ ਗਰਜ, ਸ਼ੇਰ ਗਰਜਿਆ ਹੈ, ਕਿਧਰੇ ਸਾਡਾ ਸ਼ਿਕਾਰ ਹੀ ਨਾ ਕਰ ਲਵੇ, ਸਾਨੂੰ ਮਾਰ ਹੀ ਨਾ ਲਵੇ। ਉਹ ਵੀ ਆਪਣਾ ਧੀਰੀ ਛੱਡ ਜਾਂਦੇ ਹਨ, ਘਬਰਾ ਜਾਂਦੇ ਹਨ। ਸਾਰ ਦੂਲ ਦੇਖੇ ਮਿਰਗ ਮਾਲ, ਮਿਰਗਾਂ ਦੀਆਂ ਡਾਰਾਂ, ਦਲ ਚਿੱਤ ਬੰਨ, ਜੰਗਲ ਦੇ ਵਿੱਚ ਭਾਈ ਸਾਹਿਬ ਕਹਿੰਦੇ ਨੇ ਉਹ ਵੀ ਘਬਰਾ ਜਾਂਦੇ ਨੇ ਜਿੰਨੇ ਮਿਰਗ ਨੇ। ਅਤੇ ਅਗਲੀ ਉਦਾਹਰਣ ਦਿੱਤੀ, ਕਹਿਣ ਲੱਗੇ ਵਾਸ ਮੈਂ ਨਾ ਤਰਾਸ ਕਰ ਆਸ਼ਰਮ ਸੁਹਾਤ ਹੈ। ਉਹ ਜਿੰਨਾ ਥਾਵਾਂ 'ਤੇ ਰਹਿੰਦੇ ਨੇ ਮਿਰਗ ਜੰਗਲ ਦੇ ਵਿੱਚ, ਉਹਨਾਂ ਨੂੰ ਆਪਣੇ ਘੁਰਨਿਆਂ ਦੇ ਵਿੱਚ ਵੀ ਡਰ ਲੱਗ ਪੈਂਦਾ ਹੈ, ਕਿਤੇ ਜਿੱਥੇ ਅਸੀਂ ਰਹਿੰਦੇ ਹਾਂ ਘੁਰਨਿਆਂ ਦੇ ਵਿੱਚ, ਕਿਧਰੇ ਇੱਥੇ ਨਾ ਸ਼ੇਰ ਆ ਜਾਵੇ, ਇੱਥੇ ਨਾ ਸਾਨੂੰ ਖਾ ਜਾਵੇ, ਮਾਰ ਦੇਵੇ, ਉਹ ਵੀ ਆਪਣਾ ਧੀਰਜ ਤਿਆਗ ਦਿੰਦੇ ਨੇ। ਇਹ ਤਿੰਨ ਉਦਾਹਰਣਾਂ ਭਾਈ ਸਾਹਿਬ ਨੇ ਪਹਿਲਾਂ ਦਿੱਤੀਆਂ ਨੇ। ਇੱਕ ਬਿਰਖ ਦੀ ਦਿੱਤੀ ਹੈ ਕਿ ਬਿਰਖ ਹਨੇਰੀ ਵਿੱਚ ਡਿੱਗ ਪੈਂਦੇ ਨੇ, ਪੰਛੀ ਧੀਰਜ ਛੱਡ ਜਾਂਦੇ ਹਨ, ਜ਼ਿਆਦੀ ਧੁੱਪ ਦੇ ਨਾਲ ਪਾਣੀ ਜ਼ਿਆਦਾ ਗਰਮ ਹੋ ਜਾਂਦਾ ਹੈ, ਫੁੱਲ ਮੁਰਝਾ ਜਾਂਦੇ ਨੇ ਕਵਲ ਦੇ ਫੁੱਲ, ਜਿਹੜੇ ਜੀਵ ਪਾਣੀ ਵਿੱਚ ਰਹਿੰਦੇ ਨੇ ਉਹ ਵੀ ਘਬਰਾ ਜਾਂਦੇ ਹਨ, ਧੀਰਜ ਛੱਡ ਜਾਂਦੇ ਹਨ। ਸਾਰਦੂਲ ਸ਼ੇਰ ਦੀ ਆਵਾਜ਼ ਸੁਣ ਕੇ ਮਿਰਗ ਜਿਹੜੇ ਨੇ ਉਹ ਵੀ ਘਬਰਾ ਜਾਂਦੇ ਹਨ। ਇਹ ਤਿੰਨ ਉਦਾਹਰਣਾਂ ਦੇ ਕੇ ਅਖੀਰ ਵਿੱਚ ਭਾਈ ਸਾਹਿਬ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ, ਕਹਿਣ ਲੱਗੇ ਤੈਸੇ ਗੁਰ ਆਂਗ ਸੁਆਂਗ ਭਏ ਹੈ ਚੱਕਤ ਸਿੱਖ। ਕਈ ਵਾਰੀ ਗੁਰੂ ਸਾਹਿਬ ਦੇ ਆਪਾਂ ਜੀਵਨ ਵਿੱਚੋਂ ਪੜ੍ਹਦੇ ਹਾਂ, ਉਦਾਹਰਣਾਂ ਵੀ ਪੜ੍ਹਦੇ ਹਾਂ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਭਾਈ ਲੈਣੇ ਨੂੰ, ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ, ਗੁਰਤਾ ਗੱਦੀ ਦੇਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਉਹਨਾਂ ਦੀ ਪਰਖ ਵੀ ਕੀਤੀ ਸੀ। ਜਿਵੇਂ ਜਦੋਂ ਮੀਂਹ ਪੈਣਾ ਅੱਧੀ ਰਾਤ ਨੂੰ ਅਤੇ ਕਹਿਣਾ ਲੈਣਿਆ ਜਾ ਕੇ ਤੂੰ ਕੱਪੜੇ ਧੋ ਕੇ ਲਿਆ ਦਰਿਆ ਤੋਂ, ਇੱਕ ਪਰਖ ਹੋ ਰਹੀ ਸੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ। ਜੇ ਮੀਂਹ ਪੈਣਾ ਅਤੇ ਕਹਿਣਾ ਕੱਚੀ ਕੰਧ ਨੂੰ

0: ਇਹਨੂੰ ਬਣਾ, ਇਹਨੂੰ ਲੇਪਣ ਦੇ, ਜਾਂ ਕਿਲੇ ਕਟੋਰਾ ਕਿਤੇ ਗੰਦੇ ਪਾਣੀ ਵਿੱਚ ਡਿੱਗ ਪੈਣਾ ਅਤੇ ਕਹਿਣ ਲੱਗਾ ਇਹ ਕੱਢ ਕੇ ਲਿਆ। ਇਹ ਸਾਰੀਆਂ ਪਰਖਾਂ ਗੁਰੂ ਆਪਣਾ ਸਵਾਂਗ ਵਰਤਦਾ ਸੀ। ਗੁਰੂ ਇੱਕ ਸਿੱਖ ਨੂੰ ਉਸ ਵਾਹਿਗੁਰੂ ਦੇ ਚਰਨਾਂ ਨਾਲ ਉਹਦਾ ਵਿਸ਼ਵਾਸ, ਉਹਦਾ ਧੀਰਜ ਦੇਖਣਾ ਚਾਹੁੰਦਾ ਸੀ, ਕਿੰਨਾ ਕੁ ਇਹਨੂੰ ਸਿੱਖ ਨੂੰ ਗੁਰੂ ਦੇ ਉੱਤੇ ਭਰੋਸਾ ਹੈ, ਵਿਸ਼ਵਾਸ ਹੈ, ਸ਼ਰਧਾ ਹੈ। ਅਤੇ ਜਦੋਂ ਗੁਰੂ ਸਾਹਿਬ ਨੇ ਗੁਰਤਾ ਗੱਦੀ ਦੇਣੀ ਸੀ, ਉਦੋਂ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਵੀ ਨਾਲ ਨੇ, ਭਾਈ ਜੋਧ ਜੀ, ਹੋਰ ਵੀ ਅਨੇਕਾਂ ਸਿੱਖ ਸਨ, ਭਾਈ ਲਹਿਣਾ ਜੀ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਵੀ ਨਾਲ ਨੇ। ਗੁਰੂ ਸਾਹਿਬ ਨੇ ਉਹੋ ਜਿਹਾ ਰੂਪ ਬਣਾ ਲਿਆ, ਸਵਾਂਗ ਬਣਾ ਲਿਆ, ਅਤੇ ਸਿੱਖ ਮਗਰ ਮਗਰ ਨੇ, ਗੁਰੂ ਸਾਹਿਬ ਅੱਗੇ ਜਾ ਰਹੇ ਨੇ ਜੰਗਲ ਵਿੱਚ, ਅਤੇ ਇਤਿਹਾਸਕਾਰ ਕਹਿੰਦੇ ਨੇ ਗੁਰੂ ਸਾਹਿਬ ਨੇ ਮੋਹਰਾਂ ਸੁੱਟੀਆਂ, ਕੋਈ ਮੋਹਰਾਂ ਲੈ ਕੇ ਪਿੱਛੇ ਨੂੰ ਮੁੜ ਗਿਆ, ਕੋਈ ਮਾਇਆ ਸੁੱਟੀ ਉਹ ਲੈ ਕੇ ਮੁੜ ਗਿਆ, ਪਰ ਅਖੀਰ 'ਤੇ ਭਾਈ ਲਹਿਣਾ ਹੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਇਕੱਲੇ ਰਹਿ ਗਏ, ਬਾਕੀ ਸਾਰੇ ਸਿੱਖ ਵਾਪਸ ਮੁੜ ਗਏ, ਕਿਸੇ ਨੂੰ ਡਾਂਗ ਮਾਰੀ, ਸੋਟਾ ਮਾਰਿਆ। ਅਤੇ ਅਖੀਰ 'ਤੇ ਭਾਈ ਲਹਿਣੇ ਨੂੰ ਕਿਹਾ ਤੂੰ ਕਿਉਂ ਨਹੀਂ ਵਾਪਸ ਜਾਂਦਾ? ਹੁਣ ਗੁਰੂ ਸਾਹਿਬ ਪਰਖ ਕਰਦੇ ਪਏ ਨੇ ਕਿ ਕਿਹੜਾ ਅਖੀਰ ਤੱਕ ਮੇਰੇ ਨਾਲ ਨਿਭਣ ਵਾਲਾ ਹੈ। ਇਹ ਗੁਰੂ ਦੀ ਖੇਡ ਹੈ, ਗੁਰੂ ਦੀ ਕਲਾ ਹੈ ਸਾਧ ਸੰਗਤ। ਅਖੀਰ 'ਤੇ ਫਿਰ ਭਾਈ ਲਹਿਣੇ ਨੂੰ ਜਦੋਂ ਇਹ ਗੱਲ ਕਹੀ ਜੇ ਤੂੰ ਨਹੀਂ ਜਾਂਦਾ ਫਿਰ ਆ ਮੁਰਦਾ ਖਾ, ਇਹ ਵੀ ਆਪਾਂ ਸਾਖੀ ਪੜ੍ਹਦੇ ਹਾਂ ਵੀ ਤੈਨੂੰ ਮੁਰਦਾ ਖਾਣਾ ਪਏਗਾ, ਤੇਰੇ ਤੂੰ ਵਾਪਸ ਨਹੀਂ ਜਾ ਰਿਹਾ। ਅਤੇ ਭਾਈ ਲਹਿਣੇ ਨੇ ਕਿਹਾ ਮਹਾਰਾਜ ਦੱਸੋ ਕਿਹੜੇ ਪਾਸਿਓਂ ਖਾਣਾ, ਸਿਰ ਵਾਲੇ ਪਾਸਿਓਂ ਜਾਂ ਪੈਰਾਂ ਵਾਲੇ ਪਾਸਿਓਂ? ਜਦੋਂ ਉੱਤੋਂ ਕੱਪੜਾ ਚੁੱਕਿਆ, ਕੋਈ ਇਤਿਹਾਸ ਕਰ ਕਹਿੰਦੇ ਨੇ ਫੁੱਲ ਬਣੇ ਸਨ, ਕੋਈ ਕਹਿੰਦੇ ਨੇ ਪ੍ਰਸ਼ਾਦ ਬਣਿਆ। ਖੈਰ, ਗੁਰੂ ਸਾਹਿਬ ਦੀ ਕਲਾ ਹੈ, ਗੁਰੂ ਦੀ ਆਪਣੀ ਖੇਡ ਹੈ, ਉਹ ਆਪ ਹੀ ਸਾਬ ਸਾਰੀਆਂ ਬਖਸ਼ਿਆਂ ਦਾ ਮਾਲਕ ਹੈ। ਗੁਰੂ ਕਿੱਦਾਂ ਆਪਣੇ ਸਿੱਖ ਨੂੰ ਪਰਖਦਾ ਹੈ ਇਹ ਗੁਰੂ ਹੀ ਜਾਣਦਾ ਹੈ। ਅਤੇ ਇਹ ਵੀ ਇਤਿਹਾਸ ਵਿੱਚ ਬਚਨ ਆਉਂਦੇ ਨੇ ਕਿ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਕਿਹਾ ਮਹਾਰਾਜ ਲੋਕਾਂ ਦੇ ਜਿਨ੍ਹਾਂ ਦੇ ਘਰ ਸਨ, ਘਰਾਂ ਵਾਲੇ ਘਰ ਚੱਲ ਗਏ ਨੇ, ਜਿਨ੍ਹਾਂ ਨੂੰ ਮਾਇਆ ਦੀ ਲੋੜ ਸੀ, ਮੋਹਰਾਂ ਦੀ ਲੋੜ ਸੀ, ਉਹ ਲੈ ਕੇ ਮੁੜ ਗਏ ਨੇ, ਮੇਰਾ ਤਾਂ ਘਰ ਹੀ ਗੁਰੂ ਨਾਨਕ ਪਾਤਸ਼ਾਹ ਹੈ, ਮੇਰੇ ਵਾਸਤੇ ਤਾਂ ਕੋਈ ਘਰ ਹੋਰ ਹੈ ਹੀ ਨਹੀਂ। ਬਾਬਾ ਮੜੀ ਨਾ ਗੋਰ ਗੁਰ ਅੰਗਤ ਕੇ ਹੀਏ ਮਾਹੀ, ਇਹ ਵੀ ਇਤਿਹਾਸ ਵਿੱਚ ਬਚਨ ਆਉਂਦੇ ਨੇ ਕਿ ਬਾਬਾ ਕਿਸੇ ਮੜੀਆਂ ਵਿੱਚ ਜਾਂ ਕਬਰ ਵਿੱਚ ਨਹੀਂ, ਗੁਰੂ ਅੰਗਦ ਸਾਹਿਬ ਦੇ ਹਿਰਦੇ ਵਿੱਚ ਬਹਿ ਗਏ ਗੁਰੂ ਨਾਨਕ ਪਾਤਸ਼ਾਹ ਜੀ। ਉਸ ਜੋਤ ਦਾ ਵਾਸਾ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਵਿੱਚ ਹੋ ਗਿਆ। ਭਾਈ ਸਾਹਿਬ ਕਹਿੰਦੇ ਨੇ ਤੈਸੇ ਗੁਰ ਆਂਗ ਸਵਾਂਗ ਭਏ ਹੈ ਵਾਕਤ ਸਿੱਖ। ਕਹਿਣ ਲੱਗੇ ਗੁਰੂ ਨੇ ਸਵਾਂਗ ਵਰਤਾਇਆ ਅਤੇ ਸਿੱਖ ਕਈ ਵਾਰੀ ਦੁਬਧਾ ਵਿੱਚ ਪੈ ਜਾਂਦਾ, ਭੁਲੇਖੇ ਵਿੱਚ ਪੈ ਜਾਂਦਾ ਹੈ ਕਿ ਮੈਂ ਕਿੱਧਰ ਜਾਵਾਂ, ਪਰ ਜਿਹੜੇ ਵਾਕਈ ਗੁਰੂ ਨੂੰ ਪਿਆਰ ਕਰਦੇ ਨੇ ਉਹ ਕਦੀ ਦੁਬਧਾ ਵਿੱਚ ਨਹੀਂ ਪੈਂਦੇ। ਕਹਿਣ ਲੱਗੇ ਦੁੱਖ ਤਾਂ ਉਦਾਸ ਬਾਸ ਅਤ ਬਿਲਲਾਤ ਹੈ। ਉਹ ਕਈ ਵਾਰੀ ਸਿੱਖ ਆਪਣੇ ਵਿੱਚ ਦੁਖੀ ਹੋ ਕੇ ਮਨ ਦੇ ਵਿੱਚ ਸੋਚਦਾ ਹੈ, ਫਿਰ ਗੁਰੂ ਅੱਗੇ ਅਰਦਾਸ ਕਰਦਾ ਹੈ, ਅਤੇ ਜਦੋਂ ਅਰਦਾਸ ਕਰਦਾ ਹੈ ਫਿਰ ਗੁਰੂ ਪ੍ਰਗਟ ਵੀ ਹੁੰਦਾ ਹੈ, ਗੁਰੂ ਉਹਦੀ ਭਾਵਨਾ ਨੂੰ ਭਾਗ ਵੀ ਲਾਉਂਦਾ ਹੈ। ਇਹ ਸਭ ਤੋਂ ਵੱਡੀ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਕੋਈ ਵੀ ਤੇਰੇ ਅੰਦਰ ਦੀ ਪੀੜਾ ਹੈ, ਦੁੱਖ ਹੈ, ਘਬਰਾਹਟ ਹੈ, ਕਿਸੇ ਚੀਜ਼ ਦਾ ਤੇਰੇ ਅੰਦਰ ਮਨ ਦੇ ਵਿੱਚ ਕੋਈ ਭੁਲੇਖਾ ਪੈ ਗਿਆ ਹੈ, ਤੇ ਤੂੰ ਕੀ ਕਰਨਾ ਹੈ, ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰ। ਬੜੀਆਂ ਸਾਖੀਆਂ ਸਾਡੇ ਇਤਿਹਾਸ ਦੇ ਵਿੱਚ ਮਿਲਦੀਆਂ ਨੇ ਵੀ ਜਦੋਂ ਵੀ ਕੋਈ ਇਹੋ ਜਿਹਾ ਸਮਾਂ ਆਇਆ ਤੇ ਸਿੱਖਾਂ ਨੇ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ, ਗੁਰੂ ਨੇ ਆਪੇ ਹੀ ਰਾਹ ਦੱਸਿਆ ਹੈ, ਗੁਰੂ ਆਪੇ ਹੀ ਉਸ ਸਿੱਖ ਦਾ ਭਾਵਨਾ ਨੂੰ ਭਾਗ ਲਾਉਂਦੇ ਨੇ, ਬੇੜਾ ਪਾਰ ਕਰਦੇ ਨੇ। ਭਾਈ ਮੱਖਣ ਸ਼ਾਹ ਵਰਗੇ ਜਦੋਂ ਉਹ ਮੋਹਰਾਂ ਲੈ ਕੇ ਬਾਬਾ ਬਕਾਲਾ ਸਾਹਿਬ ਪਹੁੰਚਦੇ ਨੇ, ਕਈ ਨਕਲੀ ਗੁਰੂ ਬਣ ਕੇ ਬਹਿ ਜਾਂਦੇ ਨੇ, ਪਰ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਉਹਦੇ ਚਰਨਾਂ ਵਿੱਚ ਜਾਂਦੇ ਨੇ ਫਿਰ ਗੁਰੂ ਸਾਹਿਬ ਆਪ ਬਖਸ਼ਿਸ਼ ਕਰਦੇ ਨੇ ਕਿ ਤੇਰੀ 500 ਮੋਹਰਾਂ ਸਿੱਖ ਕੇ ਤੂੰ 5-5 ਮੋਹਰਾਂ ਦੇ ਰਿਹਾ ਹੈ। ਫਿਰ ਉੱਥੇ ਸਿੱਖ ਦੀ ਜਿਹੜੀ ਭਾਵਨਾ ਸੀ, ਜਿਹੜੀ ਮਨ ਦੇ ਵਿੱਚ ਦੁਬਧਾ ਬਣੀ ਸੀ ਕਿ ਮਹਾਰਾਜ ਮੈਨੂੰ ਪਤਾ ਨਹੀਂ ਲੱਗਦਾ ਅਸਲੀ ਕਿਹੜਾ ਅਤੇ ਨਕਲੀ ਕਿਹੜਾ ਹੈ, ਫਿਰ ਉੱਥੇ ਗੁਰੂ ਸਾਹਿਬ ਨੇ ਆਪ ਬਖਸ਼ਿਸ਼ ਕੀਤੀ। ਅੱਜ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਬੜੀਆਂ ਜੀਵਨ ਦੇ ਵਿੱਚ ਇਹੋ ਜਿਹਾ ਸਮਾਂ ਆ ਜਾਂਦਾ, ਬੰਦੇ ਦਾ ਧੀਰਜ ਡੋਲ ਜਾਂਦਾ ਹੈ, ਜਿਵੇਂ ਰੁੱਖ ਹਿੱਲਣ ਦੇ ਨਾਲ ਪੰਛੀ ਘਬਰਾ ਜਾਂਦੇ ਹਨ, ਹਵਾ ਚੱਲਣ ਨਾਲ, ਪਾਣੀ ਦੀ ਤਪਸ਼ ਨਾਲ ਫੁੱਲ ਮੁਰਝਾ ਜਾਂਦੇ ਹਨ, ਸ਼ੇਰ ਦੀ ਗਰਜ ਸੁਣ ਕੇ ਮਿਰਗ ਘਬਰਾ ਜਾਂਦੇ ਨੇ। ਕਈ ਵਾਰੀ ਸਿੱਖ ਵੀ ਆਪਣੇ ਜੀਵਨ ਦੇ ਵਿੱਚ ਗੁਰੂ ਦਾ ਸਵਾਂਗ ਵੇਖ ਕੇ ਘਬਰਾ ਜਾਂਦਾ ਹੈ, ਪਰ ਗੁਰੂ ਸਾਹਿਬ ਕਹਿੰਦੇ ਨੇ ਗੁਰੂ ਅੱਗੇ ਅਰਦਾਸ ਕਰ, ਬੇਨਤੀ ਕਰ, ਗੁਰੂ ਤੇਰਾ ਬੇੜਾ ਆਪ ਪਾਰ ਕਰੇਗਾ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਵੀ ਕੋਈ ਵੀ ਕੰਮ ਹਜੇ ਹੋਵੇ ਦੁਬਧਾ ਵਿੱਚ ਨਾ ਪਈਏ, ਕਿਸੇ ਪਖੰਡੀਆਂ ਕੋਲ ਨਾ ਜਾਈਏ, ਕਿਸੇ ਦੇਹਧਾਰੀਆਂ ਪਿੱਛੇ ਨਾ ਲੱਗੀਏ, ਆਪਣੇ ਗੁਰੂ ਅੱਗੇ ਅਰਦਾਸ ਕਰੀਏ। ਜਿਸ ਗੁਰੂ ਨੂੰ ਅਸੀਂ ਰੋਜ਼ ਕਹਿੰਦੇ ਹਾਂ ਕਿ ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਸਾਡਾ ਗੁਰੂ ਤਾਂ ਹਾਜ਼ਰ ਨਾਜ਼ਰ ਹੈ, ਸਿੱਖ ਨੂੰ ਤਾਂ ਕਿਧਰੇ ਇੱਧਰ ਉੱਧਰ ਜਾਣ ਦੀ, ਸੱਜੇ ਖੱਬੇ ਜਾਣ ਦੀ ਲੋੜ ਹੀ ਨਹੀਂ ਹੋਣੀ ਚਾਹੀਦੀ। ਸਿੱਖ ਦਾ ਗੁਰੂ ਹਾਜ਼ਰ ਨਾਜ਼ਰ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡੇ ਅੰਦਰ ਇਹੋ ਜਿਹੀ ਭਾਵਨਾ ਜਾਗ ਪਾਵੇ, ਸਾਡਾ ਜੀਵਨ ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾ ਪੈ ਮੇਲੇ। ਅੱਜ ਦਾ ਜੋ ਮਹਾਨ ਦਿਹਾੜਾ ਹੈ, ਸ਼ਹੀਦ ਭਾਈ ਦਿਲਾਵਰ ਸਿੰਘ ਉਹਨਾਂ ਦੇ ਸ਼ਹੀਦੀ ਦੇ ਸੰਬੰਧ ਵਿੱਚ ਦੀਵਾਨ ਸੱਜੇ ਹਨ, ਸਫਲ ਸਫਲ ਸਫਲ ਭਈ ਯਾਤਰਾ ਆਵਣ ਜਾਣ ਰਹੇ ਮਿਲ ਸਾਦਾ, ਉਹਨਾਂ ਦੀ ਯਾਤਰਾ ਸਫਲੀ ਹੋ ਗਈ ਹੈ। ਆਪਾਂ ਵੀ ਗੁਰੂ ਅੱਗੇ ਅਰਦਾਸ ਕਰੀਏ, ਸਾਡਾ ਵੀ ਆਉਣਾ ਜਾਣਾ ਸਫਲਾ ਹੋ ਜਾਵੇ। ਬੇਅੰਤ ਭੁੱਲਾਂ ਬਖਸ਼ ਦੇਣਾ ਜੀ, ਆਓ ਬੜੇ ਪਿਆਰ ਨਾਲ ਢਾਡੀ ਵਾਰਾਂ ਸਰਵਣ ਕਰੀਏ। ਗਿਆਨੀ ਭਾਈ ਜਗਦੇਵ ਸਿੰਘ ਜੀ ਜਾਚਕ ਅਤੇ ਤਿੰਨਾਂ ਦੇ ਜਥੇ ਪਾਸੋਂ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ ਜੀ।

ਮੌਤ ਨਾਲ ਸਿੱਧਾ ਨਾਤਾ, ਮੌਤ ਨਾਲ ਸਿੱਧਾ ਨਾਤਾ ਜੋੜਿਆ ਸ਼ਹੀਦਾਂ ਨੇ, ਮੌਤ ਨਾਲ ਸਿੱਧਾ ਨਾਤਾ ਜੋੜਿਆ ਸ਼ਹੀਦ

शहीद की जो मौत है वो कौम की हयात है, शहीद कौमां नूं नवा जीवन दिया करदे हन। आप जी बड़े अदब सहित ग्रीविनवाज सतगुरु चवर शतर तख्त दे मालक शब्द अवतार रूहानी ज्ञान दे चानण मुनारे आत्मक शीतलता दे मुजस्मे साहिब श्री गुरु ग्रंथ साहिब महाराज जी दी पावन गोद अंदर बैठ के सत संगत दीयां घड़ियां दा आनंद माण रहे हो, शहीदां दी याद मना रहे हो। एक बार सरबत संगत कौम दे महान शहीद भाई दिलावर सिंह जय सिंह वाला दी याद विच गज वज के फतेह बुलाओ। शहीद कौमां दी खातर अपना जीवन दा ते ला के कुरबानी करदे ने, फिर पिछों कौम दा फर्ज बनता उन्हां नूं याद करना ते उन्हां नूं श्रद्धांजलि देनी। तुसी फतेह बुलाओगे तुहाडी और साडी बुलाई हुई फतेह भाई दिलावर सिंह जी लई शरदा दे फुल होणगे। कोई भी रसना वांझी ना रहे, आखो जी वाहेगुरु जी का खालसा वाहेगुरु जी की फतेह। अज आप जी उस महान सूरबीर योधे नूं शहीद नूं याद कर रहे हो जिसने 31 साल पहला कौम दी खातर अपनी बहुत वड्डी कुरबानी कीती। मनुखी बंब बनना कोई सौखी गल नहीं हुंदी। शहीद दिलावर सिंह ने पंजाब पंजाबीयत दे दुश्मन नूं सोधण लई शहादत दित्ती। ਉਹ ਕੌਣ ਸੀ ਉਸ ਬਾਰੇ ਤੁਸੀਂ ਜਾਣਦੇ ਹੋ। ਇਸ ਤਰ੍ਹਾਂ ਦੇ ਮਨੁੱਖਾਂ ਦਾ ਨਾਮ ਲੈਣਾ ਵੀ ਮੈਂ ਮੁਨਾਸਬ ਨਹੀਂ ਸਮਝਦਾ, ਪਰ ਆਪਣੇ ਵੇਲੇ ਦਾ ਪੰਜਾਬ ਦਾ ਮੁੱਖ ਮੰਤਰੀ ਸੀ ਤੇ ਉਹ ਮੁੱਖ ਮੰਤਰੀ ਜਿਹੜਾ ਬਹੁਮਤ ਤੋਂ ਬਗੈਰ ਚੁਣਿਆ ਗਿਆ ਸੀ, ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ। ਪੰਜਾਬ ਦਾ ਮੁੱਖ ਮੰਤਰੀ ਬੇਅੰਤਾ, ਜਿਹਨੂੰ ਅੱਜ ਸਾਡੀ ਕੌਮ ਬੁੱਚੜ ਦੇ ਨਾਲ ਨਾਲ ਯਾਦ ਕਰਦੀ ਹੈ। ਦੋ ਬੰਦੇ ਨੇ ਉਸ ਦੌਰ ਵਿੱਚ ਜਿਨ੍ਹਾਂ ਨੂੰ ਬੁੱਚੜ ਆਖਿਆ ਜਾਂਦਾ ਹੈ, ਇੱਕ ਪੰਜਾਬ ਦਾ ਮੁੱਖ ਮੰਤਰੀ ਤੇ ਦੂਜਾ ਪੰਜਾਬ ਦੀ ਪੁਲਿਸ ਦਾ ਮੁਖੀ KPS ਗਿੱਲ। ਇਹਨਾਂ ਦੋਨਾਂ ਨੇ ਪੰਜਾਬ ਦੀ ਧਰਤੀ ਤੇ ਨੌਜਵਾਨਾਂ ਦਾ ਸ਼ਿਕਾਰ ਖੇਡਿਆ। ਜੇ ਅਸੀਂ ਇਹ ਗੱਲ ਆਖੀਏ, ਹੋ ਸਕਦਾ ਹੈ ਸਾਡਾ ਕੋਈ ਆਪਣਾ, ਸਾਡਾ ਕੋਈ ਪੰਜਾਬੀ, ਸਾਡਾ ਕੋਈ ਸਿੱਖ ਵੀਰ, ਕੋਈ ਭੈਣ ਇਹ ਆਖੇ ਕਿ ਪੰਜਾਬ ਦਾ ਮੁੱਖ ਮੰਤਰੀ ਇੱਕ ਬਹੁਤ ਸਨਮਾਨਯੋਗ ਅਹੁਦਾ ਹੈ, ਉਹਨੂੰ ਮਾਰਨ ਵਾਲਾ ਸ਼ਹੀਦ ਕਿਵੇਂ ਹੋ ਸਕਦਾ ਹੈ? ਪੰਜਾਬ ਦੇ ਮੁੱਖ ਮੰਤਰੀ ਨੇ ਕਿਹੜਾ ਗੁਨਾਹ ਕੀਤਾ ਸੀ? ਇਹ ਤਾਂ ਮੰਨਿਆ ਜਾ ਸਕਦਾ ਹੈ ਕਿ KPS ਗਿੱਲ ਪੰਜਾਬ ਦਾ ਪੁਲਿਸ ਮੁਖੀ ਸੀ ਅਤੇ ਉਹਦੇ ਹੁਕਮ ਨਾਲ ਝੂਠੇ ਪੁਲਿਸ ਮੁਕਾਬਲੇ ਬਣੇ। ਪਰ ਯਾਦ ਰੱਖਿਓ, KPS ਗਿੱਲ ਦੀ ਕੋਈ ਹੈਸੀਅਤ ਨਹੀਂ ਸੀ, ਉਹਦੀ ਪਿੱਠ ਉੱਪਰ ਥਾਪੜਾ ਦੇਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਸੀ। ਉਹਦੇ ਕਹਿਣ ਤੇ ਪੰਜਾਬ ਵਿੱਚ ਖੂਨੀ ਤਾਂਡਵ ਨਾਚ ਨੱਚਿਆ ਗਿਆ। ਸਭ ਤੋਂ ਵੱਡਾ ਦੋਸ਼ੀ ਜੁਝਾਰੂਆਂ ਦੀ ਨਜ਼ਰ ਵਿੱਚ ਪੰਜਾਬ ਦਾ ਮੁੱਖ ਮੰਤਰੀ ਸੀ, ਇਸ ਕਰਕੇ ਇਸ ਨੂੰ ਸੋਧੇ ਜਾਣ ਦਾ ਪਲਾਨ ਬਣਿਆ, ਸਕੀਮ ਬਣੀ। ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਕਿਵੇਂ ਮਨੁੱਖੀ ਬੰਬ ਬਣਿਆ? ਅਸਲ ਵਿੱਚ ਭਾਈ ਦਿਲਾਵਰ ਸਿੰਘ ਪੁਲਿਸ ਵਿੱਚ ਨੌਕਰੀ ਕਰਦੇ ਸਨ। ਇਹਨਾਂ ਦੇ ਨਾਲ ਭਾਈ ਬਲਵੰਤ ਸਿੰਘ ਰਾਜੋਆਣਾ ਵੀ ਪੁਲਿਸ ਵਿੱਚ ਸਨ ਅਤੇ ਇੱਕ ਹੋਰ ਇਹਨਾਂ ਦਾ ਮਿੱਤਰ ਸੀ ਭਾਈ ਲਖਵਿੰਦਰ ਸਿੰਘ ਲੱਖਾ ਨਾਰੰਗਵਾਲ ਵਾਲਾ, ਇਹ ਸਾਰੇ ਪੁਲਿਸ ਵਿੱਚ ਸਨ। ਦਿਲਾਵਰ ਸਿੰਘ ਦੀ ਦੋਸਤੀ ਲਖਵਿੰਦਰ ਸਿੰਘ ਲੱਖੇ ਦੇ ਨਾਲ ਸੀ ਅਤੇ ਲਖਵਿੰਦਰ ਸਿੰਘ ਲੱਖਾ ਵੀ ਉਨੀ ਦਿਨੀ ਪਟਿਆਲੇ ਗੁਰੂ ਨਾਨਕ ਕਲੋਨੀ ਵਿੱਚ ਰਹਿੰਦਾ ਸੀ। ਇੱਧਰ ਪੰਜਾਬ ਦੀ ਧਰਤੀ 'ਤੇ ਜਿਹੜੀਆਂ ਜਥੇਬੰਦੀਆਂ ਸਰਗਰਮ ਸਨ, ਉਹਨਾਂ ਵਿੱਚੋਂ ਇੱਕ ਜਥੇਬੰਦੀ ਹੈ ਬੱਬਰ ਖਾਲਸਾ, ਜਿਸ ਦੇ ਮੁਖੀ ਭਾਈ ਵਧਾਵਾ ਸਿੰਘ ਹੋਰੀ ਪਾਕਿਸਤਾਨ ਵਿੱਚ ਉਸ ਸਮੇਂ ਰਹਿੰਦੇ ਸਨ। ਮਹਿਲ ਸਿੰਘ ਬੱਬਰ, ਵਧਾਵਾ ਸਿੰਘ ਬੱਬਰ, ਇਹ ਕਿਸੇ ਜਾਣਕਾਰੀ ਦੇ ਮੁਥਾਜ ਨਹੀਂ। ਇਹਨਾਂ ਨੇ ਕੌਮ ਲਈ ਆਪਣਾ ਸਭ ਕੁਝ ਦਾਅ 'ਤੇ ਲਾ ਕੇ ਕੌਮ ਦੀ ਲੱਥੀ ਹੋਈ ਪੱਗ ਦੁਬਾਰਾ ਸਿਰ 'ਤੇ ਰੱਖਣ ਲਈ ਕੌਮ ਦੀ ਖਾਤਰ ਸੰਘਰਸ਼ ਲੜਿਆ। ਅੱਜ ਵੀ ਸੂਰਬੀਰ ਉਹ ਸੰਘਰਸ਼ ਜਾਰੀ ਰੱਖ ਰਹੇ ਨੇ। ਕੋਈ ਜੇਲ੍ਹਾਂ ਵਿੱਚ ਬੈਠਾ, ਕੋਈ ਕਿਸੇ ਥਾਂ 'ਤੇ ਹੈ, ਕੋਈ ਪੰਜਾਬ ਤੋਂ ਬਾਹਰ ਕਿਸੇ ਹੋਰ ਦੇਸ਼ ਵਿੱਚ ਹੈ, ਪਰ ਆਪਣੇ ਵੱਲੋਂ ਹਰ ਇੱਕ ਯੋਧਾ ਯੋਗਦਾਨ ਪਾ ਰਿਹਾ। ਉਹਨਾਂ ਦੇ ਵਿੱਚ ਇੱਕ ਸੂਰਬੀਰ ਸੀ ਬੱਬਰ ਖਾਲਸਾ ਦਾ, ਜਿਹੜਾ ਅੱਜ ਵੀ
ਹਿੰਦੁਸਤਾਨ ਦੀ ਸਰਕਾਰ ਲਈ ਬਹੁਤ ਵੱਡੀ ਸਿਰਦਰਦੀ ਬਣਿਆ ਹੋਇਆ, ਜਿਸ ਨੂੰ 2015 ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਘੋਰ ਬੇਅਦਬੀ ਤੋਂ ਬਾਅਦ ਕੌਮ ਦੇ ਵੱਡੇ ਇਕੱਠ ਨੇ ਸਰਬੱਤ ਖਾਲਸਾ ਵਿੱਚ ਆਪਣਾ ਜਥੇਦਾਰ ਚੁਣਿਆ, ਜਥੇਦਾਰ ਜਗਤਾਰ ਸਿੰਘ ਹਵਾਰਾ। ਪਿਛਲੇ ਦਿਨੀ ਤੁਸੀਂ ਪੜ੍ਹਿਆ ਸੁਣਿਆ ਹੋਵੇਗਾ, ਜਗਤਾਰ ਸਿੰਘ ਹਵਾਰਾ ਜਿਹੜੇ ਆਪਣੀ ਸਜ਼ਾ ਭੁਗਤ ਰਹੇ ਨੇ ਜੇਲ੍ਹ ਵਿੱਚ ਨੇ, ਦਿੱਲੀ ਦੀ ਤਿਹਾੜ ਜੇਲ੍ਹ ਵਿੱਚ। ਉਹਨਾਂ ਦੀ ਮਾਂ ਬੜੀ ਨਾਜ਼ੁਕ ਹਾਲਤ ਵਿੱਚ ਹੈ ਅਤੇ ਉਹਨਾਂ ਲਈ ਪੈਰੋਲ ਦੀ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਆਪਣੀ ਮਾਂ ਨੂੰ ਆਖਰੀ ਵਾਰ ਮਿਲ ਲੈਣ ਦੇਣਾ ਚਾਹੀਦਾ। ਪਰ ਹਿੰਦੁਸਤਾਨ ਦੀ ਸਰਕਾਰ ਇਸ ਦੀ ਇਜਾਜ਼ਤ ਨਹੀਂ ਦੇ ਰਹੀ, ਕਿਉਂਕਿ ਉਹਨਾਂ ਦੀ ਨਜ਼ਰ ਵਿੱਚ, ਹਿੰਦੁਸਤਾਨ ਦੀ ਸਰਕਾਰ ਦੀ ਨਜ਼ਰ ਵਿੱਚ ਉਹ ਬਹੁਤ ਵੱਡਾ ਅੱਤਵਾਦੀ ਹੈ। ਅਤੇ ਯਾਦ ਰੱਖਣਾ, ਅੱਤ ਦਾ ਅੰਤ ਕਰਨ ਵਾਲਿਆਂ ਨੂੰ ਵੀ ਅੱਤਵਾਦੀ ਕਿਹਾ ਜਾਂਦਾ ਇਸ ਸਮਾਜ ਦਾ। ਕੌਮ ਦੀ ਨਜ਼ਰ ਵਿੱਚ ਉਹ ਇੱਕ ਯੋਧਾ ਹੈ, ਸਰਕਾਰ ਦੀ ਨਜ਼ਰ ਵਿੱਚ ਉਹ ਇੱਕ ਬਹੁਤ ਵੱਡਾ ਅੱਤਵਾਦੀ ਹੈ। ਜਗਤਾਰ ਸਿੰਘ ਹਵਾਰਾ ਬੇਅੰਤੇ ਬੁੱਚੜ ਨੂੰ ਸੋਧਣ ਵਿੱਚ ਮਾਸਟਰ ਮਾਇੰਡ ਸੀ ਇਸ ਯੋਜਨਾਬੰਦੀ ਦਾ, ਸਕੀਮ ਦਾ। ਹੁਣ ਕਹਾਣੀ ਇਸ ਤਰ੍ਹਾਂ ਵਾਪਰਦੀ ਹੈ, ਸਭ ਤੋਂ ਪਹਿਲਾਂ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ, ਇਹ ਤਿੰਨੋਂ ਜਾਣੇ ਇੱਕ ਕਾਰ ਦੀ ਤਲਾਸ਼ ਕਰਦੇ ਨੇ, ਕਿਉਂਕਿ ਪਲੈਨਿੰਗ ਹੋ ਚੁੱਕੀ ਹੈ। ਮੁੱਖ ਮੰਤਰੀ ਦੀ ਸਿਕਿਉਰਿਟੀ ਬੜੀ ਜ਼ਬਰਦਸਤ ਹੈ, ਜੈੱਡ ਪਲੱਸ ਸਿਕਿਉਰਿਟੀ ਵਿੱਚ ਹਰ ਵੇਲੇ ਰਹਿੰਦਾ। ਉਹਦੇ ਆਲੇ ਦੁਆਲੇ ਇੰਨੀ ਫੋਰਸ ਹੈ, ਉਹਦੇ ਵਿੱਚ ਪੰਜਾਬ ਪੁਲਿਸ ਦੇ 100 ਉਹ ਜਵਾਨ ਨੇ ਜਿਹੜੇ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਛਾਂਟ ਕੇ ਲਿਆਉਂਦੇ ਨੇ, ਜਿਹੜੇ ਸਭ ਤੋਂ ਵਧੀਆ ਨੇ। 120 CRPF ਦੇ ਜਵਾਨ ਨੇ, ਇਸ ਤੋਂ ਇਲਾਵਾ ਪੰਜਾਬ ਆਰਮਡ ਫੋਰਸ ਦੇ ਜਵਾਨ ਨੇ, ਅਤੇ ਇਹ 8 ਉੱਚ ਅਧਿਕਾਰੀ ਹਰ ਵੇਲੇ ਮੁੱਖ ਮੰਤਰੀ ਦੀ ਸਿਕਿਉਰਿਟੀ ਦੇ ਨਾਲ ਰਹਿੰਦੇ ਨੇ, ਤਾਂ ਕਿ ਕਿਸੇ ਕਿਸਮ ਦੀ ਕੋਈ ਕੁਤਾਹੀ ਨਾ ਹੋ ਜਾਏ, ਕਿਸੇ ਕਿਸਮ ਦਾ ਕੋਈ ਖਤਰਾ ਨਾ ਪੇਸ਼ ਆ ਜਾਏ। ਹੁਣ ਫੈਸਲਾ ਇਹ ਹੋਇਆ ਕਿ ਮਨੁੱਖੀ ਬੰਬ ਬਣਨ ਤੋਂ ਬਗੈਰ ਗੱਲ ਨਹੀਂ ਬਣੇਗੀ। ਜਗਤਾਰ ਸਿੰਘ ਹਵਾਰਾ ਨੇ ਇੱਕ ਨਹੀਂ ਦੋ ਬੰਦੇ ਤਿਆਰ ਕੀਤੇ ਨੇ ਮਨੁੱਖੀ ਬੰਬ ਬਣਨ ਲਈ, ਉਹਨਾਂ ਵਿੱਚ ਸ਼ਹੀਦ ਭਾਈ ਦਿਲਾਵਰ ਸਿੰਘ ਅਤੇ ਦੂਸਰਾ ਭਾਈ ਬਲਵੰਤ ਸਿੰਘ ਰਾਜੋਆਣਾ, ਜਿਹੜਾ ਅੱਜ ਵੀ ਜੇਲ੍ਹ ਵਿੱਚ ਹੈ। ਇਹ ਦੋਨੋਂ ਜਾਣੇ ਇੱਕ ਦੂਜੇ ਤੋਂ ਕਾਲੇ ਨੇ। ਹੁਣ ਮਨੁੱਖੀ ਬੰਬ ਬਣਨ ਲਈ ਦੋ ਤਿਆਰ ਹੋ ਚੁੱਕੇ ਨੇ, ਲੋੜ ਇੱਕ ਦੀ ਹੈ, ਅਤੇ ਇਸ ਤੋਂ ਬਾਅਦ ਮੁੱਖ ਮੰਤਰੀ ਤੱਕ ਪਹੁੰਚਣ ਲਈ ਇੱਕ ਕਾਰ ਦੀ ਲੋੜ ਹੈ, ਅੰਬੈਸਡਰ ਕਾਰ ਦੀ। ਉਹ ਕਾਰ ਲੈਣ ਲਈ ਇਹ ਦਿੱਲੀ ਪਹੁੰਚ ਗਏ, ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ ਅਤੇ ਪਰਮਜੀਤ ਸਿੰਘ ਭਿਓਰਾ। ਦਿੱਲੀ ਵਿੱਚ ਭਾਈ ਜਗਤਾਰ ਸਿੰਘ ਤਾਰੇ ਦਾ ਭਰਾ ਰਹਿੰਦਾ ਸੀ ਸਫਦਰਜੰਗ ਰੋਡ 'ਤੇ। ਹੁਣ ਇੱਥੇ ਰਹਿ ਕੇ ਇਹਨਾਂ ਨੇ ਇੱਕ ਅਖਬਾਰ ਪੜ੍ਹਿਆ, ਹਿੰਦੁਸਤਾਨ ਟਾਈਮਸ ਵਿੱਚ ਇੱਕ ਗੱਡੀ ਵੇਚਣ ਲਈ ਇਸ਼ਤਿਹਾਰ ਲੱਗਾ ਹੋਇਆ, ਅਤੇ ਉਸ ਇਸ਼ਤਿਹਾਰ ਨੂੰ ਪੜ੍ਹ ਕੇ ਇਹ ਤਿੰਨੋਂ ਜਣੇ ਇੱਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਹੁੰਚ ਗਏ ਉਸ ਪਤੇ 'ਤੇ ਪੱਛਮੀ ਬਿਹਾਰ ਵਿੱਚ, ਜਿੱਥੇ ਸੁਭਾਸ਼ ਦੱਤਾ ਨਾਂ ਦਾ ਆਦਮੀ ਰਹਿੰਦਾ, ਜਿਹਦੇ ਕੋਲ ਇੱਕ ਅੰਬੈਸਡਰ ਕਾਰ ਹੈ, DBA 9598 ਦਾ ਨੰਬਰ ਹੈ। ਇਹਨਾਂ ਨੇ ਕਾਰ ਬੜੀ ਗੌਰ ਨਾਲ ਵੇਖੀ, ਪੁੱਛਿਆ ਸੱਜਣਾ ਲੈਣਾ ਕੀ ਹੈ? ਸੁਭਾਸ਼ ਦੱਤਾ ਨੇ ਆਖਿਆ 40,000 ਰੁਪਈਆ ਲੈਣਾ। ਇਹਨਾਂ ਆਖਿਆ ਪੈਸੇ ਜ਼ਿਆਦੇ ਨੇ। ਕਹਿਣ ਲੱਗਾ ਤੁਸੀਂ ਦੱਸੋ। ਗੱਲ 32,000 ਤੇ ਮੁੱਕ ਗਈ। 32,000 ਵਿੱਚ ਸੌਦਾ ਕਰਕੇ ਤਿੰਨੋਂ ਜਾਣੇ ਦੂਸਰੇ ਦਿਨ ਪੈਸੇ ਦੇ ਕੇ ਜਾਣ ਦਾ ਅਤੇ ਕਾਰ ਲਿਜਾਣ ਦਾ ਵਾਅਦਾ ਕਰਕੇ ਵਾਪਸ ਆ ਗਏ। ਹੁਣ ਦੂਜੇ ਦਿਨ ਇਹਨਾਂ ਵਿੱਚੋਂ ਤਿੰਨਾਂ ਵਿੱਚੋਂ ਦੋ ਜਾਣੇ ਗਏ ਅਤੇ ਇਹਨਾਂ ਨੇ ਪੈਸੇ ਗਿਣਾ ਕੇ ਕਾਰ ਲੈ ਲਈ। ਕਾਰ ਲੈ ਕੇ ਹੁਣ ਭਾਈ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ, ਤਾਰ ਇਸ ਕਾਰ ਨੂੰ ਜਗਤਾਰ ਸਿੰਘ ਤਾਰਾ ਦੇ ਹਵਾਲੇ ਕਰਕੇ ਆਪ ਪੰਜਾਬ ਵੱਲ ਆ ਗਏ। ਜਗਤਾਰ ਸਿੰਘ ਤਾਰਾ ਵੀ ਬਣੀ ਹੋਈ ਸਕੀਮ ਯੋਜਨਾ ਮੁਤਾਬਕ ਉਹ ਕਾਰ ਲੈ ਕੇ ਪਟਿਆਲੇ ਪਹੁੰਚ ਗਿਆ। ਪਟਿਆਲੇ ਉਹ ਸਿੱਧਾ ਆਪਣੇ ਮਿੱਤਰ ਲਖਵਿੰਦਰ ਸਿੰਘ ਲੱਖਾ ਕੋਲ ਪੁੱਜਾ। ਲਖਵਿੰਦਰ ਸਿੰਘ ਲੱਖੇ ਨੂੰ ਜਗਤਾਰ ਸਿੰਘ ਤਾਰੇ ਨੇ ਆਖਿਆ, ਸੱਜਣਾ ਹੁਣ ਗੱਲ ਇੱਥੇ ਆ ਖਲੋਤੀ ਹੈ, ਕਾਰ ਮਿਲ ਗਈ ਹੈ, ਪਰ ਮੁੱਖ ਮੰਤਰੀ ਨੂੰ ਸੋਧਣ ਲਈ ਇਸ ਕਾਰ ਦੀ ਦਿੱਖ ਨਵੀਂ ਕਾਰ ਵਰਗੀ, ਮੰਤਰੀਆਂ ਵਾਲੀ ਕਾਰ ਵਰਗੀ ਹੋਣੀ ਚਾਹੀਦੀ ਹੈ।
ਲੱਖੇ ਨੇ ਆਖਿਆ ਕਿਹੜੀ ਗੱਲ ਹੈ, ਆਪਣਾ ਇੱਕ ਮਿੱਤਰ ਹੈ, ਇੱਕ ਸੱਜਣ ਹੈ, ਉਹਦੇ ਤੋਂ ਆਪਾਂ ਗੱਡੀ ਦਾ ਕੰਮ ਕਰਵਾ ਲੈਂਦੇ ਹਾਂ। ਤਾਰੇ ਨੇ ਆਖਿਆ ਫਿਰ ਚੱਲ ਦੇਰੀ ਨਹੀਂ ਕਰਨੀ, ਸਮਾਂ ਬਹੁਤ ਥੋੜ੍ਹਾ। ਦੋਨੋਂ ਜਾਣੇ ਕਾਰ ਵਿੱਚ ਬੈਠ ਕੇ ਮਕੈਨਿਕ ਦੀ ਦੁਕਾਨ ਤੇ ਪੁੱਜ ਗਏ। ਹੁਣ ਮਕੈਨਿਕ ਨੂੰ ਜਾ ਕੇ ਫਤਿਹ ਬੁਲਾਈ। ਮਕੈਨਿਕ ਆਪਣੇ ਮਿੱਤਰ ਲੱਖੇ ਨੂੰ ਵੇਖ ਕੇ ਬੜਾ ਖੁਸ਼ ਹੋਇਆ, ਕਹਿਣ ਲੱਗਾ ਭਾਅ ਜੀ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਨੇ, ਕਿੱਥੇ ਰਹਿਣ ਲੱਗ ਪਏ? ਲੱਖੇ ਨੇ ਆਖਿਆ ਤੁਹਾਨੂੰ ਪਤਾ ਡਿਊਟੀ ਦਾ ਕੰਮ ਹੈ, ਹਰ ਜਦੋਂ ਛੁੱਟੀ ਹੁੰਦੀ ਕੋਈ ਘਰੇਲੂ ਕੰਮ ਪੈ ਜਾਂਦਾ, ਇਸ ਕਰਕੇ ਆਇਆ ਨਹੀਂ ਜਾਂਦਾ ਕੰਮ ਤੋਂ ਬਗੈਰ, ਕਿਉਂਕਿ ਪਹਿਲਾਂ ਸਰਕਾਰੀ ਗੱਡੀਆਂ ਦਾ ਕੰਮ ਵੀ ਇੱਥੋਂ ਕਰਵਾਇਆ ਕਰਦਾ ਸੀ। ਇਹਨੇ ਆਖਿਆ ਦੱਸੋ ਭਾਅ ਜੀ ਕੰਮ ਕੀ ਹੈ? ਤੇ ਲੱਖਾ ਕਹਿਣ ਲੱਗਾ ਸੱਜਣਾ ਆਹ ਲਿਆਂਦੀ ਹੈ ਕਾਰ, ਮੈਂ ਸ਼ੌਕ ਨਾਲ ਆਪ ਇਹ ਕਾਰ ਰੱਖਣੀ ਹੈ, ਤੇ ਇਹਦੀ ਦਿੱਖ ਇੰਨੀ ਸੋਹਣੀ ਹੋਵੇ ਲੋਕ ਦੋ ਘੜੀਆਂ ਕਾਰ ਨੂੰ ਖੜ ਕੇ ਵੇਖਣ, ਮੇਰੇ ਯਾਰ ਦੋਸਤ ਪੁੱਛਣ ਕਿ ਕੰਮ ਕਿੱਥੋਂ ਕਰਵਾਇਆ, ਇਹਨੂੰ ਬਿਲਕੁਲ ਨਵੀਂ ਬਣਾ ਦੇ, ਇਹਦੀ ਕਾਰ ਦੀ ਲੁੱਕ ਮੰਤਰੀਆਂ ਵਰਗੀ ਹੋਵੇ।

ਲਖਵਿੰਦਰ ਸਿੰਘ ਲੱਖੇ ਨੇ ਆਖਿਆ, ਸੱਜਣਾ ਕਾਰ ਦਾ ਕੰਮ ਇੰਨਾ ਵਧੀਆ ਹੋਵੇ ਕਿ ਲੋਕ ਪੁੱਛਣ ਕਿੱਥੋਂ ਕੰਮ ਕਰਾਇਆ, ਤੇ ਦੂਜੀ ਗੱਲ ਮੇਰੀ ਇੱਕ ਮਜਬੂਰੀ ਹੈ, ਮੈਂ ਤੈਨੂੰ ਦੱਸ ਨਹੀਂ ਸਕਦਾ, ਕਾਰ ਜਲਦੀ ਚਾਹੀਦੀ ਹੈ। ਉਹਨੇ ਆਖਿਆ ਤੁਹਾਨੂੰ ਮੈਂ ਜਵਾਬ ਨਹੀਂ ਦੇ ਸਕਦਾ, ਬੇਸ਼ੱਕ ਮੇਰੇ ਕੋਲ ਕੰਮ ਦਾ ਬੜਾ ਕਸ ਹੈ, ਪਰ ਫਿਰ ਵੀ ਮੈਂ ਜਲਦੀ ਤੋਂ ਜਲਦੀ ਤੁਹਾਨੂੰ 3 ਦਿਨਾਂ ਵਿੱਚ ਗੱਡੀ ਦਾ ਪੂਰਾ ਕੰਮ ਮੁਕੰਮਲ ਕਰਕੇ ਦੇ ਦਿਆਂਗਾ। ਲਖਵਿੰਦਰ ਸਿੰਘ ਲੱਖੇ ਨੇ ਤਾਰੇ ਵੱਲ ਵੇਖਿਆ, ਤਾਰੇ ਨੇ ਆਖਿਆ ਠੀਕ ਹੈ। ਇਸ਼ਾਰੇ ਵਿੱਚ ਗੱਲ ਭਾਈ ਲਖਵਿੰਦਰ ਸਿੰਘ ਨੇ ਸਮਝ ਲਈ ਤੇ ਲਖਵਿੰਦਰ ਸਿੰਘ ਕਹਿਣ ਲੱਗਾ, ਸੱਜਣਾ ਹੁਣ 3 ਦਿਨਾਂ ਬਾਅਦ ਸਾਨੂੰ ਕਾਰ 4th ਦਿਨ ਸਵੇਰੇ ਮਿਲ ਜਾਣੀ ਚਾਹੀਦੀ ਹੈ। ਇਹਨੇ ਆਖਿਆ ਬਿਲਕੁਲ ਮਿਲੇਗੀ। 3 ਦਿਨ ਬੀਤ ਗਏ, ਇੱਧਰ ਗੱਡੀ ਦਾ ਕੰਮ ਹੋ ਗਿਆ ਤੇ ਦੂਜੇ ਪਾਸੇ ਜਿਹੜੀ ਪਲੈਨਿੰਗ ਹੈ ਉਹ ਕਿਸ ਤਰ੍ਹਾਂ ਬਣੀ, ਕਿਉਂਕਿ ਮਨੁੱਖੀ ਬੰਬ ਬਣਨ ਲਈ ਗੱਡੀ ਇੱਕ ਵਸੀਲਾ ਸੀ ਪਹੁੰਚਣ ਦਾ ਮੁੱਖ ਮੰਤਰੀ ਦੀ ਕਾਰ ਤੱਕ, ਮੁੱਖ ਮੰਤਰੀ ਤੱਕ। ਭਾਈ ਦਿਲਾਵਰ ਸਿੰਘ ਉਹਨਾਂ ਦਿਨਾਂ ਵਿੱਚ ਭਾਵੇਂ ਪਹਿਲਾਂ ਪੁਲਿਸ ਮੁਲਾਜ਼ਮ ਸਨ, ਪਰ ਉਹਨਾਂ ਦਿਨਾਂ ਵਿੱਚ ਕਿਸੇ ਕਾਰਨ ਉਹ ਮੁਅੱਤਲ ਕਰ ਦਿੱਤੇ ਗਏ ਸਨ। ਦਿਲਾਵਰ ਸਿੰਘ, ਇਸ ਤੋਂ ਇਲਾਵਾ ਮਾਸਟਰ ਮਾਈਂਡ ਭਾਈ ਜਗਤਾਰ ਸਿੰਘ ਹਵਾਰਾ, ਇਹਨਾਂ ਦਾ ਸਾਰਾ ਜਿਹੜਾ ਜਥਾ ਸੀ ਇਹਨਾਂ ਨੇ ਹਿਮਾਚਲ ਪ੍ਰਦੇਸ਼ ਵਿੱਚ ਸਰਮੌਰ ਜ਼ਿਲ੍ਹੇ ਵਿੱਚ ਰਤੌਲੀ ਨਾਂ ਦੇ ਪਿੰਡ ਵਿੱਚ ਇੱਕ ਮਕਾਨ ਕਿਰਾਏ 'ਤੇ ਲਿਆ ਹੋਇਆ ਸੀ, ਜਿੱਥੋਂ ਆਰਾਮ ਦੇ ਨਾਲ ਸਾਰੀ ਯੋਜਨਾਬੰਦੀ ਕਰਕੇ ਆਪਣਾ ਨਿਸ਼ਾਨਾ ਸਾਰ ਕੀਤਾ ਜਾ ਸਕੇ। ਹੁਣ ਸਭ ਤੋਂ ਪਹਿਲਾਂ ਇਸ ਥਾਂ 'ਤੇ ਜਿਹੜੇ ਇਕੱਠੇ ਹੋਣ ਵਾਲੇ ਨੇ ਉਹਨਾਂ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਤੋਂ ਇਲਾਵਾ ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ, ਇਸ ਤੋਂ ਇਲਾਵਾ ਲਖਵਿੰਦਰ ਸਿੰਘ ਲੱਖਾ, ਬਲਵੰਤ ਸਿੰਘ ਰਾਜੋਆਣਾ, ਦਿਲਾਵਰ ਸਿੰਘ ਜੈ ਸਿੰਘ ਵਾਲਾ ਤੇ ਕੁਝ ਹੋਰ ਸੱਜਣ ਨੇ, ਜਿਨ੍ਹਾਂ ਵਿੱਚ ਇੰਜੀਨੀਅਰ ਗੁਰਮੀਤ ਸਿੰਘ ਵੀ ਇਹਨਾਂ ਦੇ ਨਾਲ ਸ਼ਾਮਲ ਹੈ। ਗੁਰਮੀਤ ਸਿੰਘ ਚੰਡੀਗੜ੍ਹ ਵਿੱਚ ਇੱਕ ਕੰਪਨੀ ਵਿੱਚ ਇੰਜੀਨੀਅਰ ਸੀ ਤੇ ਮਨੁੱਖੀ ਬੰਬ ਬਣਾਉਣ ਦਾ ਸਾਰਾ ਕੰਮ ਇਹਦੇ ਜ਼ਿੰਮੇ ਸੀ, ਵਿਸਫੋਟਕ ਸਮੱਗਰੀ ਤਿਆਰ ਕਰਨ ਦਾ। ਹੁਣ ਸਭ ਤੋਂ ਪਹਿਲਾਂ ਲੋੜ ਸੀ ਧਮਾਕਾ ਖੇਜ ਸਮੱਗਰੀ ਦੀ, RDX ਦੀ। ਇਸ ਕੰਮ ਲਈ ਜਗਤਾਰ ਸਿੰਘ ਹਵਾਰਾ ਦਾ ਆਪਣੀ ਜਥੇਬੰਦੀ ਦੇ ਨਾਲ ਰਾਬਤਾ ਸੀ। ਵਧਾਵਾ ਸਿੰਘ ਬੱਬਰ ਹੋਰੀ ਪਾਕਿਸਤਾਨ ਵਿੱਚ ਸਨ ਤੇ ਪਾਕਿਸਤਾਨ ਵਿੱਚੋਂ ਉਹ ਸਾਰੀ ਮਦਦ ਇਹਨਾਂ ਨੂੰ ਭੇਜ ਰਹੇ ਸਨ। ਇੱਕ ਦਿਨ ਸ਼ਮਸ਼ੇਰ ਸਿੰਘ ਜਿਹੜਾ ਇੱਕ ਟਰੱਕ ਡਰਾਈਵਰ ਹੈ ਇਹਨਾਂ ਦੇ ਨਾਲ, ਉਹਦਾ ਵੀ ਸੰਬੰਧ ਹੈ। ਹੁਣ ਸ਼ਮਸ਼ੇਰ ਸਿੰਘ ਨੂੰ ਲੈ ਕੇ ਭਾਈ ਜਗਤਾਰ ਸਿੰਘ ਹਵਾਰਾ 10 ਅਗਸਤ 1995 ਨੂੰ ਲਾਲੜੂ ਪਿੰਡ ਤੋਂ ਅੰਮ੍ਰਿਤਸਰ ਦੇ ਨਜ਼ਦੀਕ ਅਜਨਾਲੇ ਪਹੁੰਚਦੇ ਨੇ। ਇੱਥੇ ਬਾਰਡਰ ਪਾਰ ਕਰਕੇ ਸਮਾਨ ਪਹੁੰਚ ਚੁੱਕਾ ਹੈ। ਇੱਥੋਂ 2 ਥੈਲੇ ਵਿਸਫੋਟਕ ਸਮੱਗਰੀ ਦੇ ਤੇ ਕੁਝ ਹੋਰ ਸਮਾਨ ਲੈ ਕੇ ਟਰੱਕ ਵਿੱਚ ਰੱਖ ਕੇ ਟਰੱਕ ਪਟਿਆਲੇ ਵੱਲ ਨੂੰ ਸਿੱਧਾ ਕਰ ਦਿੰਦੇ ਨੇ। ਹੁਣ ਸ਼ਮਸ਼ੇਰ ਸਿੰਘ ਦਾ ਪਿੰਡ ਹੈ ਉਕਾਸੀ, ਪਟਿਆਲੇ ਜ਼ਿਲ੍ਹੇ ਵਿੱਚ। ਇਹ ਸਿੱਧੇ ਉਕਾਸੀ ਪਿੰਡ ਵਿੱਚ ਪਹੁੰਚਦੇ ਨੇ, ਸ਼ਮਸ਼ੇਰ ਸਿੰਘ ਦੇ ਘਰ ਜਾਂਦੇ ਨੇ। ਇੱਥੇ ਕੁਝ ਸਮਾਂ ਆਰਾਮ ਕਰਕੇ ਉਹਨਾਂ 2 ਥੈਲਿਆਂ ਵਿੱਚੋਂ ਇੱਕ ਥੈਲਾ ਜਗਤਾਰ ਸਿੰਘ ਹਵਾਰਾ ਸ਼ਮਸ਼ੇਰ ਸਿੰਘ ਦੇ ਹਵਾਲੇ ਕਰ ਦਿੰਦਾ, ਇਹਦੇ ਘਰ ਵਿੱਚ ਰੱਖ ਦਿੰਦਾ ਤੇ ਦੂਜਾ ਥੈਲਾ ਲੈ ਕੇ ਇਹ ਪਹੁੰਚ ਜਾਂਦੇ ਨੇ ਰੋਪੜ ਜ਼ਿਲ੍ਹੇ ਦੇ ਪਿੰਡ ਝੀਂਗਰਾ ਕਲਾਂ। ਝੀਂਗਰਾ ਕਲਾਂ ਵਿੱਚ ਦੂਜਾ ਥੈਲਾ ਰੱਖ ਕੇ ਇਹ ਫਿਰ ਆਪਣੀ ਮੰਜ਼ਿਲ ਵੱਲ ਤੁਰ ਚਲੇ ਜਾਂਦੇ ਨੇ। ਇੱਧਰ ਬਣੇ ਹੋਏ ਪ੍ਰੋਗਰਾਮ ਮੁਤਾਬਕ ਭਾਈ ਲਖਵਿੰਦਰ ਸਿੰਘ ਲੱਖਾ ਤੇ ਭਾਈ ਜਗਤਾਰ ਸਿੰਘ ਤਾਰਾ ਇਹ ਗੱਡੀ ਲੈ ਲੈਂਦੇ ਨੇ। ਲਖਵਿੰਦਰ ਸਿੰਘ ਜਗਤਾਰ ਸਿੰਘ ਦੇ ਹਵਾਲੇ ਗੱਡੀ ਕਰਦਾ ਤੇ ਜਗਤਾਰ ਸਿੰਘ ਅੱਗੇ ਮਿੱਥੇ ਹੋਏ ਪ੍ਰੋਗਰਾਮ ਮੁਤਾਬਕ ਚੰਡੀਗੜ੍ਹ ਪਹੁੰਚ ਜਾਂਦਾ ਗੁਰਮੀਤ ਸਿੰਘ ਦੇ ਕੋਲ। ਤੇ ਇੱਧਰ ਜਗਤਾਰ ਸਿੰਘ ਹਵਾਰਾ ਦਾ ਸੁਨੇਹਾ ਮਿਲਦਾ ਕਿ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚੋ। ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ ਇਹ ਗੱਡੀ ਲੈ ਕੇ ਉੱਥੇ ਪਹੁੰਚ ਜਾਂਦੇ ਨੇ। ਯੂਨੀਵਰਸਿਟੀ ਜਦੋਂ ਪਹੁੰਚਦੇ ਨੇ ਇੱਥੋਂ ਇਹਨਾਂ ਨੂੰ ਪਤਾ ਲੱਗਦਾ ਕਿ ਦੁੱਖ ਨਿਵਾਰਨ ਪਟਿਆਲੇ ਗੁਰਦੁਆਰਾ ਸਾਹਿਬ ਪਹੁੰਚਣਾ, ਇਹ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਹੁੰਚ ਜਾਂਦੇ ਨੇ। ਅੱਗੇ ਭਾਈ ਜਗਤਾਰ ਸਿੰਘ ਹਵਾਰਾ, ਭਾਈ ਦਿਲਾਵਰ ਸਿੰਘ ਤੇ ਬਲਵੰਤ ਸਿੰਘ ਰਾਜੋਆਣਾ ਇਹਨਾਂ ਨੂੰ ਮਿਲਦੇ ਨੇ। ਇਹ ਹੁਣ 5 ਜਾਣੇ ਗੱਡੀ ਵਿੱਚ ਸਵਾਰ ਹੋ ਕੇ
ਫਿਰ ਚੰਡੀਗੜ੍ਹ ਨੂੰ ਚਲੇ ਜਾਂਦੇ ਨੇ। ਚੰਡੀਗੜ੍ਹ ਗੁਰਮੀਤ ਸਿੰਘ ਦੇ ਘਰ ਵਿੱਚ ਅਗਲਾ ਪ੍ਰੋਗਰਾਮ ਤੈਅ ਕੀਤਾ ਜਾਂਦਾ। ਹੁਣ ਸਮੱਗਰੀ ਤਿਆਰ ਹੈ, ਮਨੁੱਖੀ ਬੰਬ ਮਾਰਨ ਲਈ ਜਿਹੜਾ ਬੰਬ ਚਾਹੀਦਾ ਉਹ ਗੁਰਮੀਤ ਸਿੰਘ ਨੇ ਤਿਆਰ ਕਰ ਲਿਆ। ਇਸ ਤੋਂ ਬਾਅਦ ਇੱਕ ਫੈਸਲਾ ਕਰਨਾ ਬਾਕੀ ਹੈ, ਕਿਉਂਕਿ ਦੋ ਜਾਣੇ ਸਨ ਜਿਹੜੇ ਮਨੁੱਖੀ ਬੰਬ ਬਣਨਾ ਚਾਹੁੰਦੇ ਨੇ, ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਤੇ ਬਲਵੰਤ ਸਿੰਘ ਰਾਜੂ ਆਣਾ। ਇਹਨਾਂ ਦੋਨਾਂ ਨੂੰ ਭਾਈ ਜਗਤਾਰ ਸਿੰਘ ਹਵਾਰਾ ਨੇ ਮਨੁੱਖੀ ਬੰਬ ਬਣਨ ਦੀ ਟ੍ਰੇਨਿੰਗ ਲੈਣ ਲਈ ਭੇਜਿਆ ਸੀ, ਦੋਨਾਂ ਨੇ ਟ੍ਰੇਨਿੰਗ ਕਰ ਲਈ ਸੀ। ਹੁਣ ਦੋਨੋਂ ਜਾਣੇ ਇੱਕ ਦੂਜੇ ਤੋਂ ਕਾਹਲੇ ਨੇ, ਹੈਰਾਨੀ ਦੀ ਬਾਤ ਹੈ। ਜਿਹੜੇ ਮਰਜੀਵੜੇ ਹੁੰਦੇ ਨੇ, ਜਿਹੜੇ ਕੌਮ ਦੀ ਖਾਤਰ ਕੁਰਬਾਨੀ ਕਰਦੇ ਨੇ, ਉਹਨਾਂ ਦੇ ਅੰਦਰ ਜਜ਼ਬਾ ਕਿਸ ਤਰ੍ਹਾਂ ਦਾ ਹੁੰਦਾ। ਦੁਨੀਆਂ ਦੇ ਲੋਕ ਮੌਤ ਤੋਂ ਡਰਦੇ ਨੇ, ਪਰ ਇਸ ਤਰ੍ਹਾਂ ਦੇ ਸੂਰਬੀਰ ਕੌਮ ਲਈ ਕੁਰਬਾਨੀ ਕਰਨ ਵਾਲੇ ਯੋਧੇ ਆਪ ਦੌੜ ਕੇ ਮੌਤ ਨੂੰ ਗਲਵੱਕੜੀ ਪਾਉਂਦੇ ਨੇ। ਬੜਾ ਫਰਕ ਹੈ ਨਾ। ਐਵੇਂ ਨਹੀਂ ਦੁਨੀਆਂ ਦੇ ਲੋਕ ਉਹਨਾਂ ਨੂੰ ਯਾਦ ਕਰਦੇ, ਉਹਨਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ, ਉਹਨਾਂ ਦੀ ਯਾਦ ਵਿੱਚ ਮੇਲੇ ਲੱਗਦੇ। ਇਹੀ ਉਹ ਫਰਕ ਹੈ ਆਮ ਬੰਦੇ ਵਿੱਚ। ਆਮ ਬੰਦਾ ਜੇ ਕੋਈ ਕੌਮ ਲਈ ਛੋਟਾ ਮੋਟਾ ਵੀ ਕਾਰਜ ਕਰਨਾ ਹੋਵੇ, ਬਾਕੀ ਗੱਲ ਤਾਂ ਬਹੁਤ ਵੱਡੀ ਹੈ ਨਾ, ਕੁਰਬਾਨੀ ਕਰਨੀ, ਸ਼ਹੀਦ ਹੋ ਜਾਣਾ, ਇਹ ਤਾਂ ਬਹੁਤ ਵੱਡੀ ਗੱਲ ਹੈ, ਦਾਤ ਗੁਰੂ ਦੀ ਹੈ। ਆਮ ਤੌਰ 'ਤੇ ਬੰਦਾ ਕਈ ਵਾਰ ਗੁਰੂ ਘਰ ਦੇ ਪ੍ਰਬੰਧ ਦੀ ਜੇ ਗੱਲ ਕਰ ਲਈਏ, ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਜਦੋਂ ਪ੍ਰਬੰਧਕ ਕਮੇਟੀ ਚੁਣੀ ਜਾਂਦੀ ਹੈ ਅਤੇ ਕੁਝ ਸੱਜਣ ਕਹਿੰਦੇ ਨੇ ਫਲਾਨਾ ਸਿਆਂ ਤੇਰੇ ਕੋਲ ਚੰਗਾ ਤਜਰਬਾ, ਤੂੰ ਪੜ੍ਹਿਆ ਲਿਖਿਆ, ਤੂੰ ਗੁਰੂ ਘਰ ਦੀ ਸੇਵਾ ਚੰਗੇ ਤਰੀਕੇ ਨਾਲ ਨਿਭਾ ਸਕਦਾ, ਇਸ ਕਰਕੇ ਇਸ ਵਾਰ ਤੈਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਿੱਚ ਲੈਣਾ। ਅਤੇ ਬੰਦਾ ਕਹਿੰਦਾ ਨਾ ਜੀ ਮੈਂ ਨਹੀਂ, ਇਹ ਕੰਮ ਮੇਤੋਂ ਨਹੀਂ ਹੋਣਾ, ਕਰ ਸਕਦਾ। ਕਹਿ ਦਿੰਦਾ ਮੇਤੋਂ ਨਹੀਂ ਹੋਣਾ, ਕਾਰਨ ਕੀ, ਗੁਰੂ ਘਰ ਵਿੱਚ ਜੀ ਬਹੁਤ ਗੱਲਾਂ ਲੋਕਾਂ ਦੀਆਂ ਸੁਣਨੀਆਂ ਪੈਂਦੀਆਂ ਨੇ, ਲੋਕ ਇਲਜ਼ਾਮ ਵੀ ਲਾਉਂਦੇ ਨੇ, ਲੋਕ ਬੜਾ ਕੁਝ ਕਹਿੰਦੇ ਨੇ, ਇਹ ਕੰਮ ਮੇਰੇ ਵੱਸ ਦਾ ਨਹੀਂ। ਕਹਿਣ ਤੋਂ ਭਾਵ ਆਮ ਬੰਦਾ ਗੁਰੂ ਘਰ ਦੀ ਸੇਵਾ ਹੈ ਨਾਲ, ਹਾਲਾਂਕਿ ਇਹ ਤਾਂ ਗੁਰਮਤ ਦਾ ਸਿਧਾਂਤ ਹੈ, ਗੁਰੂ ਸਾਹਿਬ ਨੇ ਬਾਣੀ ਵਿੱਚ ਵੀ ਦੱਸਿਆ। ਸੰਸਾਰ ਦੇ ਲੋਕ ਕਦੇ ਵੀ ਕਿਸੇ ਬੰਦੇ ਨੂੰ ਭਾਵੇਂ ਉਹ ਕਿੰਨਾ ਚੰਗਾ ਹੋਵੇ, ਸਾਰੇ ਲੋਕ ਚੰਗਾ ਨਹੀਂ ਕਹਿੰਦੇ। ਸਤਿਗੁਰੂ ਨਾਨਕ ਦੇਵ ਮਹਾਰਾਜ ਆਪ ਬਾਣੀ ਵਿੱਚ ਇਸ ਗੱਲ ਦਾ ਖੁਲਾਸਾ ਕਰਦੇ ਨੇ। ਗੁਰੂ ਨਾਨਕ ਸਾਹਿਬ ਨੂੰ ਇੱਕ ਪਾਸੇ ਗੁਰਬਾਣੀ ਦਾ ਹੀ ਫੈਸਲਾ ਹੈ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਉਸ ਅਕਾਲ ਪੁਰਖ ਦਾ ਰੂਪ ਨੇ, ਅਤੇ ਦੂਜੇ ਪਾਸੇ ਮਹਾਰਾਜ ਆਪ ਬਾਣੀ ਵਿੱਚ ਕਹਿੰਦੇ ਨੇ, ਅੱਜ ਅਸੀਂ ਆਪਾਂ ਸਾਰੇ ਗੁਰੂ ਨਾਨਕ ਸਾਹਿਬ ਨੂੰ ਰੱਬ ਰੂਪ ਕਹਿੰਦੇ ਹਾਂ, ਗੁਰੂ ਵਿੱਚ ਅਤੇ ਰੱਬ ਵਿੱਚ ਫਰਕ ਵੀ ਕੋਈ ਨਹੀਂ। ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ, ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ, ਅਨੂਪ ਦਿਖਾਈ ਗੁਰ ਗੋਬਿੰਦ, ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ। ਸਤਿਗੁਰੂ ਸੱਚੇ ਪਾਤਸ਼ਾਹ ਦੂਜੇ ਪਾਸੇ ਕਹਿੰਦੇ ਨੇ, ਮੈਨੂੰ ਲੋਕਾਂ ਨੇ ਭੂਤਨਾ ਵੀ ਕਿਹਾ, ਮੈਨੂੰ ਬੇਤਾਲਾ ਵੀ ਕਿਹਾ, ਤੇ ਕਿਸੇ ਨੇ ਆਖਿਆ ਤਾਂ ਵਿਚਾਰਾ ਜਿਹਾ ਬੰਦਾ ਸਾਊ ਜਿਹਾ, ਕੋਈ ਆਖਿਆ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖਿਆ ਨਾ ਆਦਮੀ ਨਾਨਕ ਵਿਚਾਰਾ। ਸਤਿਗੁਰੂ ਨਾਨਕ ਦੇਵ ਮਹਾਰਾਜ ਤੋਂ ਚੰਗਾ ਕੋਈ ਹੋਰ ਹੋ ਸਕਦਾ, ਆਪਾਂ ਸੋਚ ਵੀ ਨਹੀਂ ਸਕਦੇ। ਬੰਦਾ ਕਹਿੰਦਾ ਮੈਨੂੰ ਲੋਕ ਚੰਗਾ ਕਹਿਣ, ਜੇ ਮੈਂ ਧਰਮ ਦਾ ਕਰਮ ਵੀ ਕਰਾਂ ਤੇ ਮੇਰੀ ਉਸਤਤ ਹੋਵੇ, ਪਰ ਜ਼ਰੂਰੀ ਨਹੀਂ ਜੇ ਤੁਸੀਂ ਨੇਕ ਕਰਮ ਕਰੋ ਸਾਰਾ ਸੰਸਾਰ ਤੁਹਾਨੂੰ ਬੱਲੇ ਬੱਲੇ ਆਖੇ, ਤੁਹਾਨੂੰ ਸ਼ਾਬਾਸ਼ ਦੇਵੇ, ਤੁਹਾਨੂੰ ਆਪਣੇ ਉਲਟ ਗੱਲਾਂ ਵੀ ਆਪਣੇ ਕੰਨਾਂ ਨਾਲ ਆਪਣੀ ਨਿੰਦਿਆ ਵੀ ਸੁਣਨੀ ਪੈ ਸਕਦੀ ਹੈ। ਹਾਲਾਂਕਿ ਬੰਦਾ ਆਮ ਬੰਦਾ ਇਸ ਤਰ੍ਹਾਂ ਦੇ ਕੰਮ ਕਰਨ ਤੋਂ, ਧਰਮ ਦੇ ਕਰਮ ਕਰਨ ਤੋਂ ਵੀ ਪਿੱਛੇ ਹਟ ਜਾਂਦਾ, ਇੰਨਾ ਵੀ ਜਜ਼ਬਾ ਆਮ ਬੰਦੇ ਵਿੱਚ ਨਹੀਂ ਕਈ ਵਾਰ ਹੁੰਦਾ, ਪਰ ਜਿਹੜੇ ਧਰਮ ਲਈ ਕੁਰਬਾਨੀ ਕਰਨ ਵਾਲੇ ਨੇ ਉਹ ਮੌਤ ਦੀ ਵੀ ਪਰਵਾਹ ਨਹੀਂ ਕਰਦੇ। ਦੋ ਬੰਦੇ, ਦੋ ਤਰ੍ਹਾਂ ਦੇ ਬੰਦੇ ਹੁੰਦੇ ਨੇ, ਨਿੱਕੇ ਨਿੱਕੇ ਦੋ ਜਾਨਵਰ ਨੇ, ਨਿੱਕੇ ਨਿੱਕੇ ਦੋ ਕੀਟ ਪਤੰਗ ਨੇ, ਇੱਕ ਨੂੰ ਭਮੱਕੜ ਕਿਹਾ ਜਾਂਦਾ, ਇੱਕ ਨੂੰ ਟਿੱਡੀ ਕਿਹਾ ਜਾਂਦਾ। ਕਿਤੇ ਛਮਾਂ ਬਲਦੀ ਹੋਵੇ, ਕਿਤੇ ਦੀਵਾ ਬਲਦਾ ਹੋਵੇ, ਉਸ ਦੀਵੇ ਦੀ ਲਾਟ ਨੂੰ ਵੇਖ ਕੇ ਭਮੱਕੜ ਖੁਸ਼ੀ ਵਿੱਚ ਖੀਵਾ ਹੋ ਜਾਂਦਾ। ਕਹਿੰਦੇ ਨੇ ਇੱਕ ਬੰਦ ਕਮਰੇ ਵਿੱਚ ਹਨੇਰੀ ਕਾਲ ਕੋਠੜੀ ਵਿੱਚ ਇੱਕ ਛਮਾਂ ਮੱਚ ਰਹੀ ਸੀ, ਉਸ ਕਮਰੇ ਵਿੱਚੋਂ ਇੱਕ ਟਿੱਡੀ ਬਾਹਰ ਨੂੰ ਦੌੜੀ ਤੇ ਬਾਹਰੋਂ ਇੱਕ ਭਮੱਕੜ ਅੰਦਰ ਨੂੰ ਦੌੜਿਆ, ਦੋਨਾਂ ਦੀ ਟੱਕਰ ਹੋ ਗਈ, ਦੋਨੋਂ ਡਿੱਗ ਪਏ। ਪਰ ਟਿੱਡੀ ਭਮੱਕੜ ਦੇ ਗਲ ਪੈ ਕੇ ਕਹਿਣ ਲੱਗੀ, ਵੇ ਭਮੱਕੜਾ ਤੂੰ ਅੰਦਰ ਨੂੰ ਦੌੜਿਆ ਜਾਂਦਾ, ਅੰਦਰ ਕੀ ਹੈ? ਇਹ ਕਹਿਣ ਲੱਗਾ ਤੂੰ ਬਾਹਰ ਨੂੰ ਭੱਜੀ ਜਾਂਦੀ ਹੈ, ਬਾਹਰ ਕੀ ਹੈ, ਬਾਹਰ ਕਿਹੜਾ ਪ੍ਰਧਾਨ ਮੰਤਰੀ ਦੀ ਕੁਰਸੀ ਵਿਹਲੀ ਪਈ ਹੈ? ਟਿੱਡੀ ਕਹਿਣ ਲੱਗੀ ਵੇ ਤੂੰ ਨਹੀਂ ਜਾਣਦਾ, ਅੰਦਰ ਇੱਕ ਲਾਟ ਮੱਚਦੀ ਹੈ ਤੇ ਅੱਗ ਬਲਦੀ ਵੇਖ ਕੇ ਮੇਰੇ ਮਨ ਵਿੱਚ ਡਰ ਹੈ ਕਿ ਕਿਤੇ ਉਹ ਲਾਟ ਮੈਨੂੰ ਸ਼ੋਹ ਨਾ ਲਵੇ ਤੇ ਮੇਰੀ ਮੌਤ ਨਾ ਹੋ ਜਾਏ। ਮੈਂ ਤਾਂ ਜਾਨ ਬਚਾਉਣ ਮਾਰੀ ਬਾਹਰ ਨੂੰ ਭੱਜੀ ਜਾਂਦੀ ਹਾਂ, ਪਰ ਤੂੰ ਅੰਦਰ ਨੂੰ ਕੀ ਕਰਨ ਚੱਲਿਆ? ਭਮੱਕੜ ਕਹਿਣ ਲੱਗਾ ਬਸ ਤੇਰੇ ਤੇ ਮੇਰੇ ਵਿੱਚ ਫਰਕ ਹੀ ਇਹ ਹੈ
ਤੂੰ ਮੌਤੋਂ ਡਰਦੀ ਭੱਜੀ ਜਾਨੀ ਹੈ ਤੇ ਮੈਂ ਇਸ ਡਰ ਕਰਕੇ ਭੱਜਾ ਜਾਂਦਾ ਕਿ ਮੇਰੇ ਨਾਲੋਂ ਕਾਲਾ ਹੋਰ ਕੋਈ ਪਰਵਾਨਾ ਉਸ ਸ਼ਮਾਂ ਤੇ ਆ ਕੇ ਸੜ ਨਾ ਜਾਏ ਤੇ ਸ਼ਮਾਂ ਬੁੱਝ ਨਾ ਜਾਏ, ਮੈਂ ਕੁਰਬਾਨ ਹੋਣ ਤੋਂ ਰਹਿ ਨਾ ਜਾਵਾਂ। ਇਸ ਤਰ੍ਹਾਂ ਦਾ ਜਜ਼ਬਾ ਸੀ ਪਰਵਾਨੇ ਵਾਲਾ ਦਿਲਾਵਰ ਸਿੰਘ ਤੇ ਬਲਵੰਤ ਸਿੰਘ ਦੇ ਅੰਦਰ। ਦੋਨੇ ਇੱਕ ਦੂਜੇ ਤੋਂ ਕਾਲੇ ਨੇ, ਹੁਣ ਰੌਲਾ ਪੈ ਰਿਹਾ, ਝਗੜਾ ਹੋ ਰਿਹਾ। ਬਲਵੰਤ ਸਿੰਘ ਕਹਿੰਦਾ ਮੈਂ ਮਨੁੱਖੀ ਬੰਬ ਬਣਾਂਗਾ, ਦਿਲਾਵਰ ਸਿੰਘ ਕਹਿੰਦਾ ਨਹੀਂ ਮੈਂ ਮਨੁੱਖੀ ਬੰਬ ਬਣਾਂਗਾ, ਇਹ ਕਾਰਜ ਮੇਰੇ ਜਿੰਮੇ ਲਾਓ। ਆਖਿਰਕਾਰ ਫੈਸਲਾ ਕੀਤਾ ਗਿਆ ਕਿ ਪਰਚੀ ਪਾਈ ਜਾਏਗੀ, ਦੋਨਾਂ ਦੇ ਨਾਮ ਲਿਖ ਕੇ ਦੋ ਪਰਚੀਆਂ ਰੱਖ ਲਈਆਂ। ਇੱਕ ਪਰਚੀ ਚੁੱਕੀ ਗਈ, ਨਾਮ ਦਿਲਾਵਰ ਸਿੰਘ ਦਾ ਆ ਗਿਆ। ਦਿਲਾਵਰ ਸਿੰਘ ਤੋਂ ਆਪਣੀ ਖੁਸ਼ੀ ਨਹੀਂ ਸੰਭਾਲੀ ਜਾਂਦੀ, ਤੱਕੋ ਜ਼ਰਾ ਪਾਪੀ ਨੂੰ ਸੋਧਣ ਲਈ, ਮੌਤ ਨਾਲ ਲਾਵਾਂ ਲੈਣ ਲਈ ਦਿਲਾਵਰ ਸਿੰਘ ਖੁਸ਼ੀ ਵਿੱਚ ਖੀਵਾ ਹੋਇਆ। ਇਉਂ ਕਾਲਾ ਹੈ ਬਈ।

ਦਲਾਵਰ ਸਿੰਘ ਦਾ ਨਾਮ ਜਦੋਂ ਪਰਚੀ ਤੇ ਆਇਆ, ਦਲਾਵਰ ਸਿੰਘ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਪਰ ਦੂਜੇ ਪਾਸੇ ਭਾਈ ਬਲਵੰਤ ਸਿੰਘ ਰਾਜੋਆਣਾ ਨਿਰਾਸ਼ ਹੋ ਗਿਆ। ਜਗਤਾਰ ਸਿੰਘ ਹਵਾਰਾ ਨੇ ਆਖਿਆ, ਬਲਵੰਤ ਸਿੰਘ ਨਿਰਾਜ਼ ਕਿਉਂ ਹੁੰਦਾ, ਨਿਰਾਸ਼ ਕਿਉਂ ਹੁੰਦਾ, ਉਦਾਸ ਕਿਉਂ ਹੁੰਦਾ? ਹਾਲੇ ਨਾ ਰਾਗ ਮੁੱਕਿਆ ਤੇ ਨਾ ਤਾਰ ਟੁੱਟੀ ਹੈ, ਨਾ ਕੌਮ ਦੇ ਦੁਸ਼ਮਣ ਮੁੱਕੇ ਨੇ, ਨਾ ਤੇਰੇ ਵਰਗੇ ਕੌਮੀ ਪਰਵਾਨਿਆਂ ਦੀ ਲੋੜ ਖਤਮ ਹੋਈ ਹੈ। ਹਾਲੇ ਬੜੇ ਸਾਡੇ ਦੁਸ਼ਮਣ ਬੈਠੇ ਨੇ। ਹਰਿਆਣੇ ਦਾ ਪ੍ਰਧਾਨ ਮੁੱਖ ਮੰਤਰੀ ਭਜਨ ਲਾਲ ਵੀ ਹਜੇ ਧਰਤੀ ਤੇ ਜਿਉਂਦਾ ਫਿਰਦਾ। ਹਾਲੇ ਪੰਜਾਬ ਦਾ ਪੁਲਿਸ ਮੁਖੀ ਵੀ ਸਾਡੀਆਂ ਅੱਖਾਂ ਵਿੱਚ ਰੜਕਦਾ। ਇਹਨਾਂ ਨਾਲ ਵੀ ਹਿਸਾਬ ਕਿਤਾਬ ਕਰਨਾ, ਤੇਰੇ ਵਰਗੇ ਸੂਰਮਿਆਂ ਦੀ ਹਾਲੇ ਲੋੜ ਹੈ, ਹੌਂਸਲਾ ਰੱਖ। ਬਲਵੰਤ ਸਿੰਘ ਫਿਰ ਖੁਸ਼ ਹੋ ਗਿਆ। ਹੁਣ ਦੂਜੇ ਪਾਸੇ ਜਿਹੜਾ ਦਲਾਵਰ ਸਿੰਘ, ਉਹ ਆਪਣੇ ਆਪ ਨੂੰ ਇਉਂ ਮਹਿਸੂਸ ਕਰ ਰਿਹਾ ਸੀ ਜਿਵੇਂ ਅੱਜ ਉਹਦੇ ਵਿਆਹ ਦਾ ਦਿਨ ਹੋਵੇ। ਤੱਕੋ ਜ਼ਰਾ, 25 ਸਾਲ ਉਮਰ ਹੈ ਦਲਾਵਰ ਸਿੰਘ ਦੀ। 18 ਅਗਸਤ

ਭਾਈ ਤਾਰੂ ਸਿੰਘ, ਉਹ ਵੀ 25 ਸਾਲ ਦਾ ਸੀ ਜਦੋਂ ਭਾਈ ਸਾਹਿਬ ਨੂੰ ਖੋਪਰ ਲਾ ਕੇ ਸ਼ਹੀਦ ਕੀਤਾ ਗਿਆ, ਤੇ 25 ਸਾਲ ਦੀ ਉਮਰ ਦਿਲਾਵਰ ਸਿੰਘ ਦੀ ਹੈ। ਦਿਲਾਵਰ ਸਿੰਘ ਅੱਜ ਉਹਨੇ ਕਾਫੀ ਚਿਰ ਬਾਅਦ ਵਰਦੀ ਪਹਿਨੀ, ਪੁਲਿਸ ਵਾਲੀ ਵਰਦੀ, ਪੁਲਿਸ ਵਾਲੀ ਵਰਦੀ ਪਾਈ। ਇਉਂ ਟੌਰ ਕੱਢੀ ਜਾ ਰਹੀ ਸੀ ਜਿਵੇਂ ਬਰਾਤ ਜਾਣਾ ਹੋਵੇ, ਇੱਕ ਦੂਜੇ ਨੂੰ ਮਜ਼ਾਕ ਹੋ ਰਹੇ ਸਨ, ਕਿਉਂਕਿ ਸੂਰਮਿਆਂ ਦੀ ਕਹਾਣੀ ਦੁਨੀਆਦਾਰਾਂ ਤੋਂ ਵੱਖਰੀ ਹੁੰਦੀ ਹੈ। ਤੇ ਇੱਧਰ ਜਗਤਾਰ ਸਿੰਘ ਤਾਰੇ ਹੁਣੀ, ਪਰਮਜੀਤ ਸਿੰਘ ਭਿਓਰੇ ਹੁਰੀ ਕਹਿ ਰਹੇ ਸਨ, ਵੇਖੀ ਦਿਲਾਵਰ ਸਿੰਘ ਕੋਈ ਕੱਚ ਨਾ ਰਹਿ ਜਾਏ, ਇਹੋ ਜਿਹੇ ਮੌਕੇ ਵਾਰ ਵਾਰ ਨਹੀਂ ਮਿਲਦੇ। ਦਿਲਾਵਰ ਸਿੰਘ ਕਹਿਣ ਲੱਗਾ ਵੀ ਮੇਰਿਆ ਕਿਸੇ ਕਿਸਮ ਦਾ ਕੋਈ ਸੰਸਾ ਨਾ ਕਰੋ, ਦਿਲਾਵਰ ਸਿੰਘ ਨੂੰ ਬਸ ਗੁਰੂ ਦਾ ਓਟ ਆਸਰਾ ਚਾਹੀਦਾ, ਗੁਰੂ ਰਹਿਮਤ ਕਰੇ, ਮੌਕਾ ਮੇਲ ਢੁਕਵਾਂ ਬਣ ਜਾਏ, ਕੋਈ ਦਿੱਕਤ ਨਾ ਆਵੇ, ਕੋਈ ਰੁਕਾਵਟ ਨਾ ਪਵੇ, ਮੇਰੇ ਵੱਲੋਂ ਕੋਈ ਕਸਰ ਨਹੀਂ ਰਹੇਗੀ। ਹੁਣ ਸਭ ਤੋਂ ਪਹਿਲਾਂ ਦਿਲਾਵਰ ਸਿੰਘ ਦੀ ਤਿਆਰੀ ਹੋ ਰਹੀ ਹੈ, ਤੇ ਨਾਲ ਹੀ ਦੋ ਬੰਦੇ ਸਕੂਟਰ ਤੇ, ਬਲਵੰਤ ਸਿੰਘ ਰਾਜੋਆਣਾ ਤੇ ਜਗਤਾਰ ਸਿੰਘ ਤਾਰਾ, ਸੈਕਟਰੀਏਟ ਭੇਜੇ ਗਏ ਕਿ ਦੇਖ ਕੇ ਆਓ ਕਿ ਮੁੱਖ ਮੰਤਰੀ ਹਾਲੇ ਉੱਥੇ ਹੈ, ਮੌਜੂਦ ਹੈ ਨਾ। ਇਹ ਦੋਨੋਂ ਜਣੇ ਸਕੂਟਰ ਤੇ ਗਏ, ਜਾ ਕੇ ਹਾਲਾਤ ਦਾ ਜਾਇਜ਼ਾ ਲਿਆ, ਪਤਾ ਲੱਗ ਗਿਆ ਸਿਕਿਉਰਿਟੀ ਉੱਥੇ ਹੀ ਹੈ, ਇਹਦਾ ਮਤਲਬ ਮੁੱਖ ਮੰਤਰੀ ਵੀ ਉੱਥੇ ਮੌਜੂਦ ਹੈ। ਮੁੱਖ ਮੰਤਰੀ ਦੇ ਨਾਲ KPS ਸਿਗਲ ਪੁਲਿਸ ਮੁਖੀ ਵੀ ਮੌਜੂਦ ਸੀ, ਤੇ ਕੁਝ ਇੰਟਰਵਿਊ ਕਰਨ ਵਾਲੇ ਪੱਤਰਕਾਰ KPS ਸਿਗਲ ਤੋਂ ਸਵਾਲ ਪੁੱਛ ਰਹੇ ਸਨ ਕਿ ਸਰ ਪੰਜਾਬ ਦੇ ਹਾਲਾਤਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ। ਤੇ KPS ਸਿਗਲ ਨੇ ਆਖਿਆ ਪੰਜਾਬ ਵਿੱਚ ਬਿਲਕੁਲ ਅਮਨ ਸ਼ਾਂਤੀ ਹੈ, ਹੁਣ ਪੰਜਾਬ ਦੇ ਮੁੱਖ ਮੰਤਰੀ ਤੇ ਪੁਲਿਸ ਮੁਖੀ ਤੋਂ ਪੁੱਛੇ ਬਿਨਾਂ ਹਵਾ ਵੀ ਪੰਜਾਬ ਵਿੱਚੋਂ ਨਹੀਂ ਲੰਘਦੀ, ਪੰਜਾਬ ਵਿੱਚ ਬਿਲਕੁਲ ਅਮਨ ਅਮਾਨ ਹੈ, ਸਾਰੇ ਲੋਕ ਖੁਸ਼ ਨੇ। ਪਰ ਇਹਨੂੰ ਨਹੀਂ ਸੀ ਪਤਾ ਹੋਣ ਵਾਲਾ ਕੀ ਹੈ। ਦੋਨੋਂ ਜਾਣੇ ਹਾਲਾਤ ਦਾ ਜਾਇਜ਼ਾ ਲੈ ਕੇ ਉਸੇ ਵਕਤ ਸਕੂਟਰ ਦਾ ਤੇ ਲੱਤ ਦੇ ਕੇ ਫਿਰ ਵਾਪਸ ਆ ਗਏ, ਆ ਕੇ ਦੱਸਿਆ ਸਾਡਾ ਸ਼ਿਕਾਰ ਸੈਕਟਰੀਏਟ ਵਿੱਚ ਮੌਜੂਦ ਹੈ। ਦਿਲਾਵਰ ਸਿੰਘ ਨੂੰ ਚਾਹ ਚੜ ਗਿਆ, ਤਿਆਰੀ ਕੀਤੀ ਗਈ, ਲੱਕ ਨਾਲ ਉਹ ਬੰਬ ਵਾਲੀ ਪੇਟੀ ਬੰਨ ਦਿੱਤੀ ਗਈ। ਮਨੁੱਖੀ ਬੰਬ ਬਣਨਾ ਕੀ ਹੈ, ਜੇ ਵੈਸੇ ਬੰਬ ਫਿੱਟ ਕਰ ਕੀਤਾ ਜਾਏ ਤੇ ਉਹਦੇ ਵਿੱਚ ਸ਼ਿਕਾਰ ਦੇ ਬਚਣ ਦੀ ਗੁੰਜਾਇਸ਼ ਰਹਿ ਜਾਂਦੀ ਹੈ, ਪਰ ਜਦੋਂ ਕੋਈ ਮਨੁੱਖੀ ਬੰਬ ਬਣਦਾ ਹੈ ਉਹਦਾ ਮਤਲਬ ਹੁੰਦਾ ਆਪਣੇ ਸਰੀਰ ਨਾਲ ਬੰਬ ਬੰਨਣਾ, ਤੇ ਜਦੋਂ ਬੰਬ ਚੱਲੇਗਾ ਜਿਹਦੇ ਸਰੀਰ ਨਾਲ ਬੰਨਿਆ ਹੋਇਆ ਬੰਬ ਆ ਉਹ ਵੀ ਉੱਡ ਜਾਏਗਾ। ਕੋਈ ਛੋਟੀ ਗੱਲ ਨਹੀਂ ਸੀ ਦਿਲਾਵਰ ਸਿੰਘ ਲਈ, ਕਿੱਡਾ ਦਿਲ ਹੋਵੇਗਾ ਮਾਈ ਦੇ ਲਾਲ ਦਾ, ਕਿੱਡਾ ਸੂਰਬੀਰ। ਆਖਿਰਕਾਰ ਅਰਦਾਸ ਕੀਤੀ ਗਈ ਗੁਰੂ ਚਰਨਾਂ ਵਿੱਚ, ਅਰਦਾਸ ਕਰਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਤੋਂ ਵਰ ਮੰਗਿਆ, ਸੱਚੇ ਪਾਤਸ਼ਾਹ ਪੰਜਾਬ ਦੀ ਧਰਤੀ ਤੇ ਕਿੰਨੇ ਬੇਕਸੂਰ, ਹਜ਼ਾਰਾਂ ਬੇਕਸੂਰ ਨੌਜਵਾਨਾਂ ਦੇ ਖੂਨ ਦੀ ਇਸ ਪਾਪੀ ਨੇ ਹੋਲੀ ਖੇਡੀ ਹੈ, ਇਹਦੇ ਹੁਕਮ ਨਾਲ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲੇ ਬਣੇ, ਇਹਦੇ ਹੁਕਮ ਨਾਲ ਹਜ਼ਾਰਾਂ ਮਾਵਾਂ ਦੇ ਬੁਢਾਪੇ ਦੀਆਂ ਡੰਗੋਰੀਆਂ ਟੁੱਟ ਗਈਆਂ, ਹਜ਼ਾਰਾਂ ਬੱਚੇ ਯਤੀਮ ਹੋ ਗਏ, ਹਜ਼ਾਰਾਂ ਭੈਣਾਂ ਦੇ ਸਿਰ ਦੇ ਸੁਹਾਗ ਉੱਜੜ ਗਏ, ਹਜ਼ਾਰਾਂ ਭੈਣਾਂ ਆਪਣੇ ਵੀਰਾਂ ਨੂੰ ਅੱਜ ਰੋ ਰਹੀਆਂ ਨੇ। ਸੱਚੇ ਪਾਤਸ਼ਾਹ ਕਿਰਪਾ ਕਰ, ਮਰਨਾ ਮਾਰਨਾ ਤੇਰੇ ਹੱਥ ਵਿੱਚ ਹੈ ਮਹਾਰਾਜ, ਪਰ ਹੁਣ ਪੰਜਾਬ ਦੀ ਧਰਤੀ ਤੇ ਇਹ ਦਰਿੰਦਾ ਫਿਰਦਾ ਜਰਿਆ ਨਹੀਂ ਜਾਂਦਾ, ਤੇਰਾ ਸੇਵਾਦਾਰ ਤੇਰੇ ਦਰ ਦਾ ਕੁੱਕਰ ਦਿਲਾਵਰ ਸਿੰਘ ਤੇ ਇੱਥੋਂ ਇਹੀਓ ਵਰ ਮੰਗਦਾ, ਸੱਚੇ ਪਾਤਸ਼ਾਹ ਅੱਜ ਕਿਸੇ ਕਿਸਮ ਦੀ ਕੋਈ ਕਮੀ ਪੇਸ਼ੀ ਨਾ ਰਹਿ ਜਾਏ, ਕਿਰਪਾ ਕਰਦੇ ਜਿਹੜਾ ਕਾਰਜ ਅਸੀਂ ਮਿਥਿਆ ਜੋ ਸੋਚਿਆ ਉਹ ਕਾਰਜ ਸਫਲਤਾ ਸਹਿਤ ਸਿਰੇ ਚੜ ਜਾਏ ਤੇ ਮੈਨੂੰ ਸ਼ਹਾਦਤ ਦਾ ਜਾਮ ਮਿਲ ਜਾਏ। ਗੁਰੂ ਚਰਨਾਂ ਵਿੱਚ ਕਰਕੇ ਅਰਦਾਸ, ਇਹ ਭਾਈ ਦਿਲਾਵਰ ਸਿੰਘ ਕਾਰ ਵਿੱਚ ਸਵਾਰ ਹੋਇਆ, ਇਹਨੇ ਇਕੱਲੇ ਨੇ ਜਾਣਾ ਸੀ, ਨਾਲ ਕਿਸੇ ਨੇ ਨਹੀਂ ਸੀ ਜਾਣਾ, ਆਪਣੇ ਸਾਥੀਆਂ ਨੂੰ ਆਖਰੀ ਫਤਿਹ ਬੁਲਾ ਕੇ ਗੱਡੀ ਵਿੱਚ ਬਹਿ ਕੇ, ਮੰਤਰੀਆਂ ਵਰਗੀ ਕਾਰ ਹੈ, ਦਿਲਾਵਰ ਸਿੰਘ ਦੇ ਆਪਣੇ ਸਰੀਰ ਤੇ ਪੁਲਿਸ ਵਾਲੀ ਵਰਦੀ ਪਾਈ ਹੋਈ ਹੈ, ਕਾਰ ਸਟਾਰਟ ਕਰਕੇ ਕਲਗੀਧਰ ਵਾਲੇ ਪਾਤਸ਼ਾਹ ਨੂੰ ਯਾਦ, ਇਹ 5:10 ਤੇ 31 ਅਗਸਤ 1995 ਦੀ ਸ਼ਾਮ ਨੂੰ ਸਕੱਤਰੇਤ ਚੰਡੀਗੜ੍ਹ ਵਿੱਚ ਪਹੁੰਚ ਗਿਆ। ਇੱਧਰ ਦੂਜੇ ਪਾਸੇ ਦਿਲਾਵਰ ਸਿੰਘ ਨੇ ਵੇਖਿਆ ਕਿ ਮੁੱਖ ਮੰਤਰੀ ਦਾ ਕਾਫਲਾ ਅੰਦਰੋਂ ਬਾਹਰ ਨਿਕਲਣ ਲੱਗਾ, ਉਸੇ ਵਕਤ ਇਹਨੂੰ, ਕਿਉਂਕਿ ਇਹਦੇ ਪੁਲਿਸ ਵਾਲੀ ਵਰਦੀ ਸੀ, VIP ਗੱਡੀ ਸੀ, VIP ਪਾਰਕਿੰਗ ਵਿੱਚ ਜਾਣੋ ਕਿਸੇ ਨੇ ਨਾ ਰੋਕਿਆ, ਇਹਨੇ ਗੱਡੀ ਬਿਲਕੁਲ ਮੁੱਖ ਮੰਤਰੀ ਦੀਆਂ ਕਾਫਲੇ ਦੀਆਂ ਕਾਰਾਂ ਦੇ ਨੇੜੇ ਲਾ ਦਿੱਤੀ, ਆਪ ਟਾਕੀ ਖੋਲ ਕੇ ਬਾਹਰ ਨਿਕਲਿਆ, ਗੱਡੀ ਦਾ ਟਾਕੀ ਬੰਦ ਕੀਤੀ। ਮੁੱਖ ਮੰਤਰੀ ਨੂੰ ਵੇਖ ਕੇ ਇਹਦੇ ਮੱਥੇ ਤੇ ਤਿਉੜੀਆਂ ਪੈ ਗਈਆਂ, ਇਹਦੇ ਖੂਨ ਵਿੱਚ, ਇਹਦੇ ਨੇਤਰਾਂ ਵਿੱਚ ਖੂਨ ਦੇ ਡੋਰੇ ਉੱਤਰ ਆਏ, ਇਹਦੀਆਂ ਭਵਾਂ ਤਣੀਆਂ ਗਈਆਂ, ਤੱਕਿਆ ਵਿੱਚ ਮੈਦਾਨ ਦੇ, ਜਦ ਲਸ਼ਕਰ ਭਾਰਾ ਬਈ ਅੱਖਾਂ ਹੋਈਆਂ ਲਾਲ ਜਿਉਂ, ਮਗਦਾਂ ਗਿਆਰਾ ਵੈਰੀ ਸੀਨੇ ਰੜਕਦਾ, ਬਣ ਕੇ ਤੇ ਪਾਰਾ ਇਹਦਾ ਠੱਲਿਆ ਜਾਵੇ।

ਜੋਸ਼ਨਾ ਬਹੁਤ ਤੇਜ਼ ਤਰਾਰਾ ਕਲਕੀਆਂ ਵਾਲੇ ਪਾਤਸ਼ਾਹ ਨੂੰ ਕਰਕੇ ਤੱਕ ਆਜ਼ਾਦ। ਇਹ ਦੌੜਿਆ ਤੇਜ਼ ਰਫਤਾਰ ਨਾਲ ਮਿਲਖਾ ਸਿੰਘ ਵਾਂਗੂ ਦੌੜ ਕੇ ਇਹ ਮੁੱਖ ਮੰਤਰੀ ਦੇ ਬਿਲਕੁਲ ਨਜ਼ਦੀਕ ਪੁੱਜਿਆ। ਇਹਨੇ ਨੱਪਿਆ ਬੰਬ ਦਾ ਬਟਨ, ਬਸ ਵੇਖਦਿਆਂ ਵੇਖਦਿਆਂ ਮੁੱਖ ਮੰਤਰੀ ਦੇ ਪਰਖੱਚੇ ਹੇ

0: ਬਹਾਦਰੀ ਦੀ ਜਾਤ ਕਾ ਹੁਣ ਢਾਡੀ ਰਹੇ ਨੇ ਦੀਵਾਨ ਵਿੱਚ ਗਾ ਯਾਦਾਂ ਰਬਾ ਜਗ ਰਹਿੰਦੀਆਂ ਮਰਦਾ ਜਗ ਵਿੱਚ ਰਹਿੰਦੀਆਂ ਦਿਲਾਵਰ ਸਿੰਘਾਂ ਤੇਰੀਆਂ ਹਾਂ ਜੀ ਹਾਂ ਵਾਰਾ ਤੁਰੀਆਂ ਜਾ
1: ਬਸ ਫਿਰ ਕੀ ਸੀ ਬੰਬ ਦਾ ਬਟਨ ਦਬਾਉਣ ਦੀ ਦੇਰ ਸੀ ਦਿਲਾਵਰ ਸਿੰਘ ਦੇ ਇਸ ਮਨੁੱਖੀ ਬੰਬ ਨਾਲ ਬਣਨ ਨਾਲ ਦਿਲਾਵਰ ਸਿੰਘ ਖੁਦ ਵੀ ਸ਼ਹਾਦਤ ਦਾ ਜਾਮ ਪੀ ਗਿਆ ਤੇ ਮੁੱਖ ਮੰਤਰੀ ਵੀ ਹਵਾ ਵਿੱਚ ਕਈ ਕਈ ਫੁੱਟ ਮਾਸ ਦੇ ਲੋਥੜੇ ਬਣ ਕੇ ਉੱਡਿਆ ਉਹਦੇ ਨਾਲ ਲਗਭਗ ਡੇਢ ਦਰਜਨ ਹੋਰ ਬੰਦੇ ਮਾਰੇ ਗਏ ਕੁਸੰਗ ਦਾ ਫਲ ਇਹੀਓ ਹੁੰਦਾ ਕੁਸੰਗਤ ਇਸੇ ਕਰਕੇ ਬੰਦੇ ਨੂੰ ਮਾਰਦੀ ਬੰਦੇ ਦਾ ਆਪਣਾ ਕਈ ਵਾਰ ਕਸੂਰ ਵੀ ਨਹੀਂ ਹੁੰਦਾ ਪਰ ਜੇ ਕਿਸੇ ਕਸੂਰਵਾਰ ਦੀ ਸੰਗਤ ਹੋ ਜਾਏ ਤੇ ਬੰਦਾ ਆਪ ਵੀ ਮਾਰਿਆ ਜਾਂਦਾ ਮੁੱਖ ਮੰਤਰੀ ਦੇ ਨਾਲ ਉੱਡਣ ਵਾਲਿਆਂ ਦਾ ਇਹੀਓ ਕਸੂਰ ਸੀ ਕਿ ਉਹ ਮੁੱਖ ਮੰਤਰੀ ਦੇ ਨਾਲ ਰਹਿੰਦੇ ਸਨ ਬਸ 31 ਅਗਸਤ 1995 ਨੂੰ ਇਹ ਪੰਜਾਬ ਤੇ ਪੰਜਾਬੀਅਤ ਦਾ ਦੁਸ਼ਮਣ ਮਾਰਿਆ ਗਿਆ ਤੇ ਨਾਲ ਹੀ ਇਸ ਮਹਾਨ ਸੂਰਬੀਰ ਦੀ ਸ਼ਹਾਦਤ ਹੋਈ ਉਸ ਮਹਾਨ ਯੋਧੇ ਨੂੰ ਅਸੀਂ ਅੱਜ ਯਾਦ ਕਰ ਰਹੇ ਹਾਂ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਮਹਾਨ ਕੁਰਬਾਨੀ ਦਾ ਧਿਆਨ ਧਰਕੇ ਸਤਸੰਗਤ ਜੀ ਇੱਕ ਵਾਰ ਸਰਬੱਤ ਸੰਗਤ ਗੱਜ ਵੱਜ ਕੇ ਫਤਿਹ ਬੁਲਾਇਓ ਹੋਈਆਂ ਭੁੱਲਾਂ ਲਈ ਖਿਮਾ ਜਾਚਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਬੜੇ ਪਿਆਰੇ ਕੀਰਤਨੀ ਹੈ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲੇ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ ਆਓ ਇਸੇ ਤਰ੍ਹਾਂ ਜੁੜ ਕੇ ਲਾਹੇ ਪ੍ਰਾਪਤ ਕਰੀਏ ਜੀ ਨਾਲ ਹੀ ਆਪ ਸੰਗਤ ਨੂੰ ਬੇਨਤੀ ਹੈ ਕਿ ਪੰਥ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਨ ਲਈ 6 ਅਤੇ 7 ਸਤੰਬਰ ਦੀ ਸ਼ਾਮ ਨੂੰ 7 ਤੋਂ 8:30 ਵਜੇ ਤੱਕ ਆਪ ਜੀ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਇਆ ਕਰਨਗੇ ਆਪ ਜੀ ਨੇ ਦੋਨੋਂ ਦਿਨ ਵੱਧ ਚੜ੍ਹ ਕੇ ਲਾਹੇ ਪ੍ਰਾਪਤ ਕਰਨੇ ਔਰ ਨਾਲ ਹੀ 10, 11 ਤੇ 12 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹਾਂ ਗੁਰਦੁਆਰਾ ਸਾਹਿਬ ਦੇ ਮੁੱਖ ਦਰਬਾਰ ਹਾਲ ਵਿੱਚ ਜਿੱਥੇ ਆਪ ਜੀ ਬੈਠੇ ਹੋ ਅਖੰਡ ਪਾਠ ਸਾਹਿਬ ਆਰੰਭ ਹੋਣਗੇ 10 ਸਤੰਬਰ ਨੂੰ ਔਰ 12 ਨੂੰ ਭੋਗ ਪਾਏ ਜਾਣਗੇ ਆਪ ਜੀ ਨੇ ਇਸ ਸਮੇਂ 3 ਦਿਨ ਗੁਰਬਾਣੀ ਸੁਣ ਕੇ ਵੀ ਲਾਹਾ ਪ੍ਰਾਪਤ ਕਰਨਾ ਔਰ ਨਾਲ ਹੀ ਜੋ ਹਰ ਸਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹਾਂ ਸ਼ਬਦ ਚੌਂਕੀ ਕੱਢੀ ਜਾਂਦੀ ਹੈ ਸਤਸੰਗ ਤੋਂ ਵੀ 8 ਸਤੰਬਰ ਤੋਂ ਹੋਵੇਗੀ 5 ਦਿਨ ਆਪ ਜੀ ਨੇ ਸ਼ਬਦ ਚੌਂਕੀ ਵਿੱਚ ਵੀ ਹਾਜ਼ਰੀ ਭਰਨੀ ਹੋਈਆਂ ਭੁੱਲਾਂ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਰਹੇ ਸਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਗੁਰਜੀਤ ਸਿੰਘ ਜੀ ਬੈਂਕਾ। ਸਮੁੱਚੇ ਹੀ ਜਥੇ ਦਾ ਤਹਿ ਦਿਲ ਤੋਂ ਧੰਨਵਾਦ ਹੈ। ਇਸ ਵੇਲੇ ਆਪ ਜੀ ਸਰਦਾਰ ਬਲਕਾਰ ਸਿੰਘ ਜੀ ਵੱਲ ਉਹਨਾਂ ਦੇ ਅੰਤਿਮ ਸੰਸਕਾਰ ਤੋਂ ਉਪਰੰਤ ਅੰਤਿਮ ਅਰਦਾਸ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਹੋ। ਹੁਣ ਅਲਾਹਣੀਆਂ ਦੇ ਪਾਠ ਹੋਣਗੇ, ਉਪਰੰਤ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ, ਫਿਰ ਰਾਮਕਲੀ ਸਾਧ ਜੀ ਕੇ ਪਾਠ, ਗੁਰਬਾਣੀ ਕੀਰਤਨ ਤੋਂ ਉਪਰੰਤ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਹੋਵੇਗੀ। ਸੋ ਆਪ ਜੀ ਨੇ ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਸੱਜ ਕੇ ਗੁਰਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ।

ਕਾਇਆ ਹੰਸ ਥੀਆ ਵਿਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜਿਹਾ ਲਿਖਿਆ ਤੇਹਾ ਪਾਇਆ ਜਿਹਾ ਪੁਰਬ ਕਮਾਇਆ ਧਨ ਸਿਰੰਦਾ ਸੱਚਾ ਪਾਤ ਸਾਹ ਜਿਨ ਜਗ ਧੰਦੈ ਲਾਇਆ ਸਾਹਿਬ ਸਿਮਰਹਾ ਮੇਰੇ ਭਾਈ ਹੋ ਸਭਨਾ ਇਹ ਹੋ ਪਿਆਣਾ ਇੱਥੇ ਧੰਦਾ ਕੂੜਾ ਚਾਰ ਦਿਹਾ ਆਗੈ ਸਰਪਰ ਜਾਣਾ ਆਗੈ ਸਰਪਰ ਜਾਣਾ ਜੋ ਮਹਿਮਾਣਾ ਕਾਹੇ ਗਾਰਬ ਕੀਜੈ ਜਿਤ ਸੇਵੈ ਦਰਗਹਿ ਸੁਖ ਪਾਈਐ ਨਾਮ ਤਿਸੈ ਕਾ ਲੀਜੈ ਆਗੈ ਹੁਕਮ ਨ ਚੱਲੈ ਮੂਲੇ ਸਿਰ ਸਿਰ ਕਿਆ ਵਿਹਾਣਾ ਸਾਹਿਬ ਸਿਮਰਹਾ ਮੇਰੇ ਭਾਈ ਹੋ ਸਭਨਾ ਇਹ ਹੋ ਪਿਆਣਾ ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀਲੜਾ ਇਹ ਹੋ ਸੰਸਾਰੋ ਜਲ ਥਲ ਮਹੀਅਲ ਰਵ।

ਦੱਖਣੀ ਸੱਚ ਸਰੰਦਾ ਸੱਚਾ ਜਾਣੀਐ ਸੱਚੜਾ ਪਰਵਦਗਾਰੂ ਜਿਨ ਆਪੀਨੈ ਆਪ ਸਾਜਿਆ ਸੱਚੜਾ ਅਲਖ ਅਪਾਰੋ ਦੋਏ ਪੁੜ ਜੋੜ ਵਿਛੋੜਿਅਨ ਗੁਰਬਿਨ ਘੋਰ ਅੰਧਾਰੋ ਸੂਰਜ ਚੰਦ ਸਿਰਜਿਅਨ ਅਹਿਨਿਸ ਚਲਤ ਵਿਚਾਰੋ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇਹ ਪਿਆਰੋ ਰਹਾਓ

ਗੁਣ ਛੋੜ ਵਿਖ ਲੱਦਿਆ ਅਵਗੁਣ ਕਾ ਵਣਜਾਰੂ ਸਦੜੇ ਆਏ ਤਿਨਾ ਜਾਨੀਆਂ ਹੁਕਮ ਸੱਚੇ ਕਰਤਾਰੂ ਨਾਰੀ ਪੁਰਖ ਵਿਛੁੰਨਿਆ।

ਨੌ ਦਰਠਾ ਕੇ ਹੁਕਮ ਸੱਚੈ ਹੰਸ ਗਯਾ ਗੈਣਾ ਰੀ ਸਾ ਤਨ ਛੁੱਟੀ ਮੁੱਠੀ ਝੂਠ ਵਿਧਣੀਆ ਮ੍ਰਿਤਕੜਾ ਅੰਗਨੜੇ ਬਾਰੇ।

ਘਰ ਘਰ ਕੰਤ ਮਹੇਲੀਆ ਰੂੜੈ ਹੇਤ ਪਿਆਰੇ ਮੈਂ ਪਿਰ ਸੱਚ ਸਾ ਲਾਹਣਾ ਹੋ ਰਹਿਸੀ ਅੜੀ ਨਾਮ ਪਤਾਰੇ ਗੁਰ ਮਿਲਿਆ ਵੇਸ ਪਲਟਿਆ ਸਾ ਧਨ ਸੱਚ ਸੀ ਗਾਰੋ ਆਵ ਹੋ ਮਿਲ ਹੋ ਸਹੇਲੀ ਹੋ ਸਿਮਰਿਹਾਉ ਸਿਰਜਣਹਾਰੋ ਬਈਅਰ ਨਾਮ ਸੁਹਾਗਣੀ ਸੱਚ ਸਵਾਰਨ ਹਾਰੋ ਗਾਵਹੁ ਗੀਤ ਨ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ

ਨਾ ਭਾਲੇ ਆਪ ਨਿਰਾਲਮ ਧੰਦੇ ਵਾਧੀ ਕਰ ਹੁਕਮ ਛੜਾ ਬਣਹਾਰੂ ਅੱਜ ਕੱਲ ਕਰ ਦਿਆ ਕਾਲ ਵਿਆਪੈ ਦੂਜੇ ਭਾਈ ਵਿਕਾਰੂ ਜਮ ਮਾਰਗ ਪੰਥ ਨ ਸੁਜਈ ਉਂਜੜ ਉਜੜ ਅੰਧ ਗੁਬਾਰੂ ਵਾ ਨਾ ਜਲ ਲੇਫ ਤੁਲਾਈਆ ਨਾ ਭੋਜਨ ਪ੍ਰਕਾਰੂ ਵਾ ਭੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸਿਗਾਰੂ ਗਲ ਸੰਗਲ ਸਿਰ ਮਾਰੇ ਉਭਾਉ ਨਾ ਦੀਸੈ ਘਰ ਬਾਰੋ ਇਵਕੇ

ਧੰਦਾਰੋ ਵੈ ਮੈਲ ਨ ਧੋਵੈ ਸੁਪਨੰਤਰ ਸੰਸਾਰੋ ਜੋ ਬਾਜੀਗਰ ਭਰਮੈ ਭੂਲੈ ਝੂਠ ਮੁੱਠੀ ਅਹੰਕਾਰੋ।

ਓਹ ਨਾਨਕ ਤਿਹ ਜਾਨੀਐ ਸਦਾ ਬਸਤ ਤੁਮ ਸਾਥ। ਤਨ ਤਨ ਜਿਹ ਤੋ ਕਹੁ ਦੀਓ ਤਾਂ ਸਿਉ ਨੇਹੁ ਨ ਕੀਨ, ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ। ਤਨ

ਸੁਖ ਮੈਂ ਬਹੁ ਸੰਗੀ ਭਏ, ਦੁਖ ਮੈਂ ਸੰਗ ਨਾ ਕੋਈ, ਕਹੁ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ। ਜਨਮ ਜਨਮ ਭਰਮਤ ਫਿਰਿਓ, ਮਿਟਿਓ ਨਾ ਜਮ ਕੋ ਤ੍ਰਾਸ, ਕਹੁ ਨਾਨਕ ਹਰ ਭਜ ਮਨਾ ਨਿਰਭੈ ਪਾਵਹਿ ਬਾਸ। ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ, ਦੁਰਮਤ ਸਿਓ ਨਾਨਕ।

ਪ੍ਰੀਤ ਜਿਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ।

ਹੇ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵ ਹੇ ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ ਭਾਣਾ ਗੁਰ ਪਾਇਆ।

ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ

ਇਸ਼ਨਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ।

ਕਰ ਗਏ ਸਨ। ਪਿੱਛੇ ਪਰਿਵਾਰ ਅਤੇ ਸਾਕ ਸੰਬੰਧੀਆਂ ਵੱਲੋਂ ਉਹਨਾਂ ਦੇ ਅੰਤਮ ਕਿਰਿਆ ਕਰਮ ਉਪਰੰਤ ਆਪ ਜੀ ਕੇ ਹਜ਼ੂਰ ਦੀਵਾਨ ਸਜੇ। ਸਜੇ ਹੋਏ ਦੀਵਾਨਾਂ ਅੰਦਰ ਵਿਛੜੀ ਜੀਵਾਤਮਾ ਨਿਮਿਤ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਪਾਤਸ਼ਾਹ ਅਲਾਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾ। ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ, ਖੰਡਾ ਜਾ ਕੇ ਹਾਥ ਮੈਂ ਕਲਗੀ ਸੋ ਹੈ, ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਭਾਈ ਬਲਕਾਰ ਸਿੰਘ ਜੀ ਬਲ, ਤਿਨ੍ਹਾਂ ਦੇ ਅੰਤਿਮ ਸੰਸਕਾਰ ਅਤੇ ਅੰਤਿਮ ਅਰਦਾਸ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਏ ਹੋ। ਇੱਥੇ ਹੀ ਸਮਾਪਤੀ ਹੈ ਜੀ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ, ਆਈਆਂ ਹੋਈਆਂ ਆਪ ਸਮੂਹ ਸੰਗਤਾਂ ਸਾਖ ਸੰਬੰਧੀਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਰੁਝੇਵਿਆਂ ਭਰੇ ਸਮੇਂ ਵਿੱਚੋਂ ਆਪ ਜੀ ਨੇ ਸਮਾਂ ਕੱਢ ਕੇ ਪਰਿਵਾਰ ਦੇ ਨਾਲ ਦੁੱਖ ਦਾ ਇਜ਼ਹਾਰ ਕਰਦਿਆਂ ਹੋਇਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਆਪ ਸਾਰਿਆਂ ਦਾ ਧੰਨਵਾਦ ਹੈ ਜੀ। ਪਰਿਵਾਰ ਵੱਲੋਂ ਬੇਨਤੀ ਹੈ, ਆਪ ਜੀਆਂ ਨੇ ਲੋੜ ਮੁਤਾਬਕ ਗੁਰੂ ਘਰ ਦੇ ਲੰਗਰਾਂ ਵਿੱਚ ਜਲ ਪਾਣੀ ਪ੍ਰਸ਼ਾਦਾ ਜ਼ਰੂਰ ਛੱਕ ਕੇ ਜਾਣਾ ਜੀ। ਕੜਾ ਪ੍ਰਸ਼ਾਦ ਦੀ ਦੇਗ ਆਪ ਜੀ ਨੂੰ ਬਾਹਰੋਂ ਕਾਊਂਟਰ ਤੋਂ ਹੀ ਪ੍ਰਾਪਤ ਹੋਵੇਗੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਅਗਲੇ ਸਮੇਂ ਵਾਸਤੇ ਭਾਈ ਦਵਿੰਦਰ ਸਿੰਘ ਜੀ ਸ੍ਰੀ ਫਤਿਹਗੜ੍ਹ ਸਾਹਿਬ ਵਾਲਿਆਂ ਪਾਸੋਂ ਗੁਰਬਾਣੀ ਦਾ ਇਲਾਹੀ ਕੀਰਤਨ ਸਰਵਣ ਕਰਕੇ ਇਲਾਹੀ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਿੰਘ ਜੀ ਸ਼ਹੀਦਾਂ ਦਾ ਜੋ ਪੁਰਬ ਹੈ, ਸ਼ਹੀਦੀ ਪੁਰਬ ਹੈ ਭਾਈ ਬਿਲਾਵਰ ਸਿੰਘ ਜੀ ਦਾ, ਉਹਨਾਂ ਦਾ ਅੱਜ ਮਨਾਇਆ ਜਾ ਰਿਹਾ ਹੈ। ਸੋ ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ। ਸਾਧ ਸਿੰਘ ਬਖਸ਼ਣਹਾਰ ਹੈ ਜੀ, ਆਓ ਸ਼ੀਸ ਬਖਸ਼ੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ, ਸ੍ਰੀ ਫਤਿਹਗੜ੍ਹ ਸਾਹਿਬ ਵਾਲੇ ਭਾਈ ਸਾਹਿਬ ਹੋਰਾਂ ਨੇ ਬੜੇ ਪਿਆਰ ਨਾਲ ਆਪ ਜੀ ਨੂੰ ਕੀਰਤਨ ਸਰਵਣ ਕਰਵਾਇਆ। ਅੱਜ ਭਾਈ ਸਾਹਿਬ ਭਾਈ ਦਿਲਾਵਰ ਸਿੰਘ ਜੀ ਹੋਰਾਂ ਦਾ ਸ਼ਹੀਦੀ ਦਿਹਾੜਾ ਹੈ। ਸੋ ਉਹਨਾਂ ਦੀ ਯਾਦ ਵਿੱਚ ਗੁਰਬਾਣੀ ਦਾ ਸ਼ਬਦ ਪੜ੍ਹਿਆ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਸਤਿਗੁਰੂ ਇਸੇ ਤਰ੍ਹਾਂ ਚੜ੍ਹਦੀ ਕਲਾ ਸਾਹਿਤ ਸੇਵਾ ਕਰਨ ਦਾ ਸਮੁੱਚੇ ਜਥੇ ਨੂੰ ਬਲ ਬਖਸ਼ਿਸ਼ ਕਰਨ। ਸੋ ਹੁਣ ਆਪ ਜੀ ਦੇ ਸਨਮੁੱਖ ਸਟੇਜ ਉੱਪਰ ਸੁਸ਼ੋਭਿਤ ਹੋ ਰਹੇ ਨੇ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ, ਉਹ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ। ਜ਼ਰੂਰੀ ਬੇਨਤੀਆਂ ਨੇ ਕਿ ਆਉਣ ਵਾਲੇ ਦਿਨਾਂ ਵਿੱਚ 6 ਅਤੇ 7 ਸਤੰਬਰ ਨੂੰ ਪੰਥ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਆਪ ਸੰਗਤ ਨੂੰ ਹਰ ਰੋਜ਼ ਸ਼ਾਮ 7 ਤੋਂ 8:30 ਵਜੇ ਤੱਕ ਗੁਰਬਾਣੀ ਕਥਾ ਦੁਆਰਾ ਗੁਰੂ ਚਰਨਾਂ ਨਾਲ ਜੋੜਿਆ ਕਰਨਗੇ। ਆਪ ਜੀ ਨੇ 6 ਅਤੇ 7 ਨੂੰ ਦੋਨੋਂ ਦਿਨ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਲੈਣ ਦੀ ਕਿਰਪਾਲਤਾ ਕਰਨੀ, ਔਰ ਨਾਲ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਸਲਾਨਾ ਸਾਡੇ ਗੁਰਦੁਆਰਾ ਸਾਹਿਬ ਵਿਖੇ ਸ਼ਬਦ ਚੌਂਕੀ ਹੁੰਦੀ ਸ਼ਾਮ ਦੇ ਵਕਤ, ਉਹ ਸ਼ਬਦ ਚੌਂਕੀ 8 ਸਤੰਬਰ ਤੋਂ ਆਰੰਭ ਹੋਵੇਗੀ। 5 ਦਿਨ ਸ਼ਬਦ ਚੌਂਕੀ ਹੋਵੇਗੀ। ਆਪ ਜੀ ਨੇ ਸ਼ਬਦ ਚੌਂਕੀ ਵਿੱਚ ਵੀ ਹਾਜ਼ਰੀ ਭਰਨੀ। ਉਸ ਤੋਂ ਬਾਅਦ 10 ਸਤੰਬਰ ਨੂੰ ਅਖੰਡ ਪਾਠ ਸਾਹਿਬ ਮੇਨ ਹਾਲ ਵਿੱਚ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 12 ਸਤੰਬਰ ਨੂੰ ਪੈਣਗੇ। ਸੋ ਆਪ ਜੀ ਨੇ ਸਾਰੇ ਸਮਾਗਮਾਂ ਵਿੱਚ ਸ਼ਿਰਕਤ ਕਰਕੇ ਗੁਰੂ ਕੀ ਅਸੀਸ ਅਤੇ ਬਖਸ਼ਿਸ਼ ਦੇ ਪਾਤਰ ਬਣਨਾ ਜੀ। ਸੋ ਆਓ ਹੁਣ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੈਂ ਸੁਖ ਵਾਸੀ। ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ,

ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀ ਆਓ ਸਭ ਤੁਝ ਹੀ ਮਾਹੇ।

ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ

ਤਾ ਸਕਲ ਮਲੇਸ਼ ਕਰੋ ਰਣ ਘਾਤਾ, ਜੇ ਅਸ ਧੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਐ ਮਰੇ। ਪੁਰਖ

ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ।

ਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀ ਆਏ ਵੱਡੇ।

ਮੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ

ਹੋਈਆਂ ਭੁੱਲਾਂ ਲਈ ਖਿਮਾ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ, ਪੜ੍ਹੀ ਬਾਣੀ ਕਥਾ ਕੀਰਤਨ ਵਾਰਾਂ ਦਾ ਭਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣਾ।

ਸ਼ੁਭ ਆਗਿਆ ਪਾਲਣ ਦੀ ਸਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿਆਰੇ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰਪੂਰੇ ਮੀਠਾ ਲਾਇਆ ਰਹਾਓ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਧ ਰਖਾਇਆ ਆਪੇ ਹੀ ਭੋ ਪਾਏ ਦਾ ਪਿਆਰਾ ਬਨ ਬੱਕਰੀ ਸੀ ਹੋ ਹਡਾਇਆ ਆਪੇ ਕਾਸਟ ਆਪ ਹਰ ਪਿਆਰਾ